0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜੂਰੀ ਡਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਸਾਧ ਸੰਗਤ ਜੀ ਬਹੁਤ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਆਪ ਸੰਗਤ ਨੂੰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕਰਨਗੇ, ਜੋ ਗੁਰੂ ਘਰ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ 3 ਮਈ ਤੋਂ ਆਰੰਭ ਹੋਏ ਹਨ। 30 ਅਗਸਤ ਨੂੰ ਸਾਧ ਸੰਗਤ ਦੀ ਭੋਗ ਪਾਏ ਜਾਣਗੇ। ਉਪਰੰਤ ਜੋ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਵਿਸ਼ੇਸ਼ ਗੁਰਮਤਿ ਸਮਾਗਮ, ਜਿਨ੍ਹਾਂ ਵਿੱਚ ਰੋਜ਼ਾਨਾ ਸ਼ਾਮ 8 ਵਜੇ ਤੋਂ ਲੈ ਕੇ 9 ਵਜੇ ਤੱਕ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। 30 ਤਰੀਕ ਨੂੰ ਵਿਸ਼ੇਸ਼ ਤੌਰ ਦੇ ਉੱਪਰ ਸਾਰਾ ਦਿਨ ਦੀਵਾਨ ਸਜਣਗੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਾਧ ਸੰਗਤ ਦੀ ਕਥਾ ਵਿਚਾਰ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ

ਤੇ ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰਪਿਆਰੀ ਸੰਗਤ ਵੱਡੇ ਭਾਗ ਹਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸੱਜ ਬੈਠ ਕੇ ਆਪ ਸੰਗਤਾਂ ਨੇ ਗੁਰੂ ਕੀ ਗੋਦ ਦਾ ਅਨੰਦ

0: ਆਨੰਦ ਮਾਣਿਆ ਹੈ, ਕੁਛ ਸਮਾਂ ਹੋਰ ਆਨੰਦ ਪ੍ਰਾਪਤ ਕਰੀਏ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਗੁਰੂ ਕੀ ਕਥਾ ਕਹਾਣੀਆਂ ਕਹਿ ਸੁਣ ਕੇ ਪੁੱਤਰਾਂ ਤੋਂ ਸਪੁੱਤਰ ਬਣੀਏ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੌ ਦੇ ਆਇਓ ਔਰ ਸੱਚਖੰਡ ਚਲੇ ਗਏ। ਉਹਨਾਂ ਦੀ ਅੰਤਿਮ ਕਿਰਿਆ ਕੀਤੀ ਗਈ ਸਤਿਗੁਰਾਂ ਦੇ ਸਰੂਪ ਨੂੰ ਅਗਨ ਭੇਟ ਕਰਨ ਤੋਂ ਉਪਰੰਤ ਵੱਡਾ ਭਾਰੀ ਇਕੱਠ ਹੋਇਆ ਹੈ। ਇਸ ਵਿੱਚ ਗੁਰਸਿੱਖਾਂ ਨੇ ਅਤੇ ਬਾਬਾ ਬੁੱਢਾ ਸਾਹਿਬ ਜੀ, ਬਾਬਾ ਮੋਹਰੀ ਜੀ ਨੇ ਗੁਰਮਤਾ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਹੁਕਮ ਨੂੰ ਜਾਣਦਿਆਂ 2017 ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਕਾਲ ਚਲਾਣੇ ਤੋਂ ਉਪਰੰਤ ਸੱਚਖੰਡ ਜਾਣ ਤੋਂ ਉਪਰੰਤ ਇਹਨਾਂ ਦੀ ਜ਼ਿੰਮੇਵਾਰੀ ਦੀ ਦਸਤਾਰ ਵੀ ਗੁਰੂ ਅਰਜਨ ਦੇਵ ਨੂੰ ਦੇਣ ਦਾ ਮਨ ਬਣਾ ਲਿਆ। ਪ੍ਰਿਥੀ ਚੰਦ ਰੌਲਾ ਪਾ ਉੱਠਿਆ। ਵੱਡਾ ਦਿਲ ਵਿਖਾਉਂਦਿਆਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਕੋਈ ਨਹੀਂ, ਦਸਤਾਰਾਂ ਵੱਡੇ ਹਨ, ਇਹਨਾਂ ਨੂੰ ਦਿਓ। ਭੁਲੇਖਾ ਖਾ ਗਿਆ, ਸੰਗਤ 'ਚ ਪ੍ਰਚਾਰ ਸ਼ੁਰੂ ਕੀਤਾ, ਮੈਂ ਗੁਰੂ ਹਾਂ, ਪੱਗ ਮੈਨੂੰ ਵੱਜੀ ਹੈ। ਪਰ ਮਰਿਆਦਾ ਅਨੁਸਾਰ ਗੁਰੂ ਜੀ ਆਪ ਆਪਣੇ ਹੱਥੀਂ ਗੁਰਤਾ ਗੱਦੀ ਦੇ ਗਏ ਸੀ। ਸੋ ਸਤਸੰਗੀ ਉਹ ਸਮਝਾਇਆ ਗੁਰਸਿੱਖਾਂ ਨੇ, ਵਾਪਸ ਅੰਮ੍ਰਿਤਸਰ ਚਲਾ ਗਿਆ ਹੈ, ਉੱਥੇ ਵੀ ਜਾ ਕੇ ਆਪਣਾ ਗੁਰੂ ਡੰਮ ਚਲਾਉਣ ਲੱਗਾ, ਸਰਕਾਰੀ ਦਰਬਾਰੇ ਪਹੁੰਚ ਕਰਨ ਲੱਗਾ। ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ, ਦੂਰ ਦੁਰਾਡੇ ਤੋਂ ਸੰਗਤਾਂ ਆ ਰਹੀਆਂ ਹਨ, ਇਹ ਇਤਿਹਾਸ ਸੁਣ ਚੁੱਕੇ ਹਾਂ। ਅੱਗੇ ਗੁਰੂ ਕਿਰਪਾ ਕਰ ਰਹੇ ਨੇ, ਰਸਨ ਕਰੀਏ ਪਵਿੱਤਰ, ਪਿਆਰ ਨਾਲ ਬੋਲੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
1: ਰਾਮਦਾਸ ਗੁਰ ਸੁਣਹਿ ਚਲਾਨਾ।
0: ਸੰਗਤਾਂ ਦੂਰ ਦੁਰਾਡੇ ਖਬਰ ਪਹੁੰਚਦਿਆਂ ਟਾਈਮ ਲੱਗ ਗਿਆ, ਪਤਾ ਲੱਗਿਆ ਕਿ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਕਾਲ ਚਲਾਣਾ ਕਰ ਗਏ।
1: ਸੰਗਤ ਆਏ ਭੇਟ ਲੈ ਨਾਨਾ,
0: ਨਾਨਾ ਤਰ੍ਹਾਂ ਦੀਆਂ ਭੇਟਾਂ ਵਾਲੇ ਕਿ ਨਵੇਂ ਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਭੇਟ ਕਰਨ ਲਈ, ਤਿਨਾਂ ਨੂੰ ਗੁਰੂ ਮੰਨਣ ਲਈ ਸੰਗਤ ਆਈ।
1: ਦਰਸ਼ਨ ਕਰਹਿ ਪਾਵਨ ਪਾਵਨਾ ਪਾਵ ਹੈ,
0: ਬਹੁਤ ਪਿਆਰ ਨਾਲ ਸੰਗਤ ਦਰਸ਼ਨ ਕਰਦੀ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ, ਮਿਣ ਭਾਗਾਂ ਖਿਆ ਪਾਈਐ, ਏਕ ਨਦਰ ਕਰ ਵੇਖੇ ਸਭ ਉੱਪਰ, ਜੇ ਹਾ ਭਾਉ ਤੇ ਹਾ ਫਲ ਪਾਈਐ, ਮਨ ਇੱਛਤ ਫਲ ਪਾਉਣ ਆਉਂਦੀ ਹੈ ਸੰਗਤ।
1: ਗੁਣ ਗਨ ਗਾਵਤ ਸਦਨ ਸਿਧਾਵ ਹੈ,
0: ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ, ਸੰਗਤ ਕਰਕੇ, ਸੇਵਾ ਕਰਕੇ, ਬਚਨ ਮੰਨ ਕੇ ਸੰਗਤਾਂ ਵਾਪਸ ਜਾਂਦੀਆਂ ਹਨ, ਗੁਰੂ ਅਰਜਨ ਦੇਵ ਦੇ ਗੁਣ ਗਾਉਂਦੀਆਂ।
1: ਦੇਸ਼ ਵਿਦੇਸ਼ਨ ਭੇ ਬਖਿਆਤ,
0: ਇਹ ਗੱਲ ਪ੍ਰਗਟ ਹੋਈ ਦੇਸ਼ਾਂ ਪ੍ਰਦੇਸ਼ਾਂ ਵਿੱਚ ਕਿ ਗੁਰਤਾ ਗੱਦੀ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜੇ ਹਨ।
1: ਗਾਦੀ ਪਰ ਬੈਠੇ ਲੱਗ ਤਾਤ,
0: ਲੱਗ ਕਹਿੰਦੇ ਛੋਟੇ ਨੂੰ, ਤਾਤ ਕਹਿੰਦੇ ਸਪੁੱਤਰ ਨੂੰ, ਕਿ ਗੁਰੂ ਰਾਮਦਾਸ ਜੀ ਦੇ ਛੋਟੇ ਸਪੁੱਤਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਅਸੀਨ ਹੋਏ ਹਨ।
1: ਸ੍ਰੀ ਨਾਨਕ ਕੀ ਜੋਤ ਬਿਲੰਦ,
0: ਜੋ ਗੁਰੂ ਨਾਨਕ ਦੇਵ ਜੀ ਮਾਰੀ ਦੀ ਜੋਤ ਹੈ, ਜੋਤ ਰੂਪ ਹਰਾਪ ਗੁਰੂ ਨਾਨਕ ਹਾਇਓ, ਇਹ ਬਿਲੰਦ ਦਾ ਭਾਵ ਵੱਡੀ ਭਾਰੀ ਜੋਤ।
1: ਮਹਿਦ ਬਿਰਾਜਤ ਅਰਜਨ ਚੰਦ,
0: ਚੰਦ ਦਾ ਭਾਵ ਹੈ ਚੰਦਰਮਾ ਸਰੂਪ ਸ਼ਾਂਤ ਗੁਰੂ ਅਰਜਨ ਦੇਵ ਜੀ, ਤਿੰਨਾਂ ਦੇ ਵਿੱਚ ਬਿਰਾਜ ਰਹੀ ਹੈ।
1: ਸ੍ਰੀ ਅੰਮ੍ਰਿਤਸਰ ਪ੍ਰਿਥੀਏ ਰਹਿਓ,
0: ਉਧਰ ਬਾਬਾ ਪ੍ਰਿਥੀ ਚੰਦ, ਇਥੋਂ ਗੱਲ ਬਣੀ ਨਾ ਦਾਲ ਗਲੀ ਨਾ, ਕਿਉਂਕਿ ਇੱਥੇ ਸੰਗਤਾਂ ਨੂੰ ਸੁਚੇਤ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ, ਬਾਬਾ ਮੋਹਰੀ ਜੀ, ਕਿ ਭਾਈ ਗੁਰਤਾ ਗੱਦੀ ਇਹਨਾਂ ਨੂੰ ਮਿਲੀ ਗੁਰੂ ਅਰਜਨ ਦੇਵ ਜੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਗੁਰੂ ਮੈਂ ਬਣਿਆ ਹਾਂ, ਮੈਂ ਗੁਰਤਾ ਗੱਦੀ ਤੇ ਬੈਠਾ ਹਾਂ।
1: ਤਾਊ ਨਾ ਪੂਜਾ ਕੋਏ ਚੜਾਵ ਹੈ,
0: ਤਾਂ ਵੀ ਸੰਗਤਾਂ ਸੁਚੇਤ ਨੇ, ਪਹਿਲਾਂ ਹੀ ਪਤਾ ਸੀ ਜਦੋਂ ਰੌਲਾ ਪਿਆ ਸੀ ਚਿੱਠੀਆਂ ਦਾ, ਤੇ ਗੁਰੂ ਰਾਮਦਾਸ ਜੀ ਨੇ ਆਪਣੇ ਹੁੰਦਿਆਂ ਹੀ ਸਾਰਾ ਕੁਛ ਇਹ ਮਰਿਆਦਾ ਕਰ ਦਿੱਤੀ ਸੀ। ਫਿਰ ਵੀ ਕੋਈ ਵੀ ਸੰਗਤ ਪ੍ਰਿਥੀ ਚੰਦ ਦੇ ਕੋਲ ਨਹੀਂ ਆਉਂਦੀ।
1: ਨਹੀਂ ਜਾਏ ਕਰ ਸੀਸ ਨਿਭਾਵ ਹੈ,
0: ਕੋਈ ਵੀ ਗੁਰਸਿੱਖ ਜਾ ਕੇ ਪ੍ਰਿਥੀ ਚੰਦ ਨੂੰ ਸੀਸ ਨਹੀਂ ਚੁਕਾਉਂਦਾ।
1: ਬਹੁਤ ਬਸੂਰਤ ਕਰਤ ਉਪਾਏ,
0: ਬੜੇ ਯਤਨ ਕਰਦਾ, ਹੱਥ ਪੈਰ ਮਾਰਦਾ, ਕੋਈ ਨਾ ਕੋਈ ਵਿਉਂਤਾ ਬਣਾਉਂਦਾ ਰਹਿੰਦਾ ਹੈ।
1: ਸੰਗਤ ਪਰ ਕੁਛ ਬਸ ਨਾ ਬਸਾਏ,
0: ਪਰ ਬਸ ਕੁਛ ਨੀ ਚੱਲਦਾ, ਸੰਗਤਾਂ ਸੁਚੇਤ ਹਨ।
1: ਸ੍ਰੀ ਅਰਜਨ ਜੀ ਗੋਇੰਦਵਾਲ,
0: ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਆਪਣੇ ਨਾਨਕੇ ਨਗਰ ਸੋ ਸ੍ਰੀ ਗੋਇੰਦਵਾਲ ਸਾਹਿਬ ਵਿਖੇ।
1: ਕੇਤਕ ਮਾਸ ਬਸੇ ਸੁਖ ਨਾਲ,
0: ਮਾਸ ਦਾ ਪਾ ਮਹੀਨੇ ਕੁਝ ਕੁ ਮਹੀਨੇ ਸੱਚੇ ਪਾਤਸ਼ਾਹ ਉੱਥੇ ਹੀ ਬਰਾਜੇ।
1: ਸ੍ਰੀ ਗੁਰੂ ਰਾਮਦਾਸ ਗੁਰਦਾਸ,
0: ਉਧਰ ਸਤਸੰਗੀਓ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਧੰਨ ਬੀਬੀ ਪਾਨੀ ਜੀ ਦੇ ਵੀਰ ਨੇ, ਸੋ ਚਾਚਾ ਜੀ ਦੇ ਸਪੁੱਤਰ ਹਨ ਸਤਸੰਗੀਓ, ਔਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਗਰੇ ਬੀਬੀ ਭਾਨੀ ਜੀ ਦੇ ਸ਼ੁਭ ਆਨੰਦ ਕਾਰਜ ਹੋਏ ਨੇ, ਇਸ ਲਈ ਗੁਰੂ ਰਾਮਦਾਸ ਸਾਹਿਬ ਦੀ ਰਿਸ਼ਤੇਦਾਰੀ ਵੀ ਹੈ। ਤਾਂ ਸਤਸੰਗੀਓ ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ
1: ਪਠਿਓ ਆਗਰੇ ਸੰਗਤ ਪਾਸ,
0: ਸੰਗਤ ਨੂੰ ਨਾਮ ਬਾਣੀ ਨਾਲ ਜੋੜਨ ਲਈ ਭਾਈ ਗੁਰਦਾਸ ਸਾਹਿਬ ਜੀ ਬਹੁਤ ਸਿੱਖੀ ਦੇ ਮਹਾਨ ਵਿਦਵਾਨ ਹਨ, ਵੇਦ ਵਿਆਸ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਤਸੰਗੀਓ ਗੁਰੂ ਭਾਈ ਗੁਰਦਾਸ ਸਾਹਿਬ ਜੀ ਦੀ ਸੇਵਾ ਲੱਗੇਗੀ, ਇਹੀ ਲਿਖਣਗੇ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਨੇ ਉੱਚ ਕੋਟੀ ਦਾ ਵਿਦਵਾਨ ਜਾਣ ਕੇ ਆਗਰੇ ਦਿੱਲੀ ਸਤਸੰਗੀ ਆਗਰੇ ਸਦਰ ਮੁਕਾਮ ਹੈ ਭਾਰਤ ਦਾ, ਦੋ ਰਾਜਧਾਨੀ ਅਸੀਂ ਦਿੱਲੀ ਅਤੇ ਆਗਰਾ, ਸਿਆਲ ਦੇ ਵਿੱਚ ਦਿੱਲੀ ਅਤੇ ਗਰਮੀ ਵਿੱਚ ਆਗਰਾ। ਇਸ ਲਈ ਆਗਰਾ ਇੱਕ ਸਤਸੰਗੀ ਉਹ ਦਿੱਲੀ ਹਿੰਦੁਸਤਾਨ ਦੀ ਰਾਜਧਾਨੀ ਹੈ, ਕੈਪੀਟਲ ਹੈ। ਉੱਥੇ ਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਭੇਜਿਆ ਸਿੱਖੀ ਦੇ ਪ੍ਰਚਾਰ ਲਈ।
1: ਸੋ ਭੀ ਤਿਆਰ ਹੋਏ ਚੱਲ ਪਰਿਓ,
0: ਖਬਰ ਚੱਲਦਿਆਂ ਚੱਲਦਿਆਂ ਆਗਰੇ ਪਹੁੰਚ ਗਈ ਕਿ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪ੍ਰਾਪਰ ਪੈਨ ਕਰ ਗਏ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਤਿਆਰੀ ਕੀਤੀ।
1: ਸੁਣ ਪਰ ਲੋਕ ਪਿਆਨਾ ਕਰਿਓ,
0: ਸਤਸੰਗੀਓ ਸੁਣਿਆ ਸੰਗਤਾਂ ਨੂੰ ਪ੍ਰੇਰਿਆ, ਭਾਈ ਚੌਥੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਰਿਸ਼ਤੇਦਾਰੀ ਵੀ ਹੈ, ਭਾਈ ਗੁਰਦਾਸ ਸਾਹਿਬ ਦੀ ਭੈਣ ਗੁਰੂ ਰਾਮਦਾਸ ਜੀ ਵੱਲ ਵਿਆਹੀ ਹੈ, ਇਸ ਲਈ ਸੰਗਤਾਂ ਨੂੰ ਪ੍ਰੇਰ ਕੇ ਕਿ ਭਾਈ ਗੁਰੂ ਰਾਮਦਾਸ ਜੀ ਸੱਚਖੰਡ ਚਲੇ ਗਏ ਅਤੇ ਗੁਰੂ ਅਰਜਨ ਦੇਵ ਜੀ ਬਰਾਜ ਗਏ ਗੁਰਤਾ ਤੇ, ਸੰਗਤਾਂ ਨੂੰ ਲੈ ਕੇ ਨਾਲ।
1: ਗੁਰ ਦੇ ਦਜਨ ਦਾਨ ਬਹੁ ਤੇਰਾ,
0: ਸੋ ਸਤਸੰਗੀ ਉਹ ਗੁਰ ਤੇ ਵਿਜਨ ਦਾਨ ਬਹੁਤ ਦੋਹ ਤੇਰਾ, ਸੋ ਸਤਸੰਗੀ ਬਹੁਤ ਸਾਰਾ ਗੁਰੂ ਮਹਾਰਾਜ ਨੂੰ ਭੇਟਾਵਾਂ ਚੜਾਉਣ ਲਈ।
1: ਜਾਚਕ ਤ੍ਰਿਪਤ ਕਰੇ ਤਿਸ ਬੇਰਾ,
0: ਸਤਸੰਗੀ ਉਹ ਬਹੁਤ ਸਾਰੇ ਲੋੜਵੰਦ ਮੰਗਤੇ ਆਉਂਦੇ ਨੇ, ਉਹਨਾਂ ਨੂੰ ਵੀ ਤ੍ਰਿਪਤ ਕੀਤਾ ਲੋੜ ਅਨੁਸਾਰ।
1: ਕਲ ਪਤਰੂ ਅਨੁਮਾਨਤ ਕੋਈ,
0: ਸਤਸੰਗੀ ਉਹ ਅਨੁਮਾਨ ਲਾਉਂਦੇ ਨੇ ਕਲਪਤਰੂ ਅਨੁਮਾਨਤ, ਸੋ ਕੋਈ ਕੋਈ ਤੇ ਅਨੁਮਾਨ ਲਾਉਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਕਲਪ

0: ਚਿੰਤਾਮਣੀ ਨੇ ਸਰੀਰ ਧਾਰ ਲਿਆ। ਇਹ ਸਤਸੰਗੀ ਸਨਾਤਨ ਮਤ ਦੇ ਗ੍ਰੰਥਾਂ ਚ ਲਿਖਿਆ ਹੈ। ਚਾਰ ਰੁੱਖ ਮੰਨੇ ਨੇ, ਮਦਾਰ ਰੁੱਖ, ਕਲਪਤਾਰ, ਇਹ ਸਤਸੰਗੀਓ ਇਸ ਪ੍ਰਕਾਰ ਪਾਰ ਜਾਤ ਰੁੱਖ। ਇਹ ਕਹਿੰਦੇ ਨੇ ਜਿਹੜੀ ਕਾਮਨਾ ਇਹ ਥੱਲੇ ਵੇਖੇ ਤੇ ਕਰੋ ਪੂਰੀ ਹੋ ਜਾਂਦੀ ਹੈ ਤੇ ਮੰਨਿਆ ਕਿ ਸਵਰਗ ਚ ਰਹਿੰਦੇ ਨੇ। ਇੱਕ ਇੱਕ ਚਿੰਤਾਮਣੀ ਮੰਨੀ ਸਤਸੰਗੀਓ। ਸੋ ਕਾਮ ਧੇਨ ਹਰ ਹਰ ਗੁਣ ਗਾਮ, ਗੁਰਮਤਿ ਕਾਮ ਧੇਨ ਗਊ ਕੀ ਹੈ, ਵਾਹਿਗੁਰੂ ਦੇ ਗੁਣ ਗਾਉਣੇ, ਪਰਮਾਤਮਾ ਦੀ ਸਿਫਤ ਕਰਨੀ, ਗੁਰੂ ਕੀ ਸਰਨ ਆਉਣਾ, ਇਹ ਕਲਪ ਬ੍ਰਿਸ਼ ਹੈ। ਹੁਣ ਕੋਈ ਤਾਂ ਅਨੁਮਾਨ ਲਾਉਂਦਾ ਹੈ ਕਿ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਲਪ ਬ੍ਰਿਸ਼ ਹਨ, ਜੋ ਕਲਪਨਾ ਕਰੀਏ ਪੂਰੀ ਕਰ ਦਿੰਦੇ ਆ। ਕੋਈ ਕਹਿੰਦਾ ਨਹੀਂ, ਗੁਰੂ ਜੀ ਚਿੰਤਾ ਮਨ ਹਨ, ਚਿੰਤਾ ਨੂੰ ਪੂਰੀਆਂ ਕਰਦੇ ਹਨ।
1: ਗੋਇੰਦਵਾਲ ਨਿਕਟ ਜੇ ਗ੍ਰਾਮ,
0: ਜਿਹੜੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਨੇੜੇ ਨੇੜੇ ਪਿੰਡ ਹਨ।
1: ਸੁਨ ਜਾਚਕ ਆਏ ਤਜ ਧਾਮ,
0: ਮੰਗਤਿਆਂ ਨੇ ਸੁਣਿਆ ਕਿ ਨਵੇਂ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਗੁਰਤਾ ਗੱਦੀ ਤੇ ਬਰਾਜੇ ਆ, ਤੇ ਇਹ ਜਿਹੜੇ ਲੋਕ ਹੁੰਦੇ ਸਤਸੰਗ ਭੰਡ ਆਦਿਕ ਮੰਗਤੇ, ਇਹ ਖੁਸ਼ੀ ਦੇ ਸਮੇਂ ਉੱਤੇ ਦਾਨ ਦਕਸ਼ਣਾ ਲੈਣ ਆਉਂਦੇ ਨੇ। ਇਹ ਬਹੁਤ ਸਾਰੇ ਇਕੱਠੇ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਆ ਗਏ।
1: ਮਨ ਬਾਂਠਤ ਸਭ ਲੇ ਕਰ ਗਮਨੇ,
0: ਇਹਨਾਂ ਨੇ ਸੁਣਿਆ ਸੀ ਸੰਗਤ ਕੋਲੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਰਾਜ ਗਏ ਨੇ, ਕਲਪ ਬ੍ਰਿਸ਼ ਵਰਗੇ ਨੇ ਜੋ ਮੰਗੋ ਮਿਲ ਜਾਂਦਾ, ਕਿਸੇ ਨੇ ਸੁਣਿਆ ਚਿੰਤਾ ਮਣੀ ਵਰਗੇ ਨੇ ਜੋ ਉਹਨਾਂ ਦੇ ਕੋਲ ਕਹੋ ਉਹ ਦੇ ਦਿੰਦੇ। ਇਸ ਵਾਸਤੇ ਮੰਗਤੇ ਆਏ ਤੇ ਮਨ ਇਸ਼ਤ ਫਲ ਪਾਏ।
1: ਸਰਬ ਕਰਤ ਜਾਸ ਨਿਜ ਨਿਜ ਭਵਨੇ,
0: ਸਤਸੰਗੀ ਝੋਲੀਆਂ ਭਰ ਕੇ ਗੁਰੂ ਤੋਂ ਰਹਿਮਤਾਂ ਦੀਆਂ ਆਪੋ ਆਪਣੇ ਪਿੰਡਾਂ ਨੂੰ ਜਾਂਦੇ ਹਨ ਤੇ ਗੁਰੂ ਕਾ ਜਸ ਕਹਿੰਦੇ ਹਨ।
1: ਹੇਤ ਪਿਤਾ ਬਹੁ ਦੀਨ ਸਦਾਨ,
0: ਤੇ ਇਧਰ ਸਤਸੰਗੀਓ ਸੋ ਗੁਰੂ ਰਾਮਦਾਸ ਹੈ, ਹੇਤ ਪਿਤਾ ਆਪਣੇ ਪਿਤਾ ਜੀ ਦੇ ਪਰਥਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਹੁਤ ਸਾਰੇ ਮੰਗਤਿਆਂ ਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ।
1: ਕੀਰਤ ਪਸਰੀ ਬਿਦਤ ਜਹਾਨ,
0: ਸੋ ਗੁਰੂ ਅਰਜਨ ਦੇਵ ਜੀ ਦੀ ਕੀਰਤੀ ਜਿਹੜੀ ਸੀ ਸੰਸਾਰ ਦੇ ਵਿੱਚ ਪ੍ਰਗਟ ਹੋ ਗਈ, ਇੰਨੀ ਕੀਰਤੀ ਫੈਲੀ ਹੈ। ਸੋ ਭਾਈ ਸੱਤਾ ਤੇ ਬਲਵੰਡਾ ਜੀ ਰਾਗੀ ਹੈ ਗੁਰੂ ਘਰ ਦੇ, ਉਹਨਾਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਗਣੋ ਤੇ ਆਥਾਵਣ ਉਹ ਚੌਹ ਚੱਕੀ ਕੀ ਲੋਆ, ਜਿੱਥੋਂ ਸੂਰਜ ਚੜ੍ਹਦਾ ਤੇ ਜਿੱਥੇ ਛਿਪਦਾ, ਸਾਰੀ ਧਰਤੀ ਤੇ ਗੁਰਮਨ ਦਾ ਪ੍ਰਕਾਸ਼ ਕਰਤਾ ਗੁਰੂ ਅਰਜਨ ਦੇਵ ਜੀ ਨੇ। ਉਗਮਣ ਹੋ ਭਾਵ ਜਿੱਥੋਂ ਸੂਰਜ ਉੱਗਦਾ ਚੜ੍ਹਦਾ, ਆਥਮਣ ਹੋ ਜਿੱਥੇ ਆਥਣ ਹੁੰਦਾ ਛਿਪਦਾ, ਚੋ ਚੱਕੀ ਕੀ ਉਹਨੂੰ ਲੋਆ, ਚਾਰੇ ਚੱਕਾਂ ਦੇ ਵਿੱਚ ਗੁਰਮਤ ਦਾ ਨਾਮ ਦਾ ਪ੍ਰਕਾਸ਼ ਕਰ ਦਿੱਤਾ, ਇੰਨੀ ਮਹਿਮਾ ਫੈਲੀ।
1: ਪੁੰਨ ਸ਼੍ਰੀ ਅਰਜਨ ਹਿਰਦੇ ਵਿਚਾਰਾ,
0: ਫਿਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਚ ਵਿਚਾਰ ਕੀਤੀ।
1: ਪਿਤਾ ਨਗਰ ਬਸਬੇ ਹਿਤ ਧਾਰਾ,
0: ਪਿਤਾ ਜੀ ਨੇ ਨਗਰੀ ਵਸਾਈ ਅੰਮ੍ਰਿਤਸਰ, ਔਰ ਪਿਤਾ ਜੀ ਦਾ ਹੁਕਮ ਹੈ ਕਿ ਸਰੋਵਰ ਪੱਕੇ ਕਰਾਉਣੇ ਔਰ ਡੂੰਘੇ ਕਰਨੇ ਸੱਚਖੰਡ ਜੀ ਦੀ, ਸੋ ਜਿਹੜੀ ਹੈ ਇਸ ਤਰ੍ਹਾਂ ਰਚਨਾ ਕਰਨੀ ਔਰ ਹੋਰ ਬੇਅੰਤ ਕਾਰਜ, ਇਸ ਲਈ ਹੁਣ ਅੰਮ੍ਰਿਤਸਰ ਸਾਹਿਬ ਜਾਣਾ ਚਾਹੀਦਾ ਹੈ।
1: ਨਾਨੇ ਕੋ ਇਸ ਥਲ ਪਰਿਵਾਰ,
0: ਨਾਨਾ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿੰਨਾਂ ਦਾ ਪਰਿਵਾਰ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਹੈ।
1: ਬਸਹੋ ਸੁਖੀ ਨਿਤ ਬਧੋ ਉਦਾਰ,
0: ਸੱਚੇ ਪਾਤਸ਼ਾਹ ਜੀ ਆਪਣੇ ਮਾਮਾ ਜੀ ਨੂੰ ਕਹਿਣ ਲੱਗੇ, ਆਪਣੇ ਮਾਮਾ ਜੀ ਦੇ ਪਰਿਵਾਰ ਧੰਨ ਨਾਨਾ ਜੀ ਧੰਨ ਗੁਰੂ ਅਮਰਦਾਸ ਜੀ ਤੇ ਮਾਮੇ ਧੰਨ ਬਾਬਾ ਮੋਹਨ ਜੀ ਮੋਹਰੀ ਜੀ, ਉਹਨਾਂ ਦੇ ਪਰਿਵਾਰ ਨੂੰ ਕਹਿੰਦੇ ਇਹਦੇ ਕਿ ਤੁਸੀਂ ਸੁਖੀ ਵਸੋ, ਇੱਥੇ ਰਵੋ।
1: ਬਸਿਬੋ ਇਹਾਂ ਅਜੋਗ ਹਮਾਰੋ,
0: ਸਾਡਾ ਇੱਥੇ ਰਹਿਣਾ ਹੁਣ ਯੋਗ ਨਹੀਂ, ਮਤਲਬ ਅਸੀਂ ਹੁਣ ਆਪਣਾ ਕਾਰਜ ਸ਼ੁਰੂ ਕਰੀਏ ਅੰਮ੍ਰਿਤਸਰ ਸਾਹਿਬ।
1: ਸੰਗਤ ਦਿਨ ਪ੍ਰਤ ਆਏ ਹਜ਼ਾਰੋ,
0: ਹਜ਼ਾਰਾਂ ਸੰਗਤਾਂ ਹਰ ਰੋਜ਼ ਸਾਡੇ ਦਰਸ਼ਨਾਂ ਲਈ ਆ ਰਹੀਆਂ ਹਨ।
1: ਖੇਦ ਹੋ ਤਾਂ ਸਭ ਹੀ ਵਿਦ ਜਾਣਿਓ,
0: ਸੰਗਤ ਨੂੰ ਖੇਦ ਹੋ ਰਿਹਾ, ਖੇਦ ਦਾ ਮਤਲਬ ਹੈ ਕਿ ਸੰਗਤ ਪਹਿਲਾਂ ਅੰਮ੍ਰਿਤਸਰ ਜਾਂਦੀ ਹੈ, ਉੱਥੋਂ ਪਤਾ ਲੱਗਦਾ ਗੁਰੂ ਜੀ ਗੋਇੰਦਵਾਲ ਸਾਹਿਬ ਨੇ। ਗੋਇੰਦਵਾਲ ਸਾਹਿਬ ਕਰੀਬ 55-60 ਕਿਲੋਮੀਟਰ ਹੈ ਅੰਮ੍ਰਿਤਸਰ ਤੋਂ, ਇਸ ਲਈ ਸੰਗਤ ਨੂੰ ਤਕਲੀਫ਼ ਹੁੰਦੀ ਹੈ, ਪਹਿਲਾਂ ਅੰਮ੍ਰਿਤਸਰ ਜਾਂਦੇ ਨੇ ਉੱਥੋਂ।

0: ਜੀ ਗੁਰੂ ਅਰਜਨ ਦੇਵ ਦੇ ਵੱਡੇ ਮਾਮਾ ਜੀ ਔਰ ਛੋਟੇ ਮਾਮਾ ਜੀ ਬਾਬਾ ਮੋਹਰੀ ਜੀ
1: ਨਮੋ ਠਾਨ ਸ਼੍ਰੀ ਅਰਜਨ ਨਾਥ
0: ਉਹ ਤੋਰਨ ਵਾਸਤੇ ਵਿਦਾ ਕਰਨ ਵਾਸਤੇ ਆਏ ਤੇ ਨਾਲ ਤੁਰੇ ਹਨ ਸਤਸੰਗ ਵੀ ਬੜੇ ਪਿਆਰ ਨਾਲ ਸੋ ਇਹ ਗੁਰੂ ਜੀ ਨੂੰ ਤੋਰਨ ਲਈ ਵਿਦਾ ਕੀਤਾ ਗੁਰੂ ਸਾਹਿਬ ਜੀ ਨੂੰ
1: ਕਹਿਓ ਪਿਤਾ ਕੀ ਆਏ ਸਮੋਹੇ
0: ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿ ਲਗੇ ਮਾਮਾ ਜੀ ਸਾਨੂੰ ਸਾਡੇ ਗੁਰੂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਹੈ
1: ਕਾਰ ਸੁਧਾਸਰ ਕਰੇ ਬੇਜੋਹੇ
0: ਕਿਉਂਕਿ ਬੜੇ ਵੱਡੇ ਵੱਡੇ ਕਾਰਜ ਕਰਨੇ ਅੰਮ੍ਰਿਤਸਰ ਸ਼ਹਿਰ ਵਿਖੇ ਨਵਾਂ ਨਵਾਂ ਸ਼ਹਿਰ ਵਸਿਆ ਹੈ ਇਹਦੇ ਵਿਚ ਬਹੁਤ ਸਾਰੇ ਬਾਜ਼ਾਰ ਬਣਾਉਣੇ ਹਨ ਫਿਰ 52 ਕਿੱਤਿਆਂ ਦੇ ਲੋਕ ਲਿਆ ਕੇ ਵਸਾਉਣੇ ਪਿਤਾ ਜੀ ਦੀ ਆਗਿਆ ਹੈ ਸਰੋਵਰ ਡੂੰਘੇ ਕਰਨੇ ਹਨ ਸਰੋਵਰ ਪੱਕੇ ਕਰਨੇ ਹਨ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ ਬੜੇ ਭਾਰੀ ਕਾਰਜ ਹਨ
1: ਤਹਾਂ ਪਹੁੰਚ ਹਮ ਚਹਿਤ ਕਰਾਈ
0: ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੀ ਅੰਮ੍ਰਿਤਸਰ ਸਾਹਿਬ ਜਾ ਕੇ ਇਹ ਪਰਉਪਕਾਰ ਦੇ ਕਾਰਜ ਕਰਨਾ ਚਾਹੁੰਦੇ ਹਾਂ
1: ਇਮ ਕਹਿ ਮਾਤੁਲ ਆਗੇ ਆ ਪਾਈ
0: ਇਸ ਤਰ੍ਹਾਂ ਕਹਿ ਕੇ ਮਾਤੁਲ ਦਾ ਅਰਥ ਹੁੰਦਾ ਮਾਮਾ ਜੀ ਆਪਣੇ ਮਾਮਿਆਂ ਜੀ ਤੋਂ ਸੋ ਮਹਾਰਾਜ ਜੀ ਨੇ ਆਗਿਆ ਲਈ
1: ਤਿਆਰੀ ਕਰੀ ਸਗਲ ਸੰਗ ਮਿਲੇ
0: ਸਾਰੀ ਸੰਗਤ ਦੇ ਨਾਲ ਤਿਆਰੀ ਕਰ ਲਈ ਤੇ ਸੰਗਤ ਸੱਚੇ ਪਾਤਸ਼ਾਹ

0: ਇੱਕ ਰਾਤ ਰਸਤੇ ਵਿਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਹੇ ਹਨ।
1: ਪਹੁੰਚਤ ਭੇ ਸਤ ਗੁਰੂ ਉਦਾਰਾ।
0: ਉਦਾਰਾ ਦਾ ਅਰਥ ਹੁੰਦਾ ਵੱਡੇ ਗੁਰੂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ।
1: ਪਿਤਾ ਸਥਾਨ ਨਾਥ ਕੋ ਟੇਕਾ।
0: ਸਭ ਤੋਂ ਪਹਿਲਾਂ ਜਾ ਕੇ ਆਪਣੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਸਥਾਨ, ਸੋ ਗੁਰਦੁਆਰਾ ਸਤ ਸਿੰਘ ਗੁਰੂ ਕੇ ਮਹਿਲ, ਬੇਨਤੀ ਕਰਦੇ ਹਾਂ ਅੰਮ੍ਰਿਤਸਰ ਸਾਹਿਬ ਜਾਓ, ਹਰ ਸੱਚਖੰਡ ਨੂੰ ਆਪਾਂ ਦਰਸ਼ਨ ਕਰਦੇ। ਇਹ ਤਾਂ ਬਾਅਦ ਵਿੱਚ ਰਚਨਾ ਰਚੀ ਗਈ। ਸਭ ਤੋਂ ਪਹਿਲਾ ਸਥਾਨ ਹੈ ਗੁਰੂ ਕੇ ਮਹਿਲ। ਮਾਈ ਸੇਵਾ ਬਾਜ਼ਾਰ ਵੇਦੀ ਜਾਓ, ਫਿਰ ਗੁਰੂ ਬਾਜ਼ਾਰ ਵੇਦੀ ਲੰਘ ਕੇ ਅਤੇ ਅਗਲੇ ਬੰਨੇ ਸਤ ਸਿੰਘ ਸਾਨੂੰ ਸਾਈਨ ਮਿਲਦੇ ਨੇ ਕਿ ਇੱਧਰ ਹੈ ਗੁਰੂ ਕੇ ਮਹਿਲ। ਕਰੀਬ 700 ਮੀਟਰ 'ਤੇ ਇਹ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ। ਸਭ ਤੋਂ ਪਹਿਲਾ ਸਥਾਨ ਇਹ ਹੈ, ਸਮਝੋ ਕਿ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਲੈ ਕੇ ਆਏ ਸ੍ਰੀ ਗੁਰੂ ਰਾਮਦਾਸ ਜੀ ਨੂੰ, ਅਜੇ ਸੇਵਾਦਾਰ ਸੀ ਗੁਰੂ ਰਾਮਦਾਸ ਜੀ, ਕਹਿੰਦੇ ਇੱਥੇ ਇਹ ਨਗਰੀ ਵਸਾਉਣੀ, ਇੱਥੇ ਦੱਸ ਦਿੱਤਾ ਇੱਥੇ ਆਹ ਬਣਾਉਣਾ, ਇੱਥੇ ਆਹ ਬਣਾਉਣਾ, ਇੱਥੇ ਆਹ ਕਰਨਾ ਹੈ। ਅਤੇ ਹੁਣ ਜਿਹੜੇ ਜੰਗਲ ਸੀ ਉੱਥੇ ਕੁਛ ਨਹੀਂ ਸੀ, ਹੁਣ ਜਿੱਥੇ ਰਹਿਣਾ ਹੈ ਪਹਿਲਾਂ ਘਰ 'ਤੇ ਬਣਾਉਣਾ ਪਏਗਾ, ਪਹਿਲਾਂ ਛੰਨਾ ਵਧੀਆਂ, ਇੱਥੇ ਛੰਨਾ ਸਜੇ ਸਜੇ ਸਤਸੰਗੀ ਉਹ ਮਿੱਟੀ ਦੇ ਘਰ ਬਣ ਗਏ, ਸਜੇ ਸਜੇ ਪੱਕੇ ਬਣ ਗਏ ਇਸ ਤਰੀਕੇ ਨਾਲ। ਸੋ ਇਸ ਲਈ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਸਭ ਤੋਂ ਪਹਿਲਾਂ ਗੁਰੂ ਕੇ ਮਹਿਲ ਜਾ ਕੇ ਨਮਸਕਾਰ ਕੀਤੀ ਹੈ। ਅਜੇ ਹਰਿਮੰਦਰ ਸਾਹਿਬ ਦੀ ਰਚਨਾ ਨਹੀਂ ਹੋਈ, ਹੋਰ ਅਜੇ ਸਥਾਨ ਕੋਈ ਨਹੀਂ, ਉੱਥੇ ਕੇਵਲ ਇੱਕ ਹੀ ਹੈ ਗੁਰੂ ਕੇ ਮਹਿਲ। ਉੱਥੇ ਗਏ ਗੁਰੂ ਅਰਜਨ ਦੇਵ ਜੀ, ਜਾ ਕੇ ਨਮਸਕਾਰ ਕੀਤੀ ਪਿਤਾ ਜੀ ਦੇ ਸਥਾਨ ਨੂੰ।
1: ਨਿਜ ਗ੍ਰਹਿ ਪ੍ਰਵਿਸ਼ੇ ਜਲਦ ਵਿਵੇਕਾ।
0: ਜਲਦ ਕਹਿੰਦੇ ਗਿਆਨ, ਵਾਹਿਗੁਰੂ ਜਲਦ ਕਹਿੰਦੇ ਸਮੁੰਦਰ, ਅਤੇ ਵਿਵੇਕਾ ਕਹਿੰਦੇ ਗਿਆਨ। ਗਿਆਨ ਦੇ ਸਮੁੰਦਰ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਗ੍ਰਹਿ ਗੁਰੂ ਕੇ ਮਹਿਲਾਂ ਵਿੱਚ ਪ੍ਰਵੇਸ਼ ਹੋਏ।
1: ਬਸਣ ਲੱਗੇ ਸ੍ਰੀ ਅੰਮ੍ਰਿਤਸਰ ਮੈਂ।
0: ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਰਹਿਣ ਲੱਗੇ।
1: ਸਿਮਰਹਿ ਸਤਿਗੁਰ ਆਗਿਆ ਉਰਮੈਂ।
0: ਆਪਣੇ ਪਿਤਾ ਗੁਰੂ ਜੀ, ਆਪਣੇ ਨਾਨਾ ਗੁਰੂ ਜੀ ਦੀ ਆਗਿਆ ਨੂੰ ਚੇਤੇ ਕਰਦੇ ਹਨ।
1: ਸੰਗਤ ਸਕਲ ਆਏ ਕਰ ਪਾਸ।
0: ਬੇਅੰਤ ਸੰਗਤਾਂ ਇਲਾਕੇ ਦੀਆਂ, ਸ਼ਹਿਰ ਦੀਆਂ ਗੁਰੂ ਜੀ ਦੇ ਕੋਲ ਆਈਆਂ।
1: ਅਰਪਹਿ ਭੇਟ ਕਰਹਿ ਅਰਦਾਸ।
0: ਸੰਗਤਾਂ ਲਿਆ ਕੇ ਭੇਟਾਵਾਂ ਅਰਪਣ ਕਰਦੀਆਂ ਹਨ ਤੇ ਅਰਦਾਸਾਂ ਕਰਦੀਆਂ ਹਨ।
1: ਨਗਰ ਆਗਰੇ ਤੇ ਕਰ ਬਾਸ।
0: ਉਧਰ ਸਤਸੰਗੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਗਰੇ ਨਗਰ ਦੇ ਚ ਰਹਿੰਦੇ ਸਨ।
1: ਸੰਗਤ ਬ੍ਰਿੰਦ ਸੰਗ ਗੁਰਦਾਸ।
0: ਭਾਈ ਗੁਰਦਾਸ ਸਾਹਿਬ ਜੀ ਨੇ ਬੇਅੰਤ ਸੰਗਤਾਂ ਨੂੰ ਪ੍ਰੇਰਿਆ, ਚਲੋ ਭਾਈ ਇੱਕ ਤਾਂ ਆਪਾਂ ਗੁਰੂ ਕੇ ਦਰਸ਼ਨ ਕਰਾਵਾਂਗੇ, ਇੱਕ ਨਵੇਂ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਬਰਾਜੇ ਨੇ ਮਹਾਰਾਜ, ਤੀਸਰੇ ਨੰਬਰ ਤੇ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਸੱਚਖੰਡ ਚਲੇ ਗਏ, ਉਹਨਾਂ ਨੂੰ ਬੁਲਾਵਾਂਗੇ, ਚੱਲੀਏ ਆਪਾਂ।
1: ਗੁਰ ਦਰਸ਼ਨ ਕੇ ਕਾਰਨ ਆਵਤ।
0: ਸਾਰੀ ਸੰਗਤ ਨੂੰ ਨਾਲ ਲੈ ਕੇ ਭਾਈ ਗੁਰਦਾਸ ਸਾਹਿਬ ਜੀ ਸਤਸੰਗੀ ਉਹ ਤੁਰ ਪਏ ਤੇ ਇਥੋਂ ਪੰਧ ਕਰੀਬ ਬਣ ਜਾਂਦਾ ਸਤਸੰਗੀ 650-700 ਕਿਲੋਮੀਟਰ ਆਗਰੇ ਤੋਂ। ਹੁਣ ਇਹ ਸੰਗਤ ਚੱਲ ਪਈ ਉਥੋਂ।
1: ਪ੍ਰੇਮ ਸਹਿਤ ਸ਼ਬਦਨ ਕੋ ਗਾਵਤ।
0: ਸੰਗਤਾਂ ਬੜੇ ਪਿਆਰ ਨਾਲ ਜੋਟੀਆਂ ਬਣਾ ਕੇ ਢੋਲਕੀ ਛੈਣੇ ਖੜਤਾਲਾਂ ਦੇ ਨਾਲ ਗੁਰੂ ਕਾ ਕੀਰਤਨ

0: ਨਿਸ ਪਰੇ
1: ਸ਼ਾਮ ਦਾ ਵਕਤ ਹੋ ਜਾਂਦਾ ਸਤਸੰਗੀਓ, ਸੰਗਤ ਸ਼ਾਮ ਨੂੰ ਜਿੱਥੇ ਵੀ ਕਿਤੇ ਟਿਕਾਣਾ ਮਿਲ ਜਾਂਦਾ ਉੱਥੇ ਵਿਸ਼ਰਾਮ ਕਰਕੇ ਤੇ ਥਕਾਵਟ ਦੂਰ ਕਰਦੇ ਹਨ, ਭੋਜਨ ਪ੍ਰਸ਼ਾਦ ਛਕਦੇ ਹਨ।
0: ਪ੍ਰਥਮ ਜਾਮ ਅਰ ਪਾਛਲ ਜਾਮੂ।
1: ਸਤਸੰਗੀਓ, ਸਭ ਤੋਂ ਪਹਿਲਾਂ ਇਸੇ ਪ੍ਰਕਾਰ ਜਿਹੜਾ ਹੈ ਇਹਨਾਂ ਨੇ ਮਨ ਚ ਵਿਚਾਰ ਕੀਤੀ ਕਿ ਪ੍ਰਥਮ ਜਾਮ ਸੋ ਅਰ ਪਾਛਲ ਜਾਮੂ, ਪਹਿਲੇ ਪੈਰ ਤੇ ਪਿਛਲੇ ਪੈਰ, ਸਵੇਰੇ ਤੇ ਸ਼ਾਮ ਨੂੰ।
0: ਗਾਵਤ ਸੰਗਤ ਕੀਰਤ ਨਾਮੂ।
1: ਸਤਸੰਗੀ, ਨਿਜਮ ਸ਼ੁਰੂ ਤੋਂ ਗੁਰੂ ਘਰ ਦਾ ਸਵੇਰੇ ਸ਼ਾਮ ਗੁਰੂ ਕੇ ਦਰਬਾਰ ਚ ਦੀਵਾਨ ਸਾਹਿਬ ਦੇ ਵਿਸ਼ੇਸ਼ ਹੈ। ਸੋ ਸੰਗਤਾਂ ਸਵੇਰੇ ਵੀ ਦੀਵਾਨ ਲਾਉਂਦੀਆਂ ਆਸਾ ਜੀ ਦੀ ਵਾਰ ਦੀ ਸਮਾਪਤੀ ਕਰਕੇ, ਫਿਰ ਸਤਸੰਗੀ ਫਿਰ ਗੁਰੂ ਮਹਾਰਾਜ ਦੇ ਨਾਲ ਤੁਰ ਪੈਂਦੀਆਂ, ਭਾਈ ਗੁਰਦਾਸ ਜੀ ਦੇ ਨਾਲ ਗੁਰੂ ਦੇ ਦਰਸ਼ਨਾਂ ਵਾਸਤੇ। ਸ਼ਾਮ ਨੂੰ ਫਿਰ ਦੀਵਾਨ ਸਜਦਾ ਹੈ, ਸੋਦਰ ਦੀ ਚੌਂਕੀ ਲੱਗਦੀ ਹੈ।
0: ਪੰਥ ਚਲਤ ਮਿਲ ਕੀਰਤਨ ਕਰੈ।
1: ਸੰਗਤ ਰਸਤੇ ਵਿੱਚ ਵੀ ਸਤਸੰਗੀ ਬੜੇ ਪਿਆਰ ਨਾਲ ਕੀਰਤਨ ਕਰਦੀ ਹੈ।
0: ਸਤਿਗੁਰ ਪ੍ਰੇਮ ਮਹਾ ਉਰ ਧਰੈ।
1: ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੜਾ ਪ੍ਰੇਮ ਧਾਰਦੀ ਸੰਗਤ।
0: ਇਮ ਦਿਨ ਪ੍ਰਤ ਸੰਗਤ ਚਲ ਆਵਤ।
1: ਇਹਦਾ ਪੜਾ ਦਰ ਪੜਾ ਰੋਜ਼ ਹੀ ਸੰਗਤ ਚੱਲਦੀ ਆਉਂਦੀ ਹੈ।
0: ਮੁਖ ਗੁਰਦਾਸ ਸਭਿਨ ਹਰ ਖਾਵਤ।
1: ਬਾਬਾ ਭਾਈ ਗੁਰਦਾਸ ਸਾਹਿਬ ਜੀ ਸਾਰਿਆਂ ਦੇ ਮੁਖੀ ਹਨ ਤੇ ਉਹ ਸੰਗਤ ਨੂੰ ਲਿਆ ਰਹੇ ਹਨ।
0: ਤੀਰ ਬਿਪਾਸਾ ਕੇ ਤਬ ਆਏ।
1: ਚਲਦਿਆਂ ਚਲਦਿਆਂ ਚਲਦਿਆਂ ਕਈ ਦਿਨ ਲੱਗੇ ਸਤਸੰਗੀ। ਅੱਜ ਕੱਲ ਵਰਗੇ ਆਧੁਨਿਕ ਸਾਧਨ ਨਹੀਂ ਸੀ। ਹੁਣ ਤਾਂ ਭਾਈ ਦਿੱਲੀ ਤੋਂ ਬੈਠੋ ਟ੍ਰੇਨ ਦੇ ਦੋ ਘੰਟੇ ਟ੍ਰੇਨ ਆ ਜਾਂਦੀ ਹੈ ਅੰਮ੍ਰਿਤਸਰ, ਦੋ ਢਾਈ ਘੰਟੇ ਚ ਫਲੈਟ ਲੈਣੀ ਹੋਏ ਤੇ ਦਿੱਲੀ ਤੋਂ ਪੌਣਾ ਘੰਟਾ ਲੱਗਦਾ ਅੰਮ੍ਰਿਤਸਰ ਦਾ। ਹੁਣ ਤੇ ਸਾਧਨ ਬੜੇ ਸਾਡੇ ਕੋਲ। ਉਹਨਾਂ ਸਮੇਂ ਪੈਦਲ ਆਉਂਦੇ ਸੀ ਵੱਧ ਤੋਂ ਵੱਧ ਘੋੜੇ ਜਾਂ ਗੱਡਿਆਂ ਉੱਤੇ, ਇਸ ਲਈ ਸੰਗਤ ਜ਼ਿਆਦੀ ਹੈ। ਹੁਣ ਘੋੜੇ ਤੇ ਗੱਡਿਆਂ ਦਾ ਇੰਨਾ ਪ੍ਰਬੰਧ ਨਹੀਂ, ਤੁਰ ਕੇ ਆ ਰਹੀ ਹੈ। ਬਹੁਤ ਲੰਮਾ ਸਮਾਂ ਲੱਗਾ ਚੱਲਦਿਆਂ ਚੱਲਦਿਆਂ ਬਿਪਾਸਾ ਦੇ ਕੰਢੇ ਤੇ ਸੰਗਤ ਪਹੁੰਚ ਗਈ।
0: ਜਲ ਗੰਭੀਰ ਥਾਹ ਨਹਿ ਪਾਏ।
1: ਜਦੋਂ ਆਏ ਨੇ ਪਾਣੀ ਬਹੁਤ ਭਾਰਾ, ਹੁਣ ਤੇ ਪਿਆਰੇ ਦਰਿਆ ਨਹੀਂ ਰਹਿ ਗਏ। ਹੁਣ ਤਾਂ ਦਰਿਆਵਾਂ ਦੇ ਵਿੱਚ ਲੋਕਾਂ ਨੇ ਫਸਲਾਂ ਬੀਜ ਲਈਆਂ, ਤੁਰ ਕੇ ਲੰਘ ਜਾਈਦਾ ਵੀ ਦਰਿਆ ਦੇ ਅੱਗੋਂ ਪਿੱਛੋਂ, ਕਿਉਂਕਿ ਪਿੱਛੇ ਬੜੇ ਬੜੇ ਡੈਮ ਬਣਾ ਤੇ ਉਹਨਾਂ ਦਾ ਪਾਣੀ ਜਿਹੜਾ ਸੀ ਸਾਡਾ ਕਦੀ ਕਿਸੇ ਸਟੇਟ ਨੂੰ ਦੇ ਤਾ, ਕੋਈ ਕਿਸੇ ਸਟੇਟ ਨੂੰ ਦੇ ਦਿੱਤਾ। ਉਹਨਾਂ ਸਮਿਆਂ 'ਚ ਕੁਛ ਨਹੀਂ ਸੀ ਹੁੰਦਾ, ਸਿੱਧਾ ਪਾਣੀ ਹੀ ਆਉਂਦਾ ਸੀ ਪਹਾੜਾਂ ਤੋਂ, ਸਿੱਧਾ ਹੀ ਤੁਰਿਆ ਆਉਂਦਾ ਸੀ, ਇਸ ਲਈ ਪਾਣੀ ਬਹੁਤ ਜ਼ਿਆਦਾ। ਜਦੋਂ ਆਏ ਨੇ ਬਹੁਤ ਭਾਰੀ ਮੀਂਹ ਪੈ ਰਿਹਾ ਹੈ ਤੇ ਇਹ ਪਾਣੀ ਆਇਆ ਹੋਇਆ।
0: ਨਿਕਟ ਤਰੀ ਨਹਿ ਉਤਰਹਿ ਪਾਰ।
1: ਕਰੀ ਦਾ ਮਤਲਬ ਹੈ ਬੇੜੀਆਂ, ਇੰਨੀਆਂ ਬੇੜੀਆਂ ਹੈ ਨਹੀਂ ਨੇੜੇ ਤੇੜੇ ਤੇ ਪਾਰ ਕਿਵੇਂ ਹੋਣ, ਪਾਣੀ ਬੜਾ ਹੈ ਦਰਿਆ ਵਿੱਚ।
0: ਠਾਂਡੇ ਹੇਰ ਹੈ ਨਦੀ ਕਿਨਾਰ।
1: ਹੁਣ ਬੱਚੇ ਨਾਲ ਨੇ, ਬਜ਼ੁਰਗ ਨਾਲ ਹਨ, ਭੈਣਾਂ ਬੀਬੀਆਂ ਨਾਲ ਹਨ, ਸੋ ਵੇਟ ਕਰਨ ਲੱਗੇ ਕੋਈ ਬੇੜੀ ਆਦਿਕ ਮਿਲ ਜਾਏ। ਉਡੀਕ ਕਰ ਰਹੇ ਸੀ ਭਾਈ ਗੁਰਦਾਸ ਸਾਹਿਬ ਜੀ।
0: ਬਸ ਹੈ ਜਾਮਨੀ ਜੇ ਇਸ ਥਾਨ।
1: ਹੁਣ ਭਾਈ ਗੁਰਦਾਸ ਜੀ ਨੂੰ ਚਿੰਤਾ ਵੀ ਹੈ ਕਿ ਸੰਗਤ ਮੈਂ ਨਾਲ ਲੈ ਕੇ ਆ, ਜ਼ਿੰਮੇਵਾਰੀ ਮੇਰੀ ਹੈ, ਜੇ ਇੱਥੇ ਰਾਤ ਰਹਿਣਾ ਪਿਆ, ਜੰਗਲ ਹੈ, ਬੀਆਬਾਨ ਝੱਲ ਹੈ, ਕਈ ਜਾਨਵਰ ਰਾਤ ਨੂੰ ਫਿਰਦੇ ਹੋਣਗੇ, ਬੱਚੇ ਨੇ ਨਾਲ ਬਜ਼ੁਰਗ ਨੇ, ਚਿੰਤਾ ਲੱਗੀ ਹੁਣ ਲੰਘਣਾ ਕਿਵੇਂ ਆ, ਤੇ ਰਾਤ ਜੇ ਰਹੇ ਇੱਥੇ ਤੇ ਬਹੁਤ ਦਿੱਕਤ ਆਏਗੀ।
0: ਆਵਹਿ ਨੌਕਾ ਪ੍ਰਾਤੀ ਜਾਨ।
1: ਤੇ ਸਵੇਰੇ ਆਉਣੀ ਬੇੜੀ, ਬੇੜੀਆਂ ਪੈਣਗੀਆਂ ਸਵੇਰੇ, ਸਵੇਰੇ ਮਲਾਹਕਾਰਾਂ ਪਿੰਡਾਂ ਤੋਂ ਉੱਠ ਕੇ ਆਉਣਗੇ, ਫਿਰ ਬੇੜੀਆਂ ਪਾਉਣਗੇ।
0: ਸਕਲ ਵਸਤ ਤੇ ਰਹਿ ਔ ਖਾਈ।
1: ਬੜੀ ਦਿੱਕਤ ਆਏਗੀ, ਖਾਣ ਪੀਣ ਦਾ ਪ੍ਰਬੰਧ, ਦੂਸਰਾ ਤੀਸਰਾ ਪ੍ਰਬੰਧ ਕੋਈ ਨੀ, ਬੜੀ ਪਰੇਸ਼ਾਨੀ ਆਏਗੀ।
0: ਸੰਗਤ ਸਗਰੀ ਇਸ਼ਰਮ ਕੋ ਪਾਈ।
1: ਸਾਰੀ ਸੰਗਤ ਥੱਕੀ ਹੋਈ ਹੈ, ਬਹੁਤ ਲੰਮਾ ਪੰਧ ਕਰਕੇ ਆਈ ਸੰਗਤ।
0: ਏਵ ਵਿਚਾਰਤ ਉਰ ਗੁਰਦਾਸ।
1: ਏਦਾਂ ਭਾਈ ਗੁਰਦਾਸ ਸਾਹਿਬ ਜੀ ਮਨ ਚ ਸੋਚ ਰਹੇ ਸੀ।
0: ਇੱਕ ਸਿੱਖ ਪਠਤ ਹੁਤੋ ਥਿਤ ਪਾਸ।
1: ਇੱਕ ਗੁਰੂ ਦਾ ਸਿੱਖ ਮਾਰਿਆ ਚੌਂਕੜਾ ਤੇ ਰੱਬੀ ਬਾਣੀ ਪੜ ਰਿਹਾ ਸਤਸੰਗੀਓ। ਸੰਗਤ ਚ ਆਉਣ ਦਾ ਕੀ ਕਿਉਂ ਆਉਣੇ ਆ, ਕੀ ਲਾਭ ਹੈ ਸੰਗਤ ਚ ਆਉਣ ਦਾ, ਕੀ ਲਾਭ ਹੈ? ਤੇ ਬੇਨਤੀ ਕਰਦੇ ਆ, ਸੰਗਤ ਚ ਆਉਣ ਦਾ ਲਾਭ ਇਹ ਆ, ਇੱਥੇ ਆ ਕੇ ਹੋਮੇ ਟੁੱਟ ਜਾਂਦੀ ਹੈ, ਇੱਕ ਦੂ ਇੱਕ ਚੜ੍ਹਦੀ ਆ, ਕੌਣ ਜਾਣੇ ਮੇਰਾ ਨਾਓ ਜੀ। ਉਹ ਚੜ੍ਹਦੀ ਕਲਾ ਵਾਲੇ ਇੱਥੇ ਗੁਰੂ ਦੇ ਪਿਆਰ ਵਾਲੇ ਨੇ ਸਤਸੰਗੀਓ। ਸੇਵਾ ਵਾਲੀਆਂ ਸੰਗਤਾਂ ਦਾ ਅੰਤ ਨਹੀਂ, ਇੰਨੀ ਇੰਨੀ ਸੇਵਾ ਸੰਗਤਾਂ ਕਰਦੀਆਂ, ਨਮਸਕਾਰ ਸਤਸੰਗੀ ਉਹਨਾਂ ਦੇ ਚਰਨਾਂ 'ਤੇ ਹੁੰਦੀ ਹੈ, ਇੰਨੀ ਸੇਵਾ ਭਾਰੀ। ਕਈ ਪਿਆਰ ਵਾਲੇ ਆਉਂਦੇ ਨੇ, ਸਵੇਰੇ ਵੇਖਿਆ ਬਾਥਰੂਮ ਲੈਟਰੀਨ ਸਾਰਾ ਕੁਛ ਇੰਨੀ ਪਿਆਰ ਨਾਲ ਸਾਫ਼ ਕਰਦੇ। ਇੱਥੇ ਇੱਕ ਪੁਆਇੰਟ ਬੇਨਤੀ ਕਰਦੇ ਹਾਂ, ਕਈ ਵਾਰ ਸਵਾਲ ਸੰਗਤ ਕਰਦੀ ਹੈ ਕਿ ਬਾਬਾ ਜੀ ਜਦੋਂ ਅਸੀਂ ਜਾਂਦੇ ਦੋ ਨੰਬਰ ਉਦੋਂ ਸਿਮਰਨ ਕਰਨਾ ਚਾਹੀਦਾ, ਇਹ ਸਵਾਲ ਆਪਣੇ ਕਈ ਵਾਰ ਮਨ 'ਚ ਆ ਜਾਂਦਾ। ਇੱਕ ਵਾਰ ਅਸੀਂ ਪੰਜਾਂ ਪਿਆਰਿਆਂ ਦੀ ਸੇਵਾ ਕਰ ਰਹੇ ਸੀ ਮਹਿਤੇ, ਸਾਡੇ ਕੋਲ ਇੱਕ ਮਸਲਾ ਆ ਗਿਆ, ਕੋਈ ਪਿਆਰ ਵਾਲਾ ਆਇਆ, ਉਹਦੀ ਭਾਵਨਾ ਮੰਨ ਦੀ, ਉਹਨੇ ਬੇਨਤੀ ਕੀਤੀ ਕਿ ਮੇਰੇ ਤੋਂ ਇੱਕ ਭੁੱਲ ਹੋ ਗਈ ਆ, ਦੱਸੋ ਜੀ। ਕਹਿੰਦੇ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਲਈ ਸੀ ਅਤੇ ਮੈਨੂੰ ਚਾਹ ਚੇਤਾ ਭੁੱਲ ਗਿਆ, ਮੈਂ ਹੱਥ ਨਹੀਂ ਸੁੱਤੋ ਤੇ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਮੈਂ ਹੱਥ ਨਹੀਂ ਸੁੱਤੋਤੇ ਅਤੇ ਮੈਂ ਚਲ ਗਿਆ ਦੋ ਨੰਬਰ ਪਾਵਰ ਲੈਟਰਿੰਗ ਚਲਾ ਗਿਆ। ਮੈਨੂੰ ਯਾਦ ਆਇਆ ਉੱਥੇ ਬਹਿ ਕੇ ਜਦੋਂ ਮੈਂ ਹੱਥ ਆਪਣੇ ਧੋਤੇ ਵੀ ਮੈਂ ਤਾਂ ਗਲਤੀ ਹੋ ਗਈ, ਮੈਂ ਪ੍ਰਸ਼ਾਦ ਵਾਲੇ ਹੱਥ ਗਲਤ ਥਾਂ ਗੰਦੇ ਥਾਂ ਲੱਗ ਗਏ, ਮੈਨੂੰ ਬਖਸ਼ ਲਿਓ। ਸਤਸੰਗਿਓ ਇਹ ਮਸਲਾ ਨਵਾਂ ਆਇਆ, ਫਿਰ ਵਿਚਾਰ ਕੀਤੀ। ਸੋ ਇਸ ਚੀਜ਼ ਤੋਂ ਸਿੱਖਿਆ ਲਈ ਕਿ ਭਾਈ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ, ਪ੍ਰਸ਼ਾਦ ਲੈ ਕੇ ਸੱਚੇ ਪਾਤਸ਼ਾਹ ਜੀ ਦਾ ਪੈਰਾਂ ਨੂੰ ਹੱਥਾਂ ਨਹੀਂ ਮਲਣਾ ਚਾਹੀਦਾ ਪ੍ਰਸ਼ਾਦ। ਕਈ ਆ ਬੇਧਿਆਨੀ 'ਚ ਆਪਾਂ ਪੈਰਾਂ ਨੂੰ ਪ੍ਰਸ਼ਾਦ ਮਲ ਲੱਗ ਪੈਂਦੇ ਹਾਂ, ਹੱਥ ਪ੍ਰਸ਼ਾਦ ਵਾਲੇ, ਗੁਰੂ ਕਾ ਭੋਗ ਲੱਗਿਆ ਸਤਸੰਗਿਓ। ਹੱਥ ਨੂੰ ਬਾਹਰ ਜਾ ਕੇ ਚੰਗੀ ਤਰ੍ਹਾਂ ਧੋ ਲਓ, ਧੋਣ ਤੋਂ ਬਾਅਦ ਜੋੜਾ ਪਾਓ ਆਦਿਕ ਜੋ ਕਰਨਾ। ਇਸ ਲਈ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਨਿਯਮ ਇਹ ਹੈ, ਇੱਥੇ ਬੈਠ ਕੇ ਆਰਾਮ ਨਾਲ ਬੈਠ ਕੇ ਛਕ ਲਓ, ਤੁਰੇ ਜਾਂਦੇ ਖਾਵਾਂਗੇ ਤਾਂ ਕਿਣਕਾ ਥੱਲੇ ਡਿੱਗਦਾ ਜਾਏਗਾ। ਬ੍ਰਹਮਟਨ ਦੀ ਗੱਲ ਹੈ ਸਤਸੰਗਿਓ, ਜੋਤ ਪ੍ਰਕਾਸ਼ ਗੁਰਦੁਆਰਾ, ਉੱਥੇ ਆਮ ਸੰਗਤ ਵੇਖੀ, ਉੱਤੋਂ ਪ੍ਰਸ਼ਾਦ ਲਈ ਆਉਣਾ ਹੱਥ 'ਚ, ਜੋੜੇ ਘਰ ਦੇ ਵਿੱਚ ਵੇਖ ਕੇ ਖਲੋ ਕੇ ਖਾਣਾ, ਖਲੋ ਕੇ ਜੋੜੇ ਘਰ 'ਚ ਖਲੋ ਕੇ ਪ੍ਰਸ਼ਾਦ ਛਕਣਾ। ਸਤਸੰਗਿਓ ਕਾਫ਼ੀ ਚਿਰ ਦੇ ਦੇਖਦੇ ਸੀ, ਕੁਦਰਤੀ ਇੱਦਾਂ ਮੈਂ ਦਫ਼ਤਰ ਬੈਠਾ ਹਾਂ ਸਾਂ ਤਾਂ ਸਾਹਮਣੇ ਪ੍ਰਸ਼ਾਦ ਛਕਣ ਡੇ ਦੋ ਬੱਚੇ। ਮੈਂ ਗਿਆ, ਮੈਂ ਪੁੱਤਰ ਇੱਥੇ ਨਹੀਂ ਪ੍ਰਸ਼ਾਦ ਛਕੀਦਾ, ਉੱਤੇ ਛਕ ਲਈਦਾ। ਉਹ ਜਿਹੜਾ ਨਾਲ ਬੱਚਾ ਸੀ ਉਹ ਤਾਂ ਕਹਿੰਦਾ ਬਾਬਾ ਜੀ ਸੋਰੀ, ਗਾਂ ਤੋਂ ਖਿਆਲ ਰੱਖਾਂਗੇ। ਉਹਦੀ ਲੜਕੀ ਸੀ ਬੈਗੀ ਟੁੱਟ ਗਏ, ਮੈਨੂੰ ਕਹਿੰਦੇ ਰੱਬ ਕਿੱਥੇ ਨਹੀਂ ਗਾ। ਮੈਂ ਹੈਰਾਨ ਹੋ ਗਿਆ, ਮੈਂ ਵੈਰੂ ਜੀ ਮੈਂ ਤਾਂ ਕਿਹਾ ਹੀ ਨਹੀਂ, ਮੈਂ ਤਾਂ ਬੇਨਤੀ ਕੀਤੀ ਤੁਹਾਨੂੰ ਕਿ ਪ੍ਰਸ਼ਾਦ ਗੁਰੂ ਕਾ ਭੋਗ ਲੱਗਿਆ, ਇੱਥੇ ਖਲੋ ਕੇ ਛਕਣ ਡੇ ਜੇ ਕਿਣਕੇ ਥੱਲੇ ਡਿੱਗ ਰਹੇ ਤੁਹਾਡੇ ਜੋੜੇ ਉੱਤੇ ਲੱਗਣੇ ਨੇ, ਮੈਂ ਤਾਂ ਤੁਹਾਨੂੰ ਕਿਹਾ ਸੀ ਉੱਤੇ ਬਹਿ ਕੇ ਛਕ ਲਓ। ਉਹ ਅੱਗੋਂ ਬੜਾ ਗਲਤ ਬੋਲੀ ਲੜਕੀ, ਰੱਬ ਕਿੱਥੇ ਨਹੀਂ ਹੈਗਾ। ਮੈਂ ਵਾਹਿਗੁਰੂ ਜੀ ਇੱਦਾਂ ਨਹੀਂ ਗਾ, ਮਤਲਬ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਖਿਆਲ ਕਰਦੇ ਨਹੀਂ। ਅੱਜ ਕੱਲ੍ਹ ਕੋਈ ਕਹਿੰਦਾ ਸਾਨੂੰ ਕੋਈ ਰੋਕੇ ਟੋਕੇ ਹੀ ਨਾ, ਮਰਿਆਦਾ ਦੱਸਣੀ ਸਾਡਾ ਕਰਮ ਹੈ, ਬਾਣੀ ਦਾ ਸਤਿਕਾਰ ਕਰਨਾ, ਕੜਾਹ ਪ੍ਰਸ਼ਾਦ ਦੀ ਦੇਗ ਦਾ ਸਤਿਕਾਰ ਕਰਨਾ। ਸੋ ਇਸ ਲਈ ਸਤਸੰਗਿਓ ਇਹ ਕਈ ਜਿਹੜਾ ਖਿਆਲ ਇੱਕ ਸਵਾਲ ਇਹ ਆਇਆ ਕਿ ਅਸੀਂ ਬਾਬਾ ਜੀ ਜਦੋਂ ਬੈਠੇ ਹਾਂ ਦੋ ਨੰਬਰ ਅੰਦਰ ਟੋਲਟ ਦੇ ਵਿੱਚ, ਅਤੇ ਉਦੋਂ ਸਿਮਰਨ ਕਈ ਵਾਰ ਮਨ ਕਰਦਾ ਇਕੱਲੇ ਇਕਾਂਤ 'ਚ ਬੈਠੇ, ਕਰਨਾ ਚਾਹੀਦਾ ਕਿ ਨਹੀਂ? ਅਤੇ ਮੈਂ ਕਿਹਾ ਕਿ ਗੁਰੂ ਜੀ ਦਾ ਹੁਕਮ ਹੈ ਸਵਾਸ ਸਵਾਸ ਜਪੋ, ਸਵਾਸ ਤਾਂ ਉੱਥੇ ਵੀ ਆ ਰਹੇ ਨੇ, ਉਹ ਗੁਰੂ ਦੇ ਪਿਆਰ ਵਾਲੇ ਸਿਰੇ ਇੱਥੇ ਕਰਦੇ ਨੇ ਸਫਾਈ ਸਾਰਿਆਂ ਦੀ, ਵਾਹਿਗੁਰੂ ਸਤ ਨਾਮ ਵਾਹਿਗੁਰੂ ਦਾ ਜਾਪ ਕਰਦੇ ਨਾਲ, ਉਹ ਗੁਨਾਹ ਤਾਂ ਕੋਈ ਨਹੀਂ, ਉਹ ਸਵਾਸ ਸਵਾਸ ਸਿਮਰਨ ਕਰ ਰਹੇ ਨਾਲ ਸੇਵਾ ਕਰ ਰਹੇ ਨੇ ਭਾਈ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਨੇ ਵੇਖਿਆ ਕਿ ਇੱਕ ਗੁਰੂ ਦਾ ਸਿੱਖ ਬੜੇ ਪਿਆਰ ਨਾਲ ਬੈਠ ਕੇ ਅਤੇ ਅਲਾਹੀ ਬਾਣੀ ਰੱਬੀ ਪਾਣੀ ਪੜ੍ਹ ਰਹੇ ਸਨ।
0: ਗੁਰ ਕਾ ਬਚਨ ਬਸੈ ਜੀ ਨਾਲੇ,
1: ਉਸ ਵੇਲੇ ਸਤਸੰਗੀ ਕੁਦਰਤੀ ਬਚਨ ਭਾਈ ਗੁਰਦਾਸ ਜੀ ਦੇ ਕੰਨ 'ਚ ਪਿਆ, ਇਹ ਬਾਣੀ ਦਾ ਬਚਨ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜੀਵ ਦੇ ਨਾਲ ਆਤਮਾ ਦੇ ਨਾਲ ਗੁਰੂ ਕਾ ਸ਼ਬਦ ਵਸਦਾ ਹੈ।
0: ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ।
1: ਭਾਵ ਜਿਹਦੇ ਨਾਲ ਗੁਰੂ ਦਾ ਸ਼ਬਦ ਹੈ ਨਾ, ਜਲ ਨਹੀਂ ਡੁੱਬੈ, ਉਹ ਪਾਣੀ 'ਚ ਡੁੱਬ ਨਹੀਂ ਸਕਦਾ, ਤਸ ਕਰ ਨਹੀਂ ਲੇਵੈ, ਗੁਰੂ ਦੇ ਸ਼ਬਦ ਨੂੰ ਚੋਰ ਚੁਰਾ ਨਹੀਂ ਸਕਦੇ, ਪਾਹੇ ਨਾ ਸਾਕੇ ਜਾਲੇ, ਜਿਹੜੀ ਅੱਗ ਹੈ ਪਿਆਰੂ ਸਾੜ ਨਹੀਂ ਸਕਦੀ। ਗੁਰੂ ਦਾ ਐਸਾ ਸ਼ਬਦ ਹੈ, ਗੁਰੂ ਕਾ ਐਸਾ ਸਤਸੰਗ ਬਚਨ ਹੈ। ਇਹ ਬਚਨ ਭਾਈ ਗੁਰਦਾਸ ਜੀ ਨੇ ਸੁਣਿਆ
0: ਰਹਾਉ,
1: ਇਹ ਵਿਸ਼ਰਾਮ ਦੀ ਪੰਕਤੀ, ਰਹਾਉ ਦੀਆਂ ਪੰਕਤੀਆਂ ਹਨ ਜੀ।
0: ਚੌਪਈ ਸੁਣ ਗੁਰਦਾਸ ਵਿਚਾਰਤ ਹਿਰਦੈ,
1: ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਸੁਣਿਆ, ਹੁਣ ਮਹਾਂ ਵਿਦਵਾਨ ਨੇ ਉਹ, ਉਹਨਾਂ ਨੇ ਮਨ ਚ ਵਿਚਾਰ ਕੀਤੀ,
0: ਗੁਰ ਸਮਝਾਏ ਨਾ ਡੂਬ ਹੈ ਕਦੈ।
1: ਕਹਿੰਦੇ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੇ ਗੁਰੂ ਦਾ ਸ਼ਬਦ ਤੁਹਾਡੇ ਕੋਲ ਹੈ, ਨਾਮ ਦਾ ਬੇੜਾ ਤੁਹਾਡੇ ਕੋਲ ਹੈ, ਤੇ ਕਦੇ ਡੁੱਬੋਗੇ ਨੀ ਤੁਸੀਂ।
0: ਸ਼ਬਦ ਆਸਰੇ ਹੋਵੋ ਪਾਰ,
1: ਭਾਈ ਸ਼ਬਦ ਦੇ ਆਸਰੇ ਤੁਸੀਂ ਪਾਣੀ ਤੋਂ ਪਾਰ ਹੋ ਸਕਦੇ ਹੋ।
0: ਇਮ ਨਿਸ਼ਚਾ ਸਤਿਗੁਰ ਕੋ ਧਾਰ,
1: ਇਹਦਾ ਸਤਸੰਗ ਨਿਸ਼ਚਾ ਵਿਸ਼ਵਾਸ ਭਰੋਸਾ ਮਨ ਚ ਧਾਰਿਆ, ਪੂਰਨ ਭਰੋਸਾ ਹੋਵੇ ਤੇ ਪਿਆਰੇ ਪਾਣੀ ਡੋਬ ਨੀ ਸਕਦਾ, ਅੱਗ ਸਾੜ ਨੀ ਸਕਦੀ ਸਤਸੰਗਿਓ। ਇਸ ਲਈ ਭਾਈ ਗੁਰਦਾਸ ਜੀ ਨੇ ਇਹ ਬਚਨ ਸੁਣਿਆ ਜਦੋਂ,
0: ਸਭ ਸੰਗਤ ਕੋ ਕਹਾ ਬੁਝਾਈ,
1: ਉਸ ਵੇਲੇ ਭਾਈ ਗੁਰਦਾਸ ਜੀ ਸੰਗਤ ਨੂੰ ਕਹਿੰਦੇ, ਸੰਗਤ ਜੀ ਸ਼ਾਮ ਹੋ ਗਈ, ਰਾਤ ਹੋ ਗਈ ਹੈ, ਬੇੜੀ ਕੋਈ ਮਿਲਣੀ ਨਹੀਂ, ਆਪਾਂ ਨੂੰ ਸਾਰੀ ਰਾਤ ਇੱਥੇ ਬੈਠੇ ਰਹਾਂਗੇ।
0: ਹਮ ਹੈ ਮੁਗਦ ਬੂਝ ਨਹਿ ਪਾਈ,
1: ਅਸੀਂ ਤੇ ਅੰਨੇ ਆ, ਅਸੀਂ ਗੁਰੂ ਕੋਲ ਪੁੱਛਿਆ ਹੀ ਨਹੀਂ ਕਿ ਮਹਾਰਾਜ ਅਸੀਂ ਪਾਰ ਕਰਨਾ ਕਿਵੇਂ ਕਰੀਏ, ਤੇ ਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਹੁਕਮ ਦੇ ਦਿੱਤਾ ਕਿ ਪਾਣੀ ਡੋਬ ਨਹੀਂ ਸਕਦਾ ਭਾਈ ਜੇ ਗੁਰੂ ਦਾ ਸ਼ਬਦ ਤੇਰੇ ਨਾਲ ਹੈ।
0: ਭਵ ਜਲ ਗੁਰ ਕੋ ਸ਼ਬਦ ਉਧਾਰ ਹੈ,
1: ਭਵ ਸਾਗਰ ਤੋਂ ਗੁਰੂ ਦਾ ਸ਼ਬਦ ਪਾਰ ਕਰ ਦਿੰਦਾ। ਸੁਣਿਆ ਹਾਥ ਹੋਇਆ ਸਗਾਹੋ, ਗੁਰੂ ਦਾ ਸ਼ਬਦ ਸੁਣੀਏ ਤੇ ਅਸਗਾਹ ਹੋਇਆ ਸਮੁੰਦਰੋਂ ਵੀ ਹਾਥ ਹੱਥਕ ਰਹਿ ਜਾਂਦਾ। ਜੇ ਗੁਰੂ ਕਿਰਪਾ ਕਰੇ ਭਰੋਸਾ ਆ ਜਾਏ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ,
0: ਇਹ ਬਪੁਰੀ ਕਿਆ ਨਦੀ ਨਾ ਤਾਰੈ।
1: ਕਹਿਣ ਲੱਗੇ ਗੁਰੂ ਤਾਂ ਭਵ ਸਾਗਰ ਤੋਂ ਤਾਰ ਦਿੰਦਾ, ਸੰਸਾਰ ਸਮੁੰਦਰ ਤੋਂ, ਇਹ ਨਿੱਕੀ ਜੀ ਨਦੀ ਕੀ ਚੀਜ਼ ਹੈ ਗੁਰੂ ਦੇ ਸਾਹਮਣੇ।
0: ਧਾਰ ਸ਼ਰਧਾ ਗੁਰ ਕੋ ਬਚ ਮਾਨੋ,
1: ਤੇ ਸ਼ਰਧਾ ਧਾਰੋ ਗੁਰੂ ਦੇ ਸਿੱਖੋ ਤੇ ਗੁਰੂ ਕਾ ਬਚਨ ਮੰਨੋ, ਸ਼ਰਧਾ ਰੱਖੋ।
0: ਉਤਰ ਹੋ ਪਾਰ ਬਿਰਮ ਨਹਿ ਠਾਨੋ,
1: ਕਹਿਣ ਲੱਗੇ ਦੇਰ ਨਾ ਕਰੀਏ, ਗੁਰੂ ਦੇ ਸ਼ਬਦ ਦਾ ਆਸਰਾ ਲਈਏ ਤੇ ਇਹ ਆਪਾਂ ਪਾਰ ਹੋ ਜਾਈਏ ਦਰਿਆ ਤੋਂ।
0: ਸਤ ਨਾਮ ਗੁਰਦਾਸ ਉਚਾਰਾ,
1: ਉਸ ਵੇਲੇ ਭਾਈ ਗੁਰਦਾਸ ਜੀ ਉੱਠ ਪਏ ਤੇ ਉੱਠ ਕੇ ਸਤਸੰਗ ਭਾਈ ਗੁਰਦਾਸ ਜੀ ਸਤਨਾਮ ਦਾ ਜਸ ਜਾਪ ਸ਼ੁਰੂ ਕਰ ਦਿੱਤਾ। ਜੇਕਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਮ ਦੀ ਮਹਿਮਾ ਦਰਸਾਉਣ ਵਾਸਤੇ ਵਧਾਉਣ ਵਾਸਤੇ ਕੌਤਕ ਰਚਿਆ। ਜੇਕਰ ਮਿਲਦਾ ਇਤਿਹਾਸ ਵਿੱਚੋਂ ਕਿ ਸੰਗਲਾ ਦੀਪ ਜਾਣਾ ਸੀ ਲੰਕਾ, ਔਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਮੁੰਦਰ ਦੇ ਪਾਣੀ ਦੇ ਉੱਤੇ ਉੱਤੇ ਤੁਰ ਪਏ। ਕਹਿੰਦੇ ਭਾਈ ਗੁਰਦਾ ਭਾਈ ਮਰਦਾਨਾ ਜੀ ਨੂੰ, ਬਾਲਾ ਜੀ ਨੂੰ ਕਿ ਨਾਮ ਜਪਦਿਆਂ ਵਾਹਿਗੁਰੂ ਵਾਹਿਗੁਰੂ ਤੁਰਿਆਓ, ਦਰਿਆ ਤੋਂ ਪਾਰ ਹੋ ਜਾਂਗੇ। ਸੱਚੇ ਪਾਤਸ਼ਾਹ ਜੀ ਨੇ ਆਪ ਸੋਹੰ ਦਾ ਜਾਪ ਸ਼ੁਰੂ ਕਰ ਦਿੱਤਾ। ਸੋਹੰ ਸੋਹੰ ਸੋਹੰ ਤੁਰੇ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਵਾਹਿਗੁਰੂ ਭਾਈ ਮਰਦਾਨਾ ਜੀ ਦੇ ਮਨ 'ਚ ਆ ਗਿਆ ਕਿ ਮਹਾਰਾਜ ਆਪ ਵੱਡਾ ਜਾਪ ਜਪੀ ਜਾਂਦੇ, ਸਾਨੂੰ ਛੋਟਾ ਦੇ ਦਿੱਤਾ। ਉਹ ਭਾਈ ਮਰਦਾਨਾ ਜੀ ਨੇ ਸਾਸੀ ਸੋਹੰ ਸ਼ੁਰੂ ਕੀਤਾ। ਜੇਕਰ ਮਿਲਦਾ ਕਿ ਭਾਈ ਮਰਦਾਨਾ ਜੀ ਡੁੱਬਣ ਲੱਗੇ, ਗੁਰੂ ਨਾਨਕ ਦੇਵ ਜੀ ਕਹਿੰਦੇ ਕਹੋ ਮਰਦਾਨੇ ਵਾਹਿਗੁਰੂ। ਵਾਹਿਗੁਰੂ ਕਿਹਾ ਫਿਰ ਚੱਲ ਪਏ, ਬੇਨਤੀ ਕੀਤੀ ਲੰਘ ਕੇ ਮਹਾਰਾਜ ਕੀ ਕੌਤਕ, ਤੁਸੀਂ ਸੋਹੰ ਸੋਹੰ ਦਾ ਜਾਪ ਕੀਤਾ ਤੇ ਮਹਾਰਾਜ ਕੁਛ ਨਹੀਂ ਸੀ ਹੁੰਦਾ ਮੈਨੂੰ, ਮਹਾਰਾਜ ਮੈਂ ਡੁੱਬਣ ਲੱਗਾ। ਕਹਿੰਦੇ ਭਾਈ ਮਰਦਾਨਾ ਜੀ, ਜਿਹੜਾ ਸੋਹੰ ਦਾ ਅਰਥ ਸੋ ਉਹ ਪਰਮਾਤਮਾ ਹੰਗ ਮੈਂ ਹਾਂ, ਵਾਸਤਵਿਕ ਵਿੱਚ ਅਸੀਂ ਰੱਬ ਦਾ ਰੂਪ ਹੀ ਹਾਂ, ਮਨ ਤੋਂ ਜੋਤ ਸਰੂਪ ਹੈ, ਪਰ ਅੰਦਰ ਇਹ ਭਾਵਨਾ ਬਣਾਉਣੀ ਅਸੀਂ ਦਾਸ ਹਾਂ, ਅਸੀਂ ਸੇਵਕ ਹਾਂ ਵਾਹਿਗੁਰੂ ਦੇ। ਇਸ ਲਈ ਭਾਈ ਮਰਦਾਨਿਆਂ ਅਸੀਂ ਤਾਂ ਪਰਮਾਤਮਾ ਦੀ ਕਿਰਪਾ ਨਿਰੰਕਾਰ ਦੀ ਜੋਤ ਹੈ ਅਤੇ ਇਹ ਅਸੀਂ ਨਾਮ ਦੀ ਮਹਿਮਾ ਦਰਸਾਉਣ ਲਈ ਵਧਾਉਣ ਲਈ ਇਹ ਤੁਹਾਡੇ ਨਾਲ ਕੌਤਕ ਕੀਤਾ ਸੀ ਕਿ ਨਾਮ ਬੇਅੰਤ ਹੈ, ਪਰਮਾਤਮਾ ਦਾ ਸਿਮਰ ਵੱਡਾ ਹੈ, ਭਵ ਸਾਗਰ ਤੋਂ ਤਾਰ ਦਿੰਦਾ। ਭਾਈ ਗੁਰਦਾਸ ਜੀ ਅੱਗੇ ਅੱਗੇ ਤੁਰ ਪਏ, ਵਾਹਿਗੁਰੂ ਦਾ ਜਾਪ ਕਰਦੇ ਹਾਂ ਤੇ ਸੰਗਤ ਪਿੱਛੇ ਚੱਲ ਪਈ।
0: ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ,
1: ਭਾਈ ਗੁਰਦਾਸ ਸਾਹਿਬ ਸਭ ਤੋਂ ਪਹਿਲਾਂ ਆਪ ਖੁਦ ਨਦੀ ਦੇ ਵਿੱਚ ਪ੍ਰਵੇਸ਼ ਹੋ ਗਏ।
0: ਜਾਨੂ ਲਗ ਜਲ ਭਾ ਸਲਿਤਾ ਕੋ,
1: ਜਾਨੂ ਕਹਿੰਦੇ ਗੋਡਾ, ਗੋਡੇ ਗੋਡੇ ਤੱਕ ਪਾਣੀ ਆਇਆ ਜੀ।
0: ਸੰਗਤ ਸਗਲ ਦੇਖ ਕਰ ਤਾਂਕੋ,
1: ਹੁਣ ਸੰਗਤ ਨੂੰ ਭਰੋਸਾ ਵੱਜ ਗਿਆ ਕਿ ਭਾਈ ਗੁਰਦਾਸ ਜੀ ਦੇ ਗੋਡਿਆਂ ਤੱਕ ਹੀ ਪਾਣੀ ਆਇਆ ਹੈ, ਤੁਰੇ ਜਾ ਰਹੇ ਹਨ।
0: ਸਤ ਨਾਮ ਕੋ ਉਚਰਿਓ ਆਠੇ,
1: ਤੇ ਸਤ ਨਾਮ ਨੂੰ ਬਹੁਤ ਚੰਗੀ ਤਰ੍ਹਾਂ ਉਚਾਰਨ ਕੀਤਾ, ਦਿਲੋਂ ਜੋੜ ਸੁਰਤ ਜੋੜ ਕੇ ਵਾਹਿਗੁਰੂ ਤੇ ਭਰੋਸਾ ਰੱਖ ਕੇ ਸਤ ਨਾਮ ਦਾ ਜਾਪ ਕਰਦੇ ਜਾ ਰਹੇ ਹਨ।
0: ਗਮਨ ਕੀਨ ਗੁਰਦਾਸ ਹੈ ਪਾਛੇ,
1: ਸੋ ਸੰਗਤ ਨੇ ਭਾਈ ਗੁਰਦਾਸ ਜੀ ਦੇ ਪਿੱਛੇ ਪਿੱਛੇ ਚੱਲਣਾ ਸ਼ੁਰੂ ਕੀਤਾ।
0: ਕੱਟ ਲੱਗ ਜਲ ਕਿਸ ਕੇ ਨਹਿ ਆਇਓ,
1: ਕੱਟ ਲੱਗ, ਕੱਟ ਕਹਿੰਦੇ ਲੱਕ ਨੂੰ, ਲੱਕ ਤੱਕ ਪਾਣੀ ਕਿਸੇ ਦੇ ਨਹੀਂ ਆਇਆ, ਦਰਿਆ ਚੜਿਆ ਅੱਠਾ ਅੱਠਾ ਮਾਰਦਾ ਪਤਾ ਨੀ ਕਿੰਨਾ ਕੁ ਡੂੰਘਾ, ਅੰਤੀ ਨੀ, ਪਰ ਕਿਸੇ ਦੇ ਲੱਕ ਤੱਕ, ਕਿਸੇ ਦੇ ਪੱਟ ਤੱਕ, ਕਿਸੇ ਦੇ ਗੋਡੇ ਤੱਕ, ਜਿੰਨਾ ਜਿੰਨਾ ਕਿਸੇ ਨੂੰ ਭਰੋਸਾ ਸੀ, ਸੰਗਤ ਪਾਰ ਹੋ ਗਈ।
0: ਸੰਗਤ ਸਕਲ ਪਾਰ ਉਤਰ ਆਇਓ,
1: ਸਮੂਹ ਸੰਗਤ ਗੁਰੂ ਦੇ ਸ਼ਬਦ ਨੇ ਪਾਰ ਕਰ ਦਿੱਤੀ ਜੀ।
0: ਗੁਰ ਕੋ ਸ਼ਬਦ ਕਰਿਓ ਵੱਡ ਬੇਰਾ,
1: ਗੁਰੂ ਦੇ ਸ਼ਬਦ ਦਾ ਵੱਡਾ ਜਹਾਜ਼ ਬਣਾ ਲਿਆ ਸਤਸੰਗਿਓ, ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ, ਤੋ ਸਤਗੁਰ ਸੰਹੇਤ ਨਾਮ ਲਾਗ ਜਗ ਉਧਰਿਓ। ਇਸ ਲਈ ਗੁਰੂ ਦਾ ਸ਼ਬਦ ਦਾ

0: ਸਾਰਿਆਂ ਦੇ ਮਨ ਚ ਵਿਸ਼ਵਾਸ ਆ ਗਿਆ ਕਿ ਗੁਰੂ ਦੇ ਸ਼ਬਦ ਚ ਕਿੰਨੀ ਸਮਰੱਥਾ ਹੈ।
1: ਸ਼ਬਦ ਆਸਰਾ ਦ੍ਰਿੜ ਮਨ ਕਯੋ,
0: ਸਾਰੀ ਸੰਗਤ ਨੇ ਗੁਰੂ ਜੀ ਦੇ ਸ਼ਬਦ ਉਤੇ ਦ੍ਰਿੜ ਭਰੋਸਾ ਕੀਤਾ ਜੀ।
1: ਗੋਇੰਦਵਾਲ ਪੁਰੀ ਮਹਿ ਆਏ,
0: ਰਾਤ ਦਾ ਵਕਤ ਹੋ ਗਿਆ ਸਤਸੰਗੀਓ। ਚਲਦਿਆਂ ਚਲਦਿਆਂ ਸੰਗਤ ਬਿਪਾਸ ਦਰਿਆ ਤੋਂ ਗੋਇੰਦਵਾਲ ਸਾਹਿਬ 1.5 ਕਿਲੋਮੀਟਰ ਦੀ ਵਿੱਥ ਤੇ ਹੈ। ਚਲਦਿਆਂ ਚਲਦਿਆਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ।
1: ਸਿਸ ਸ੍ਰੀ ਅਮਰ ਅੰਸ ਸਮੁਦਾਏ,
0: ਹੁਣ ਸਤਸੰਗ ਇੱਥੇ ਬੱਚੇ ਖੇਡ ਰਹੇ ਨੇ, ਛੋਟੇ ਛੋਟੇ ਬੱਚੇ ਖੇਡਦੇ, ਛੋਟੇ ਹੁੰਦੇ ਆਪਾਂ ਗਲੀਆਂ 'ਚ ਖੇਡਦੇ ਸੀ, ਰਾਤ ਨੂੰ 12-12 ਵਜੇ ਤੱਕ ਬੱਚਿਆਂ ਨੇ ਖੇਡਦੇ ਰਹਿਣਾ ਇਕੱਠਿਆਂ ਨੇ, ਕੋਈ ਸਤਸੰਗੀ ਉਹ ਹਿੜਕ ਝਿੜਕ ਨਹੀਂ ਸੀ। ਹੁਣ ਤਾਂ ਜ਼ਮਾਨੇ ਬਦਲ ਕੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਰਹਿ ਗਿਆ। ਰਾਤ ਦਾ ਵਕਤ ਹੈ, ਬੱਚੇ ਖੇਡ ਰਹੇ ਸਨ। ਸੋ ਗੁਰੂ ਅਮਰਦਾਸ ਸਾਹਿਬ ਦੀ ਅੰਸ ਬੰਸ਼ ਵਿੱਚੋਂ
1: ਖੇਲਤ ਮਿਲੇ ਪਰਸ ਪਰ ਸੋ,
0: ਆਪਸ ਵਿੱਚ ਮਿਲ ਕੇ ਖੇਡ ਖੇਡਦੇ ਹਨ ਬੱਚੇ।
1: ਬਾਲਕ ਖੇਲ ਹੋਤ ਹੈ ਜੋ,
0: ਜਿਵੇਂ ਬੱਚਿਆਂ ਦੀਆਂ ਖੇਡਾਂ ਦੀ ਸੱਸੀ ਲੁਕਣ ਮੀਚੀ ਜਾਂ ਹੋਰ ਖੇਡਾਂ ਖੇਡਣੀਆਂ।
1: ਕਿਸੀ ਬਾਤ ਪਰ ਬਾਕ ਅਲਾਵੇ,
0: ਚਲਦਿਆਂ ਚਲਦਿਆਂ ਚਲਦਿਆਂ ਕਿਸੇ ਗੱਲ ਦੇ ਉੱਤੇ ਉਹਨਾਂ ਦੀ ਬਹਿਸ ਵਸਾਈ ਹੋ ਗਈ।
1: ਹੋਏ ਹੈ ਜੇ ਸਤ ਗੁਰ ਭਾਵੈ,
0: ਤੇ ਜਿਹੜੇ ਬੱਚੇ ਭਾਵਨਾ ਵਾਲੇ ਸੀ ਕਹਿਣ ਲੱਗੇ, ਭਾਈ ਜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਪਾਇਆ, ਜੇ ਗੁਰੂ ਨੂੰ ਚੰਗਾ ਲੱਗਾ, ਇਹ ਕੰਮ ਏਦਾਂ ਹੀ ਹੋਵੇਗਾ।
1: ਸੁਣ ਕੇ ਮਨ ਗੁਰਦਾਸ ਵਿਚਾਰਾ,
0: ਭਾਈ ਗੁਰਦਾਸ ਜੀ ਸੰਗਤ ਦੀ ਅਗਵਾਹੀ ਕਰਦੇ ਆ ਰਹੇ ਨੇ, ਰਾਤ ਦਾ ਵਕਤ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਵੇਖਿਆ ਇੰਨਾ ਭਰੋਸਾ ਬੱਚਿਆਂ ਦੇ ਮਨ ਚ ਗੁਰੂ ਪ੍ਰਤੀ ਕਿ ਜੇ ਗੁਰੂ ਜੀ ਨੂੰ ਪਾਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਤੇ ਇਹ ਕਾਰਜ ਜਿਹੜਾ ਇਹ ਆਪਾਂ ਕਰਨ ਲੱਗੇ ਏਦਾਂ ਹੀ ਹੋਵੇਗਾ। ਮਨ ਚ ਵਿਚਾਰਿਆ ਕਿ ਕਿੰਨਾ ਭਰੋਸਾ ਬੱਚਿਆਂ ਨੂੰ, ਖੇਡ ਦੇ ਵਿੱਚ ਵੀ ਗੁਰੂ ਨੂੰ ਯਾਦ ਕਰ ਰਹੇ ਨੇ। ਇਹ ਚੀਜ਼ਾਂ ਨੂੰ ਜਦੋਂ ਚੰਗੀ ਤਰ੍ਹਾਂ ਵਿਚਾਰਿਆ ਗਿਆ,
1: ਗੁਰ ਭਾਣਾ ਔਰ ਇਨਨੇ ਧਾਰਾ,
0: ਗੁਰੂ ਦਾ ਭਾਣਾ ਕਿੰਨਾ ਮੰਨਦੇ ਨੇ ਬੱਚੇ, ਕਿੰਨੀ ਗੁਰੂ ਦੀ ਕਿਰਪਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ਼ ਵਿੱਚੋਂ ਉਹਨਾਂ ਦੇ ਸਤਸੰਗ ਜਿਹੜੇ ਗਾਂ ਪੋਤਰੇ ਆਦਿਕ ਹਨ।
1: ਯਾਂਤੇ ਇਹ ਬਾਲਕ ਗੁਰ ਰੂਪ,
0: ਇਸ ਵਾਸਤੇ ਜਿਹੜੇ ਇਹ ਬੱਚੇ ਹਨ ਇਹ ਗੁਰੂ ਦਾ ਰੂਪ ਹਨ।
1: ਬੋਲਤ ਨਿਸ਼ਚੈ ਬਾਕ ਅਨੂਪ,
0: ਨਿਸ਼ਚੇ ਦੇ ਨਾਲ ਪੂਰੇ ਵਿਸ਼ਵਾਸ ਨਾਲ ਗੁਰੂ ਜੀ ਨੂੰ ਯਾਦ ਕਰਦੇ ਹਨ।
1: ਦੁਆ ਕਰ ਬੰਦ ਬੰਦ ਨਾ ਠਾਨੀ,
0: ਭਾਈ ਗੁਰਦਾਸ ਸਾਹਿਬ ਨੇ ਬੱਚਿਆਂ ਵੱਲ ਨਮਸਕਾਰ ਕੀਤੀ ਤੇ ਉਹਨਾਂ ਬੱਚਿਆਂ ਨੂੰ ਮੱਥਾ ਟੇਕਿਆ।
1: ਧੰਨ ਧੰਨ ਇਨ ਗੁਰਮਤ ਜਾਨੀ,
0: ਧੰਨ ਨੇ ਬੱਚੇ ਧੰਨ ਜਿਨ੍ਹਾਂ ਨੇ ਗੁਰੂ ਦੀ ਮੱਤ ਜਾਣ ਲਈ।
1: ਕੀਨਸ ਨਿਸ ਵਿਸਰਾਮ ਸੁਰ ਨਗਰੀ,
0: ਸਤਸੰਗੀ ਰਾਤ ਦੇ ਸਮੇਂ ਭਾਈ ਗੁਰਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਵਾਹਿਗੁਰੂ ਗੋਇੰਦਵਾਲ ਸਾਹਿਬ ਵਿਖੇ ਟਿਕਾਣਾ ਕੀਤਾ।
1: ਸਿਮਰ ਸਤ ਗੁਰੂ ਸੰਗਤ ਸਗਰੀ,
0: ਸਾਰੀ ਸੰਗਤ ਤੇ ਭਾਈ ਗੁਰਦਾਸ ਸਾਹਿਬ ਜੀ ਵਾਹਿਗੁਰੂ ਨੂੰ ਚੇਤੇ ਕਰਦੇ ਹਨ।
1: ਪ੍ਰਾਤ ਉੱਠੇ ਬਾਪੀ ਇਸ਼ਨਾਨੋ,
0: ਅੰਮ੍ਰਿਤ ਵੇਲੇ ਉੱਠ ਕੇ ਤੇ ਬੋਲੀ ਸਾਹਿਬ ਦਾ ਇਸ਼ਨਾਨ ਕੀਤਾ ਜੀ।
1: ਅਮਰ ਅੰਸ ਕੋ ਬੰਧਨ ਠਾਨੋ,
0: ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਨਮਸਕਾਰ ਕੀਤੀ।
1: ਸੁਨੀ ਕੁਮਤ ਪ੍ਰਿਥੀ ਕੀ ਕਾਨ,
0: ਸਤਸੰਗੀ ਉੱਥੇ ਆ ਕੇ ਪਤਾ ਲੱਗਿਆ ਕਿ ਜਿਹੜੇ ਬਾਬਾ ਪ੍ਰਿਥੀ ਚੰਦ ਨੇ ਉਹਨਾਂ ਨੇ ਕੁਮਤ ਕੀਤੀ ਹੈ।
1: ਕੀਨ ਸੁਧਾਸਰ ਕੋ ਪ੍ਰਸਥਾਨ,
0: ਇਸ ਲਈ ਭਾਈ ਗੁਰਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ। ਜਿਵੇਂ ਭਾਈ ਗੁਰਦਾਸ ਜੀ ਅੰਮ੍ਰਿਤਸਰ ਜਾਣਗੇ, ਕਥਾ ਆਵੇਗੀ ਆਉਣ ਵਾਲੇ ਦਿਨਾਂ ਚ। ਗੁਰੂ ਕਾ ਸ਼ੁਕਰਾਨਾ, ਸੰਗਤ ਦਾ ਧੰਨਵਾਦ, ਸਰਬੱਤ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਸੋ ਸੱਚੇ ਪਾਤਸ਼ਾਹ ਮਿਹਰ ਕਰ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਮਾਧੀ ਦਾ ਸਮਾਂ ਸਤਸੰਗੀਓ। ਅਗਲਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸੂਚਿਤ ਕਰਨਗੇ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਇਤਿਹਾਸ ਦੀ ਕਥਾ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਬਹੁਤ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਉਹਨਾਂ ਦਾ ਢਾਡੀ ਜਥਾ ਗੁਰ ਇਤਿਹਾਸ ਦੀਆਂ ਹਾਜ਼ਰੀਆਂ ਭਰਨਗੇ। ਸੋ ਸਾਧ ਸੰਗਤ ਜੀਓ, ਜੋ ਗੁਰਬਾਣੀ ਪਾਠ ਬੋਧ ਸਮਾਗਮ ਗੁਰੂ ਘਰ ਵਿਖੇ 3 ਮਈ ਤੋਂ ਆਰੰਭ ਹੋਏ ਸਨ, ਜਿਨ੍ਹਾਂ ਦੇ ਭੋਗ ਸਾਧ ਸੰਗਤ ਜੀ ਉਹ 30 ਅਗਸਤ ਨੂੰ ਪਾਏ ਜਾਣਗੇ। 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਵਿਸ਼ੇਸ਼ ਸਮਾਗਮ, ਜਿਨ੍ਹਾਂ ਦੇ ਵਿੱਚ ਪੰਨ ਦੇ ਮਹਾਨ ਸ਼ਖਸੀਅਤਾਂ, ਸੰਤ ਮਹਾਂਪੁਰਸ਼, ਗਿਆਨੀ ਵਿਦਵਾਨ ਜਨ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੇ ਨੇ। ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਵਿਸ਼ੇਸ਼ ਤੌਰ ਉੱਪਰ ਜਾਣਾ 8 ਤੋਂ 9 ਸ਼ਾਮ ਰਾਤ ਨੂੰ 25 ਤੋਂ 30 ਤੱਕ ਅਤੇ 29 ਤਰੀਕ ਨੂੰ ਸਵੇਰੇ 5:30 ਵਜੇ ਅੰਮ੍ਰਿਤ ਵੇਲੇ ਮੇਨ ਹਾਲ ਦੇ ਵਿੱਚ ਹਾਜ਼ਰੀਆਂ ਭਰਨਗੇ। ਗਿਆਨੀ ਦਲਜੀਤ ਸਿੰਘ ਜੀ 24 ਤਰੀਕ ਤੋਂ ਲੈ ਕੇ 30 ਤਰੀਕ ਤੱਕ ਹਾਜ਼ਰੀ ਭਰਨਗੇ। 30 ਤਰੀਕ ਨੂੰ ਸਾਰਾ ਦਿਨ ਜੋ ਵਿਸ਼ੇਸ਼ ਸਮਾਗਮ ਸੱਦਣਗੇ ਅਤੇ ਸ਼ਾਮ 4 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ ਦੇ ਸੰਪੂਰਨਤਾ ਦੇ ਸਮਾਗਮ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਦੀ ਆਓ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਕਰਦਾ ਸੀ, ਮਰ ਗਿਆ ਪਿੱਛੋਂ ਪਿੱਛੋਂ ਮੁਸਲਮਾਨ ਕਰ।
1: ਵਾਹਿਗੁਰੂ ਵਾਹਿਗੁਰੂ,
0: ਪਿੱਛੇ ਮੂੰਹ ਕਰਕੇ ਬੋਲ ਰਹੇ
1: ਵਾਹਿਗੁਰੂ। ਦੀਨ ਦੁਨੀ ਦੇ ਮਾਲਕ, ਸਰਵਰੇ ਕਾਇਨਾਤ, ਫਖਰੇ ਮੌਜੂਦਾਤ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਮੌਜੂਦਾ ਗੁਰਗੱਦੀ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਗਾਏ ਬਗਾਏ ਤੁਸੀਂ ਵਕਤ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਹੋ। ਸਤਿਗੁਰ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ, ਤੁਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਜਾਂਦੇ ਰਹੋ, ਔਰ ਆਪਣੇ ਜੀਵਨ ਦੀਆਂ ਜਿਹੜੀਆਂ ਆਸਾਂ ਨੇ, ਕੁਝ ਮੰਗਾਂ ਨੇ, ਕੁਝ ਤਰੰਗਾਂ ਨੇ, ਸ਼ਹਿਨਸ਼ਾਹ ਦੇ ਚਰਨਾਂ 'ਚ ਆਪਾਂ ਦੱਸਦੇ ਰਹੀਏ, ਅਤੇ ਗੁਰੂ ਮਹਾਰਾਜ ਸਾਡੇ 'ਤੇ ਰਹਿਮਤ ਵਰਤਾਈ ਰੱਖਣ। ਸੋ ਇਸੀਆਂ ਭਾਵਨਾਵਾਂ ਨੂੰ ਲੈ ਕੇ ਆਪਾਂ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਉਂਦੇ ਹਾਂ, ਅਤੇ ਸ਼ਾਮਾਂ ਦੇ ਦੀਵਾਨ ਸਜੇ ਰਹਿ ਰਾਜ ਸਾਹਿਬ ਦੇ ਪਾਠ ਤੋਂ ਬਾਅਦ, ਸ਼ਾਮਾਂ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰ ਰਿਹਾ। ਸੋ ਢਾਡੀ ਜਥੇ ਨੂੰ ਇਸ ਵਕਤ ਸਮਾਂ ਮਿਲਦਾ ਹੈ। ਸੋ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਸ ਦੁਨੀਆਂ ਦੇ ਤਾਰਕ, ਕਲਯੁੱਗ ਦੇ ਮਹਾਨ ਪੈਗੰਬਰ ਇਸ ਦੁਨੀਆਂ ਦੇ ਉੱਤੇ ਆਏ, ਔਰ ਉਹਨਾਂ ਨੇ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ, ਔਰ ਉਸ ਵੇਲੇ ਦੇ ਹਾਲਾਤਾਂ ਦਾ ਜ਼ਿਕਰ ਧੰਨ ਗੁਰੂ ਨਾਨਕ ਮਹਾਰਾਜ ਖੁਦ ਕਰਦੇ ਨੇ ਕਿ ਉਸ ਵੇਲੇ ਹਾਲਾਤ ਕਿੱਦਾਂ ਦੇ ਸੀ। ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ। ਹੁਣ ਜੇਸ ਰੱਬੀ ਰਹਿਬਤ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਆਪਾਂ ਗੱਲ ਕਰਦੇ ਹਾਂ ਨਾ, ਜ਼ਿਕਰ ਕਰਦੇ ਹਾਂ, ਗੁਰੂ ਪਿਆਰਿਓ ਬੰਦਾ ਹਿੱਲ ਜਾਂਦਾ ਇੱਕ ਵਾਰ ਕਿ ਦਾਤਾ ਜਦੋਂ ਤੂੰ ਘਰੋਂ ਤੁਰਿਆ ਸੀ, ਸੁਲਤਾਨਪੁਰ ਤੋਂ ਤੁਰਿਆ ਸੀ, ਤੇਰੇ ਘਰ ਦੇ ਵਿੱਚ ਦੋ ਕੋਮਲ ਨਿੱਕੇ ਨਿੱਕੇ ਫੁੱਲ ਸਨ, ਉਹ ਕੌਣ ਹੈ ਦੁਨੀਆਂ ਦਾ ਬਾਪ? ਗੁਰੂ ਪਿਆਰਿਓ ਜਿਹੜਾ, ਹਾਂ ਪੈਸੇ ਕਮਾਉਣ ਲੱਖ ਵਾਰ ਬੰਦਾ ਆਉਂਦਾ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਛੱਡ ਕੇ ਕੈਨੇਡਾ ਅਮਰੀਕਾ ਆਉਂਦਾ, ਕਿਉਂ ਨਹੀਂ ਆਉਂਦਾ? ਆਉਂਦਾ ਹੈ। ਪਰ ਗੁਰੂ ਪਿਆਰਿਓ ਸਤਿਗੁਰੂ ਨਾਨਕ ਮਹਾਰਾਜ ਕੁਝ ਲੈਣ ਵਾਸਤੇ ਨਹੀਂ, ਕੁਝ ਦੇਣ ਵਾਸਤੇ ਗਏ ਸਨ। ਉਹਨਾਂ ਦੇ ਛੋਟੇ ਛੋਟੇ ਬਾਲਕ ਸਨ ਦੋ, ਬਾਪੂ ਦੀਆਂ ਲੱਤਾਂ ਨਾਲ ਚਿੰਬੜੇ ਹੋਣੇ ਆ, ਹਲੇ ਉਹ ਤੋਤਲੀਆਂ ਗੱਲਾਂ ਕਰਦੇ ਸੀ ਗੁਰੂ ਪਿਆਰਿਓ, ਹਲੇ ਉਹਨਾਂ ਨੂੰ ਸਮਝ ਕੋਈ ਨਹੀਂ, ਤੇ ਸਾਰਾ ਪਰਿਵਾਰ ਅੱਖਾਂ ਦੇ ਵਿੱਚ ਅਥਰੂ ਲੈ ਕੇ ਗੁਰੂ ਬਾਬੇ ਨਾਨਕ ਦੇ ਸਾਹਮਣੇ ਜਦੋਂ ਖੜਾ ਹੋਣਾ ਹੈ ਨਾ, ਤੇ ਉਹ ਵੀ ਅੰਦਰੋਂ ਪੁੱਛ ਰਹੇ ਹੋਣੇ, ਬਾਪੂ ਸਾਨੂੰ ਦੱਸ ਤੇ ਜਾ ਤੂੰ ਕਿੱਧਰ ਨੂੰ ਚੱਲਿਆ। ਸੋ ਗੁਰੂ ਪਿਆਰਿਓ ਘਰ ਦੇ ਵਿੱਚ ਮਟਿਆਰ 30-32 ਸਾਲ ਦੀ ਘਰਵਾਲੀ, ਗੁਰੂ ਮਹਾਰਾਜ ਜੀ ਦੇ ਮਹਿਲ, ਮਾਤਾ ਸੁਲੱਖਣੀ ਜੀ, ਗੁਰੂ ਪਿਆਰਿਓ ਐਦਾਂ ਦੀ ਚੜ੍ਹਦੀ ਜਵਾਨੀ ਦੇ ਵਿੱਚ ਆਪਣੇ ਪਰਿਵਾਰ ਨੂੰ ਕੋਈ ਛੱਡ ਕੇ ਲੋਕਾਂ ਦੇ ਭਲੇ ਵਾਸਤੇ ਨਹੀਂ ਜਾਂਦਾ। ਇਹ ਧੰਨ ਗੁਰੂ ਨਾਨਕ ਮਹਾਰਾਜ, ਉਹਨਾਂ ਨੇ ਸੋਚਿਆ ਹੋਣਾ ਦੁਨੀਆਂ ਕੀ ਗੱਲਾਂ ਕਰੇਗੀ, ਸਾਡੇ ਪਰਿਵਾਰ ਦੇ ਬਾਰੇ ਦੁਨੀਆਂ ਬੜੀਆਂ ਗੱਲਾਂ ਕਰੇਗੀ, ਸਾਡੀ ਇੱਜ਼ਤ ਦੇ ਉੱਤੇ ਵੀ ਲੋਕੀ ਉਂਗਲਾਂ ਉਠਾ ਸਕਦੇ ਆ। ਪਰ ਗੁਰੂ ਪਿਆਰਿਓ ਉਹ ਦੁਨੀਆਂ ਦਾ ਮਾਲਕ ਆਪਣੀ ਇੱਜ਼ਤ ਦੀ ਨਾ ਪਰਵਾਹ ਕਰਕੇ ਦੁਨੀਆਂ ਦੀਆਂ ਧੀਆਂ ਤੇ ਮਾਵਾਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਸ਼ਹਿਨਸ਼ਾਹ ਆਪਣੇ ਘਰ ਤੋਂ ਨਿਕਲ ਤੁਰੇ ਸਨ, ਔਰ ਮਾਤਾ ਪਿਤਾ ਵੀ ਰਸਤੇ ਦੇ ਵਿੱਚ ਆਏ, ਆਖਿਆ ਹੋਣਾ ਪੁੱਤਰਾ 68 ਸਾਲ ਦੀ ਉਮਰ ਮੇਰੀ ਹੋ ਗਈ ਆ, ਪਿਤਾ ਕਾਲੂ ਜੀ ਨੇ ਆਖਿਆ ਸੀ ਕਿ 78 ਸਾਲਾਂ ਦਾ ਮੈਂ ਹੋ ਗਿਆ, ਤੇ ਇਹੋ ਜਿਹੇ ਸਮੇਂ ਦੇ ਵਿੱਚ

ਕੁਝ ਨਾ ਕੁਝ ਪ੍ਰਸੰਗ ਜਿਹੜਾ ਨਾ ਗੁਰੂ ਮਹਾਰਾਜ ਜਦੋਂ ਚੜ੍ਹਦੇ ਪਾਸੇ ਵੱਲ ਗਏ ਆ ਔਰ ਉੱਧਰ ਦੀਆਂ ਘਟਨਾਵਾਂ ਤੁਹਾਡੇ ਨਾਲ ਇੱਕ ਰੋਜ਼ ਸਾਂਝੀ ਕਰਨ ਦਾ ਯਤਨ ਕਰੀਦਾ ਤੇ ਫਿਰ ਤੁਹਾਡੇ ਨਾਲ ਗੁਰੂ ਮਹਾਰਾਜ ਜੀ ਦੇ ਜੀਵਨ ਦੀ ਦਾਸਤਾਨ ਜਿਹੜਾ ਪ੍ਰਸੰਗ ਹੁੰਦਾ ਉਹਨੂੰ ਸਾਂਝਾ ਕਰਨ ਦਾ ਯਤਨ ਕਰੀਦਾ। ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗੁਸਾਈ, ਰਾਜੇ ਪਾਪ ਕਮਾਵ ਦੇ ਉਲਟੀ ਵਾੜ ਖੇਤ ਕੋ ਖਾਈ, ਅੰਧੀ ਪਰਜਾ ਗਿਆਨ ਬਿਨ ਕੂੜਕ ਸਤ ਮੁਖੋ ਅਲਾਈ, ਚੇਲੇ ਸਾਜ ਵਜਾਮ ਦੇ ਨੱਚਣ ਗੁਰੂ ਬਹੁਤ ਵਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੇ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿੱਤ। ਭਾਈ ਗੁਰਦਾਸ ਜੀ ਕਮਾਲ ਦਾ ਬਚਨ ਕਰਦੇ ਨੇ, ਕਹਿੰਦੇ ਇਸਤਰੀ ਪੁਰਖੇ ਦਾਮ ਹਿੱਤ, ਪਤੀ ਪਤਨੀ ਆਪਣੇ ਚਾਰ ਛਿਲੜਾਂ ਦੀ ਖਾਤਰ ਜਿੱਥੇ ਮਰਜ਼ੀ ਤੁਰੇ ਫਿਰਨ, ਕਹਿੰਦਾ ਕੋਈ ਨਹੀਂ ਸੀ ਪੁੱਛਦਾ ਇਹਨਾਂ, ਕੋਈ ਪੁੱਛਣ ਵਾਲਾ ਨਹੀਂ ਸੀ, ਐਦਾਂ ਆਪਣੀਆਂ ਇੱਜ਼ਤਾਂ ਗਵਾ ਚੁੱਕੇ ਸਨ। ਇਸਤਰੀ ਪੁਰਖੇ ਦਾਮ ਹਿੱਤ, ਭਾਵੇਂ ਆਏ ਕਥਾ ਹੋ ਜਾਈ, ਵਰਤਿਆ ਪਾਪ ਸਭ ਸੇ ਜਗਮਾਏ। ਸੋ ਉਸ ਵੇਲੇ ਦਾ ਇਹ ਵਖਿਆਨ ਭਾਈ ਗੁਰਦਾਸ ਜੀ ਬਾ ਕਮਾਲ ਕਰਦੇ ਨੇ, ਤੇ ਸੱਚੇ ਸਤਿਗੁਰੂ ਆਪਣੇ ਘਰ ਤੋਂ ਨਿਕਲੇ ਦੁਨੀਆਂ ਨੂੰ ਕੁਛ ਦੇਣ ਵਾਸਤੇ। ਰਮੇਸ਼ਵਰ ਤੋਂ ਅੱਗੇ ਸੱਚੇ ਸਤਿਗੁਰੂ ਲੰਕਾ ਜਾਂਦੇ ਨੇ। ਹੁਣ ਜਦੋਂ ਭਾਰਤ ਦੀ ਧਰਤੀ ਤੋਂ ਲੰਕਾ ਜਾਣਾ ਸੀ, 14 ਮੀਲ ਵਿੱਚ ਸਮੁੰਦਰ ਆਉਂਦਾ ਹੈ, 14 ਮੀਲ ਦਾ ਸਮਾਂ, 14 ਮੀਲ ਦਾ ਸਮੁੰਦਰ ਆਉਂਦਾ, ਔਰ ਇੱਕ ਸ਼ਿਪ ਦੇ ਰਾਹੀਂ ਗੁਰਦੇਵ ਪਾਤਸ਼ਾਹ ਇੱਥੋਂ ਵੀ ਲੰਕਾ ਜਾਂਦੇ। ਲੰਕਾ ਜਾਣ ਦਾ ਕਾਰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਾਹੌਰ ਦਾ ਇੱਕ ਪ੍ਰੇਮੀ ਗੁਰਸਿੱਖ ਆਇਆ ਸੀ, ਉਹਦਾ ਨਾਂ ਸੀ ਮਨਸੁਖ। ਜਦੋਂ ਆਪਾਂ ਇੱਥੇ ਸੁਲਤਾਨਪੁਰ ਦਾ ਜ਼ਿਕਰ ਕਰਦੇ ਸੀ ਉਦੋਂ ਮੈਂ ਇਸ ਨਾਂ ਦਾ ਤੁਹਾਡੇ ਕੋਲ ਜ਼ਿਕਰ ਕੀਤਾ ਸੀ, ਤੇ ਮੈਂ ਥੋੜ੍ਹਾ ਜਿਹਾ ਤੁਹਾਡੇ ਸੁਰਤੀ ਨੂੰ ਜੋੜਨ ਦਾ ਯਤਨ ਕਰਾਂ ਕਿ ਜਦੋਂ ਭਾਈ ਮਰਦਾਨਾ ਜੀ ਗੁਰਦੇਵ ਪਾਤਸ਼ਾਹ ਦੇ ਕੋਲ ਆ ਕੇ ਬੇਨਤੀ ਕੀਤੀ ਸੀ ਨਾ ਕਿ ਸਤਿਗੁਰੂ ਆਪਣੀ ਧੀ ਦਾ ਵਿਆਹ ਆ, ਕੁਛ ਨਾ ਕੁਛ ਮੇਰੀ ਮਦਦ ਕਰੋ, ਤੇ ਸੱਚੇ ਸਤਿਗੁਰੂ ਭਾਈ ਮਰਦਾਨਾ ਜੀ ਨੂੰ ਭਾਈ ਭਗੀਰਥ ਦੇ ਨਾਲ ਇਸੇ ਮਨਸੁਖ ਦੇ ਕੋਲ ਭੇਜਦੇ ਆ। ਉਹ ਵਪਾਰੀ ਬੰਦਾ ਸੀ, ਬਹੁਤ ਵੱਡੀ ਦੁਕਾਨ ਸੀ ਉਹਦੀ, ਉਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਉਹਦਾ ਬਹੁਤ ਵੱਡਾ ਵਪਾਰੀ ਸੀ, ਬੜੇ ਦੇਸ਼ਾਂ ਦੇ ਵਿੱਚ ਭ੍ਰਮਣ ਕਰਿਆ ਕਰਦਾ ਸੀ, ਇੱਕ ਥਾਂ ਤੋਂ ਚੀਜ਼ਾਂ ਲੈਣੀਆਂ ਇੱਥੇ ਆ ਕੇ ਵੇਚਣੀਆਂ, ਜਿੱਥੇ ਸਸਤਾ ਨਾ, ਵਪਾਰ ਦਾ ਕੰਮ ਇਹੀ ਹੁੰਦਾ, ਵੱਡੇ ਵੱਡਿਆਂ ਸੌਦਾਗਰਾਂ ਦੇ ਵਿੱਚੋਂ ਆਉਂਦੇ ਸੀ। ਹੁਣ ਗੁਰੂ ਪਿਆਰਿਓ, ਗੁਰੂ ਸ਼ਹਿਨਸ਼ਾਹ ਦੇ ਸਿੱਖ ਦੇਖੋ ਕਿੱਦਾਂ ਦੇ ਹੁੰਦੇ ਸੀ, ਸੌਦਾਗਰ ਹੁੰਦੇ ਸੀ, ਵੱਡੇ ਵੱਡੇ ਵਪਾਰੀ ਸਨ, ਤੇ ਇਹ ਮਨਸੁਖ ਆਪਣੇ ਵਪਾਰ ਵਾਸਤੇ ਇੱਧਰ ਸ਼੍ਰੀ ਲੰਕਾ ਵੱਲ ਜਾਇਆ ਕਰਦਾ ਸੀ, ਤੇ ਉੱਥੇ ਇੱਕ ਦਿਨ ਕਹਿੰਦੇ ਦੁਆਰਸੀ ਦਾ ਜਦੋਂ ਗਿਆ ਨਾ, ਹਿੰਦੂ ਲੋਕ ਦੁਆਰਸੀ ਦਾ ਵਰਤ ਰੱਖਿਆ ਕਰਦੇ ਆ, ਤੇ ਜਦੋਂ ਇਹ ਸੱਤੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਗਿਆ ਸੀ ਨਾ, ਇਹਨੇ ਵਰਤ ਵੁਰਤ ਸਭ ਛੱਡ ਦਿੱਤੇ ਸੀਗੇ, ਹੁਣ ਕੇਵਲ ਇੱਕ ਪਰਮਾਤਮਾ ਦੇ ਉੱਤੇ ਭਰੋਸਾ ਸੀ, ਇੱਕ ਵਾਹਿਗੁਰੂ ਦੇ ਉੱਤੇ, ਕੋਈ ਮੂਰਤੀ ਪੂਜਾ ਨਹੀਂ ਸੀ ਕਰਦਾ, ਕੋਈ ਵਰਤ ਨਹੀਂ ਸੀ ਰੱਖਦਾ, ਕੋਈ ਪਿੱਤਰ ਨਹੀਂ ਸੀ ਪੂਜਦਾ, ਕੋਈ ਪਖੰਡ ਵਹਿਮ ਨਹੀਂ ਸੀ ਕਰਦਾ, ਇੱਕ ਸਵਾਈ ਅਕਾਲ ਪੁਰਖ ਦੇ ਪੂਜਣ ਤੋਂ ਬਗੈਰ। ਹੁਣ ਇਹ ਕੋਈ ਇਹਨੇ ਵਰਤ ਨਹੀਂ ਰੱਖਿਆ, ਔਰ ਕੀਤਾ ਕੀ ਵੀ ਇਹਨਾਂ ਵਰਤਾਂ ਦੇ ਦਿਨਾਂ ਦੇ ਵਿੱਚ ਹਿੰਦੂ ਲੋਕ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਅੱਗ ਨਹੀਂ ਬਾਲਦੇ ਹੁੰਦੇ, ਔਰ ਬਹੁਤ ਵੱਡਾ ਨਰਾਦਰ ਸਮਝਦੇ ਜੇ ਅੱਗ ਬਾਲ ਦਿੱਤੀ ਜਾਵੇ, ਤੇ ਇਸ ਭਾਈ ਮਨਸੁਖ ਨੇ ਵਰਤ ਨਹੀਂ ਰੱਖਿਆ, ਸਗੋਂ ਪ੍ਰਸ਼ਾਦਾ ਤਿਆਰ ਕੀਤਾ, ਅੱਗ ਬਾਲੀ ਆ ਤੇ ਸ਼ਿਕਾਇਤ ਕੀਤੀ ਆ ਇੱਥੇ ਦੇ ਰਾਜੇ ਦੇ ਕੋਲ, ਤੇ ਰਾਜੇ ਦਾ ਨਾਂ ਸੀ ਸ਼ਿਵਨਾਭ, ਸ਼ਿਵਨਾਭ ਦੇ ਕੋਲ ਸ਼ਿਕਾਇਤ ਕੀਤੀ ਆ, ਤੇ ਪੇਸ਼ੀ ਹੁੰਦੀ ਹੈ, ਕਹਿੰਦੇ ਮਨਸੁਖ ਜੀ ਤੁਹਾਨੂੰ ਪਤਾ ਨਹੀਂ ਵੀ ਸਾਡੇ ਧਰਮ ਦੇ ਮੁਤਾਬਕ, ਆਪਣੇ ਧਰਮ ਦੇ ਮੁਤਾਬਕ ਅਸੀਂ ਇਹਨਾਂ ਦਿਨਾਂ ਦੇ ਵਿੱਚ ਅੱਗ ਨਹੀਂ ਬਾਲ ਸਕਦੇ, ਵਰਤ ਰੱਖਦੇ ਆ, ਕੁਛ ਮੂੰਹ ਨੂੰ ਨਹੀਂ ਲਾਈਦਾ। ਕਹਿੰਦੇ ਨਹੀਂ ਸੱਜਣਾ, ਜਦੋਂ ਦਾ ਮੈਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨੀ ਲੱਗ ਗਿਆ, ਮੈਂ ਇੱਦਾਂ ਦੇ ਪਖੰਡ ਪਖੁੰਡ ਛੱਡ ਦਿੱਤੇ ਆ ਸਾਰੇ। ਕਹਿੰਦੇ ਅੱਛਾ, ਉਹ ਕਿਹੜਾ ਗੁਰੂ ਹੈ ਜਿਹਦਾ ਤੂੰ ਜ਼ਿਕਰ ਕਰਦਾ ਹੈ ਵੀ ਜਿਹਨੇ ਇੱਦਾਂ ਦੇ ਤੈਨੂੰ ਗਿਆਨ ਦੇ ਦਿੱਤਾ, ਉਹ ਗੁਰੂ ਕਿੱਥੇ ਹੈ? ਕਹਿੰਦੇ ਪੰਜਾਬ ਦੀ ਧਰਤੀ ਤੇ ਹੈ। ਕਹਿੰਦੇ ਅਸੀਂ ਜੇ ਉਹਨੂੰ ਮਿਲਣਾ ਹੋਵੇ? ਕਹਿੰਦੇ ਬਸ ਯਾਦ ਕਰ, ਹਜ਼ਾਰਾਂ ਕਿਲੋਮੀਟਰ ਦੂਰ ਹੈ, ਤੇ ਭਾਈ ਮਨਸੋ ਕਹਿੰਦੇ ਉਹਨੂੰ ਯਾਦ ਕਰ, ਬਸ ਆਪੇ ਹਿਰਤੇ ਦੇ ਵਿੱਚ ਵਸਾ ਲਾ, ਉਹਨੂੰ ਤੇਰੇ ਕੋਲ ਪਹੁੰਚ ਜਾਊਗਾ, ਉਹ ਸੱਚਾ ਪਾਤਸ਼ਾਹ ਹੈ, ਉਹ ਪ੍ਰੀਤਮ ਹੈ, ਦਿਲਾਂ ਦੀਆਂ ਜਾਣਨ ਵਾਲਾ ਹੈ। ਕਹਿੰਦਾ ਸੱਜਣਾ ਚੱਲ ਤੂੰ ਤੇ ਇੱਥੋਂ ਚੱਲਿਆ ਜਾਣਾ, ਪਰ ਮੈਂ ਉਸ ਤੇਰੇ ਗੁਰੂ ਪਾਤਸ਼ਾਹ ਨੂੰ ਕਦੀ ਦਰਸ਼ਨ ਨਹੀਂ ਕੀਤੇ, ਕਦੀ ਤੱਕਿਆ ਨਹੀਂ, ਮੈਂ ਪਛਾਣਾਗਾ ਕਿਵੇਂ, ਉਹਦੀ ਕਿਹੋ ਜਿਹੀ ਪਹਿਚਾਣ ਹੈ? ਤੇ ਹੁਣ ਭਾਈ ਮਨਸੁਖ ਜੀ ਪਹਿਚਾਣ ਦੱਸਦੇ ਆ, ਕਹਿੰਦੇ ਮੇਰਾ ਜਿਹੜਾ ਗੁਰਦੇਵ ਪਾਤਸ਼ਾਹ ਨਾ, ਉਹ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੋਂ ਬਿਲਕੁਲ ਉਹਦੇ ਲਾਗੇ ਨਹੀਂ ਆਉਂਦਾ, ਇਹ ਜਿਹੜੀਆਂ ਪੰਜ ਚੀਜ਼ਾਂ ਨਾ ਇਹ ਉਹਨੂੰ ਢੁੱਕ ਨਹੀਂ ਸਕਦੀਆਂ ਉਹਦੇ ਲਾਗੇ।

0: ਅੱਗੇ ਨਹੀਂ ਆ ਸਕਦੀਆਂ। ਇੱਕ ਕਹਿੰਦੇ ਹੋਰ ਦੱਸ ਦਈਏ ਵੀ ਜਿੱਥੇ ਮੇਰਾ ਸੱਚਾ ਸਤਿਗੁਰੂ ਚਰਨ ਪਾ ਦਿੰਦਾ ਹੈ ਔਰ ਉਹ ਸੁੱਕਿਆਂ ਨੂੰ ਹਰੇ ਕਰ ਦਿੰਦਾ, ਸੂਕੇ ਹਰੇ ਕੀਏ ਖਿਨ ਮਾਹੇ, ਇੱਕ ਖਿਨ ਦੇ ਵਿੱਚ ਸੁੱਕਿਆਂ ਨੂੰ ਹਰੇ ਕਰ ਦਿੰਦਾ। ਹੁਣ ਗੁਰੂ ਪਿਆਰਿਓ ਇਹ ਭਾਈ ਮਨਸੁੱਖ ਜੀ ਤੇ ਆਪਣੇ ਵਪਾਰ ਵਾਸਤੇ ਗਏ ਸਨ, ਇਹ ਵਾਪਸ ਆ ਜਾਂਦੇ ਆ ਤੇ ਸਤਸੰਗ ਜੀ, ਲੇਕਿਨ ਉਹ ਰਾਜਾ ਸ਼ਿਵ ਨਾਭ ਇੱਕ ਇੱਕ ਦਿਨ ਗੁਰਦੇਵ ਪਾਤਸ਼ਾਹ ਨੂੰ ਯਾਦ ਕਰਦਾ, ਸਿਮਰਨ ਕਰਦਾ, ਜਿਹੜਾ ਨੁਕਤਾ ਦੱਸਿਆ ਸੀ ਸਤਨਾਮ ਵਾਹਿਗੁਰੂ ਸਤ ਕਰਤਾਰ, ਇਹ ਸ਼ਬਦ ਉਚਾਰਨ ਕਰਦਾ ਤੇ ਦਿਲ ਦੇ ਵਿੱਚ ਸੱਚੇ ਸਤਿਗੁਰਾਂ ਨੂੰ ਯਾਦ ਕਰਦਾ। ਤੇ ਹੁਣ ਗੁਰੂ ਪਿਆਰਿਓ ਜਦੋਂ ਏਦਾਂ ਦਾ ਕਿਸੇ ਬੰਦੇ ਨੇ ਏਦਾਂ ਦਾ ਵਿਸ਼ਵਾਸ ਕੀਤਾ ਹੋਵੇ ਨਾ, ਜਿਹਨੂੰ ਕਦੀ ਦੇਖਿਆ ਨਾ ਹੋਵੇ, ਤੇ ਉੱਥੇ ਪਖੰਡੀ ਲੋਕ ਵੀ ਆਪਣੀਆਂ ਰੋਟੀਆਂ ਸੇਕਣ ਵਾਸਤੇ ਕੁਝ ਨਾ ਕੁਝ ਪ੍ਰਾਪਤ ਕਰਨ ਵਾਸਤੇ ਚਲੇ ਜਾਂਦੇ ਆ ਵੀ ਇਹਨੇ ਕਿਹੜਾ ਦੇਖਿਆ, ਮੈਂ ਕਹਿ ਦੂੰਗਾ ਜਾ ਕੇ ਮੈਂ ਨਾਨਕਿਆਂ। ਸੋ ਗੁਰੂ ਪਿਆਰਿਓ ਲੇਕਿਨ ਭਾਈ ਮਨਸੁੱਖ ਜੋ ਕੁਛ ਦੱਸ ਕੇ ਗਿਆ ਸੀ ਉਹ ਦੂਜਾ ਨਾਨਕ ਨਹੀਂ ਸੀ ਬਣ ਸਕਦਾ, ਨਾਨਕ ਕੇਵਲ ਇੱਕ ਹੀ ਬਣ ਸਕਦਾ ਸੀ। ਔਰ ਇਹਨਾਂ ਲੋਕਾਂ ਨੇ ਹੁਣ ਉਹਨੂੰ ਵੀ ਪਤਾ ਸੀ ਬਈ ਉਹ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ ਮੇਰਾ ਪ੍ਰੀਤਮ। ਸਮਝ ਲਾ ਵੀ ਜਿਹੜਾ ਕੋਈ ਤੂੰ ਇਹ ਪਛਾਣ ਕਰ ਲਈ ਵੀ ਜਿਹਦੇ ਉੱਤੇ ਕਾਮ ਨੇ ਅਸਰ ਕਰਤਾ, ਕ੍ਰੋਧ ਨੇ ਅਸਰ ਕਰਤਾ, ਲੋਭ ਮੋਹ ਤੇ ਹੰਕਾਰ ਨੇ ਅਸਰ ਕਰਤਾ, ਉਹ ਗੁਰੂ ਨਾਨਕ ਨਹੀਂ ਹੋ ਸਕਦਾ। ਬਸ ਉਹਨੇ ਦਿਲ ਦੇ ਵਿੱਚ ਵਸਾ ਲਈ ਇਹ ਗੱਲ। ਹੁਣ ਕਹਿੰਦੇ ਕਈ ਪਖੰਡੀ ਉੱਥੇ ਜਾਂਦੇ ਨੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣਾ ਬਾਗ ਦੇ ਵਿੱਚ, ਇਹਦੇ ਕੋਲ ਇਹਦਾ ਇੱਕ ਬਾਗ ਸੀ ਉਹ ਕੁਦਰਤੀ ਤੌਰ ਤੇ ਸੁੱਕ ਚੁੱਕਾ ਸੀ ਤੇ ਭਾਈ ਮਨਸੁੱਖ ਜੀ ਕਹਿ ਗਏ ਸੀ ਵੀ ਉਹ ਤੋਂ ਸੁੱਕਿਆਂ ਨੂੰ ਹਰੇ ਕਰ ਦਿੰਦਾ, ਉਹ ਸੁੱਕੇ ਬਾਗਾਂ ਨੂੰ ਹਰੇ ਕਰ ਦਿੰਦਾ, ਉਹ ਬਾਗ ਦੇ ਵਿੱਚ ਉਤਾਰਾ ਕਰਦਾ, ਰਾਜਾ ਉਹਨਾਂ ਦਾ ਬਾਗ ਦੇ ਵਿੱਚ ਉਤਾਰਾ ਕਰਾਉਂਦਾ, ਪਰ ਕੋਈ ਫਰਕ ਨਹੀਂ ਪੈਂਦਾ। ਫਿਰ ਉਹਨਾਂ ਨੂੰ ਹੋਰ ਪਰਖਣ ਵਾਸਤੇ ਮੋਹਣੀਆਂ ਸੁੰਦਰ ਇਸਤਰੀਆਂ, ਨਾਚ ਕਰਨ ਵਾਸਤੇ ਔਰ ਥਾਲਾਂ ਦੇ ਵਿੱਚ ਸੋਨੇ ਚਾਂਦੀ ਦੀਆਂ ਮੋਹਰਾਂ ਦੇ ਦੇ ਕੇ ਘੱਲਦਾ, ਪਰ ਇਹ ਜਿਹੜੇ ਲੋਕ ਹੈ ਨਾ ਪਖੰਡੀ ਲੋਕ ਇਹਨਾਂ ਚੀਜ਼ਾਂ ਵੱਲ ਦੇਖ ਕੇ ਡੋਲ ਜਾਂਦੇ ਨੇ, ਵਿਸ਼ਵਾਸ ਗਵਾ ਲੈਂਦੇ। ਤੇ ਜਦੋਂ ਪਤਾ ਲੱਗਦਾ ਸੀ ਵੀ ਇਹ ਕਾਮ ਦੇ ਉੱਤੇ ਲੋਭ ਹੋ ਇਹ ਵੱਸ ਹੋ ਗਏ, ਇਹ ਲਾਲਚ ਦੇ ਵੱਸ ਹੋ ਗਏ ਤੇ ਧੱਕੇ ਮਾਰ ਕੇ ਕੱਢ ਦਿੰਦਾ ਸੀ। ਹੁਣ ਗੁਰੂ ਪਿਆਰਿਓ ਭਾਵਨਾ ਨੂੰ ਫਲ ਲੱਗਣਾ ਸੀ, ਗੁਰਦੇਵ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਨਾਲ ਉੱਥੇ ਪਹੁੰਚ ਜਾਂਦੇ ਨੇ ਔਰ ਉਸੇ ਬਾਗ ਦੇ ਵਿੱਚ ਜਿਹੜਾ ਇਹਦਾ ਬਾਗ ਸੁੱਕਾ ਸੀ ਨਾ, ਗੁਰਦੇਵ ਪਾਤਸ਼ਾਹ ਜਦੋਂ ਉੱਥੇ ਜਾ ਕੇ ਪਹੁੰਚ ਜਾਂਦੇ ਆ, ਸੋ ਐਸੀ ਕਿਰਪਾ ਹੋ ਗਈ ਹੈ ਉਹ ਬਾਗ ਹਰਿਆ ਭਰਿਆ ਹੋ ਗਿਆ, ਕਿਸੇ ਨੇ ਆ ਕੇ ਦੱਸ ਦਿੱਤਾ। ਕਹਿੰਦੇ ਰਾਜਾ ਜੀ ਸ਼ਿਵ ਨਾਭ ਜੀ, ਤੂੰ ਸੱਚੀ ਜਿਹਦੀ ਇੰਤਜ਼ਾਰ ਕਰਦਾ ਸੈਂ, ਗੁਰੂ ਨਾਨਕ ਗੁਰੂ ਨਾਨਕ ਜਿਹਨੂੰ ਨਿੱਤ ਧਿਆਉਂਦਾ ਸੈਂ, ਜਿਹਨੂੰ ਸਤ ਕਰਤਾਰ ਜਿਹਦਾ ਨਾਮ ਜਪਦਾ ਸੈਂ, ਅੱਜ ਤੇਰੇ ਬਾਗ ਦੇ ਵਿੱਚ ਸੱਚੀ ਉਹ ਆ ਗਿਆ ਲੱਗਦਾ ਈ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰ।
0: ਆਪਣੇ ਨਿੱਤ ਦੇ ਉਸ ਜਿਹੜਾ ਉਹਦੇ ਮਨ ਵਿੱਚ ਧਾਰਿਆ ਸੀ, ਹੁਣ ਸੋਨੇ ਦੀਆਂ ਮੋਹਰਾਂ ਦੇ ਕੇ ਸੁੰਦਰ ਇਸਤਰੀਆਂ ਭੇਜੀਆਂ, ਲੜਕੀਆਂ ਨੂੰ ਭੇਜਿਆ, ਨੱਚੋ ਜਾ ਕੇ ਉੱਥੇ ਉਹਨਾਂ ਦੇ ਸਾਹਮਣੇ, ਜਿੱਦਾਂ ਬਾਕੀ ਪਖੰਡੀਆਂ ਦਾ ਪਾਜ ਉਗੇੜੇ ਸੀ, ਇੱਥੇ ਦੇਖੋ ਜਾ ਕੇ ਨੱਚੋ, ਉੱਥੇ ਸੋਨੇ ਦੀਆਂ ਮੋਹਰਾਂ ਲੈ ਜਾਓ, ਥਾਲੀਆਂ ਭਰ ਭਰ ਕੇ ਲੈ ਜਾਓ, ਵੀ ਦੇਖੋ ਧਰਮ ਤੋਂ ਡੋਲਦੇ ਆ, ਜੇ ਕੋਈ ਡੋਲ ਗਿਆ ਫਿਰ ਮੇਰਾ ਨਾਨਕ ਨਹੀਂ ਹੋ ਸਕਦਾ। ਹੁਣ ਗੁਰੂ ਪਿਆਰਿਓ ਉਹ ਮੋਹਣੀਆਂ ਉਹ ਸੁੰਦਰ ਇਸਤਰੀਆਂ ਲੜਕੀਆਂ ਅਪੱਛਰਾਂ ਗੁਰੂ ਬਾਬਾ ਨਾਨਕ ਜੀ ਦੇ ਜਾ ਕੇ ਮੋਹਰੇ ਨੱਚਣ ਲੱਗ ਪਈਆਂ। ਹੁਣ ਦੀਨ ਦੁਨੀ ਦੇ ਮਾਲਕ ਉਹ ਆਪਣੀ ਰਸਨਾ ਦੇ ਵਿੱਚੋਂ ਸ਼ਬਦ ਉਚਾਰਦੇ, ਕਹਿੰਦੇ ਗਾਛੋ ਪੁੱਤਰੀ ਰਾਜਕੁਆਰ, ਕਹਿੰਦੇ ਕਿਹੜੇ ਤੁਸੀਂ ਕੰਮ ਲੱਗੀਆਂ ਹੋਈਆਂ, ਤੁਸੀਂ ਸਾਡੀਆਂ ਧੀਆਂ ਹੋ, ਸਾਡੀਆਂ ਪੁੱਤਰੀਆਂ ਹੋ। ਤੇ ਗੁਰੂ ਪਿਆਰਿਓ ਹਿਰਦਿਓਂ ਕੰਬ ਜਾਂਦੀਆਂ, ਅੱਜ ਤੱਕ ਹਰੇਕ ਬੰਦਾ ਇਹਨਾਂ ਤੇ ਮੈਲੀ ਨਜ਼ਰ ਨਾਲ ਦੇਖਦਾ ਸੀ ਤੇ ਅੱਜ ਕੋਈ ਸਿਰ ਦੇ ਉੱਤੇ ਹੱਥ ਰੱਖ ਕੇ ਇਹਨਾਂ ਨੂੰ ਪੁੱਤਰੀਆਂ ਆਖ ਰਿਹਾ। ਉਹਨਾਂ ਨੇ ਰਾਜੇ ਨੂੰ ਆ ਕੇ ਦੱਸ ਕਹਿੰਦੇ, ਕਹਿੰਦੇ ਰਾਜਾ ਜੀ ਸੱਚੀ ਤੁਸੀਂ ਜਿਹਨੂੰ ਲੱਭਦੇ ਹੋ ਉਹੀ ਹੈ, ਇਹ ਉਹੀ ਆ ਪ੍ਰੀਤਮ ਧੰਨ ਗੁਰੂ ਨਾਨਕ ਮਹਾਰਾਜ। ਗੁਰੂ ਪਿਆਰਿਓ ਦਰਸ਼ਨ ਕਰਦਾ ਸੱਚੇ ਸਤਿਗੁਰਾਂ ਦਾ, ਦਰਸ਼ਨ ਕਰਕੇ ਅੱਛਾ ਛੋੜਦਾ, ਆਪਣਾ ਸਭ ਕੁਝ ਗੁਰਦੇਵ ਪਾਤਸ਼ਾਹ ਤੋਂ ਵਾਰ ਦਿੰਦਾ, ਮੇਰੇ ਦਾਤਾ ਜੀ ਮੇਰੇ ਧੰਨ ਭਾਗ, ਤੁਸੀਂ ਮੇਰੇ ਇਸ ਨਗਰ ਦੇ ਵਿੱਚ, ਤੁਸੀਂ ਮੇਰੇ ਛੋਟੇ ਜਿਹੇ ਰਾਜ ਦੇ ਵਿੱਚ ਆਇਓ ਤੇ ਗੁਰੂ ਮਹਾਰਾਜ ਇਹਨੂੰ ਸੱਚ ਦਾ ਉਪਦੇਸ਼ ਦਿੰਦੇ ਨੇ ਔਰ ਇਸ ਇਲਾਕੇ ਦਾ ਇਹ ਪ੍ਰਚਾਰਕ ਵੀ ਬਣਦਾ। ਦੇਖੋ ਗੁਰੂ ਮਹਾਰਾਜ ਜੀ ਦੇ ਸਮੇਂ ਕਿੱਥੋਂ ਤੱਕ ਸਿੱਖੀ ਫੈਲੀ ਹੋਈ ਸੀ, ਸ਼੍ਰੀ ਲੰਕਾ ਤੱਕ ਰਾਜੇ ਮਹਾਰਾਜੇ ਗੁਰੂ ਮਹਾਰਾਜ ਜੀ ਦੇ ਉਹਨਾਂ ਪਵਿੱਤਰ ਖਿਆਲਾਂ ਨੂੰ ਅਪਣਾ ਚੁੱਕੇ ਸਨ। ਐਦਾਂ ਦੀ ਸਿੱਖੀ ਸੀ ਗੁਰਦੇਵ ਪਾਤਸ਼ਾਹ ਦੀ। ਹੁਣ ਮੈਂ ਆਵਾਂ ਆਪਣੇ ਇਤਿਹਾਸ ਵੱਲ ਕਿ ਗੁਰਦੇਵ ਪਾਤਸ਼ਾਹ ਭਾਈ ਮਰਦਾਨਾ ਜੀ ਜਦੋਂ ਤਰਲਾ ਕਰਦਾ ਹੈ ਕਿ ਸਤਿਗੁਰੂ ਆਪਾਂ ਮੱਕੇ ਚੱਲੀਏ ਤੇ ਗੁਰੂ ਮਹਾਰਾਜ ਮੱਕੇ ਨੂੰ ਚੱਲਦੇ ਨੇ, ਹੁਣ ਬਲਾਵਰਪੁਰ, ਸ਼ੱਕਰ, ਸ਼ਿਕਾਰਪੁਰ, ਲਾਸਾ ਬੇਲਾ, ਡੇਰਾ ਗਾਜ਼ੀ ਖਾਂ ਔਰ ਬਲੋਚਿਸਤਾਨ, ਇਹਨਾਂ ਏਰੀਆ ਦੇ ਵਿੱਚ ਦੀ ਹੁੰਦੇ ਹੋਏ ਤੇ ਗੁਰੂ ਪਿਆਰਿਓ ਠੱਟਾ ਸ਼ਹਿਰ ਆਉਂਦਾ ਇਰਾਨ ਦੇ ਦੱਖਣ ਵੱਲ ਦੀ ਸਾਈਡ ਦੇ ਉੱਤੇ, ਸਮੁੰਦਰ ਦੇ ਕੰਢੇ ਦੇ ਉੱਤੇ, ਔਰ ਇੱਥੇ ਬੰਦਰਗਾਹ ਸੀ। ਇਸ ਬੰਦਰਗਾਹ ਤੋਂ ਗੁਰੂ ਮਹਾਰਾਜ ਇੱਥੋਂ ਸ਼ਿਪ ਦੇ ਵਿੱਚ ਅਸਵਾਰ ਹੋ ਕੇ ਭਾਈ ਮਰਦਾਨਾ ਜੀ ਦੇ ਨਾਲ ਤੇ ਪਹੁੰਚ ਜਾਂਦੇ ਨੇ ਯੱਧਾ ਸ਼ਹਿਰ। ਹੁਣ ਗੁਰੂ ਪਿਆਰਿਓ ਮੈਂ ਤੁਹਾਡੇ ਨਾਲ ਇਹ ਜਿਹੜਾ ਜ਼ਿਕਰ ਕਰ ਰਿਹਾ ਨਾ, ਇਹ ਸਊਦੀ ਅਰਬ ਦਾ ਸ਼ਹਿਰ ਮੱਕਾ ਹੈ ਤੇ ਮੱਕੇ ਦੇ ਵਿੱਚ ਹੀ ਮੁਸਲਮਾਨ ਭਰਾਵਾਂ ਦਾ ਸਭ ਤੋਂ ਪਾਕ ਪਵਿੱਤਰ ਅਸਥਾਨ ਜਿਹੜਾ ਉਹ ਕਾਬਾ ਹੈ। ਔਰ ਉਸ ਕਾਬੇ ਦੇ ਵਿੱਚ ਕੀ ਸੀ, ਸਤਿਗੁਰੂ ਉੱਥੇ ਕਿਉਂ ਜਾਣਾ ਚਾਹੁੰਦੇ ਸਨ, ਬਸ ਆਹੀ ਜ਼ਿਕਰ ਆਪਾਂ ਤੁਹਾਡੇ ਨਾਲ ਕਰਨਾ ਵੀ ਉਹ ਕਾਬੇ ਦੇ ਵਿੱਚ ਜੋ ਮੁਸਲਮਾਨਾਂ ਦਾ ਕੁਝ ਵਿਚਾਰ ਬਣਿਆ ਹੋਇਆ ਸੀ, ਜਿਹੜੇ ਭਰਮ ਉਹਨਾਂ ਦੇ ਮਨਾਂ ਵਿੱਚ ਬੈਠੇ ਹੋਏ ਸੀ, ਗੁਰੂ ਮਹਾਰਾਜ ਉਸ ਭਰਮ ਨੂੰ ਦੂਰ ਕਰਨ ਵਾਸਤੇ ਚੱਲੇ ਸਨ। ਹੁਣ ਯੱਧੇ ਸ਼ਹਿਰ ਦੇ ਵਿੱਚ ਉਤਰਦੇ ਨੇ। ਹੁਣ ਗੁਰੂ ਪਿਆਰਿਓ ਕਹਿੰਦੇ ਜਦੋਂ ਹੁਣ ਉਦੋਂ ਪੈਦਲ ਜਾਣ ਲਈ 4 ਦਿਨ ਦਾ ਸਮਾਂ ਸੀ, 50 ਮੀਲਾਂ ਦਾ ਸਫ਼ਰ ਹੈ ਯੱਧੇ ਸ਼ਹਿਰ ਤੋਂ ਮੱਕੇ ਦਾ, ਤੇ ਜਦੋਂ 1 ਫਰਲਾਂਗ ਇੱਕ ਦਿਨ ਦਾ ਸਫ਼ਰ ਰਹਿ ਜਾਂਦਾ ਸੀ ਨਾ, ਤੇ ਹਾਜ ਕਰਨ ਵਾਲਾ ਉਹ ਸੱਜਣ ਹਾਜੀ ਆਪਣੇ ਪੁਰਾਣੇ ਵਸਤਰ ਉਤਾਰ ਕੇ ਤੇ 2 ਚਿੱਟੇ ਰੰਗ ਦੀਆਂ ਚਾਦਰਾਂ ਇੱਕ ਆਪਣੇ ਸਰੀਰ ਦੇ ਉੱਤੇ ਲਪੇਟਦਾ ਸੀ ਤੇ 1 ਤੇੜ ਲਾਇਆ ਕਰਦਾ ਸੀ, ਔਰ ਇਸ਼ਨਾਨ ਕਰਕੇ ਪੁਰਾਣੇ ਵਸਤਰ ਪਹਿਨ ਕੇ ਤੇ ਗੁਰੂ ਪਿਆਰਿਓ ਪੈਰਾਂ ਤੋਂ ਨੰਗੇ ਹਾਂ ਖੜਾਵਾਂ ਪਾ ਸਕਦਾ ਸੀ, ਲੱਕੜ ਦੀਆਂ ਹੋਰ ਇਸ ਤੋਂ ਅੱਗੇ ਨੇ। ਔਰ ਇਹ ਹੱਜ ਕਰਨ ਦੀ ਵਿਧੀ ਜਿਹੜੀ ਹੈ ਨਾ, ਜੁਲ ਹਿਜੇ ਮੁਸਲਮਾਨਾਂ ਦਾ ਸਭ ਤੋਂ ਆਖਰੀ ਮਹੀਨਾ ਆਪਾਂ 12ਵਾਂ ਮਹੀਨਾ ਕਹਿ ਦਈਏ, ਔਰ ਜੁਲ ਹਿਜੇ ਦੀ 10 ਤਰੀਕ ਨੂੰ ਹੱਜ ਕਰਨ ਦਾ ਦਿਹਾੜਾ ਆਉਂਦਾ ਹੈ। ਹੁਣ ਪਿਆਰਿਓ 9 ਦਿਨ ਜਿਹੜੇ ਹਾਜੀ ਹੱਜ ਕਰਨ ਵਾਸਤੇ ਜਾਂਦੇ ਨਾ, ਉਹ ਮੱਕੇ 9 ਦਿਨ ਘੱਟੋ ਘੱਟ ਅੱਗੋਂ ਉਹਨੂੰ ਪਹੁੰਚਣਾ ਚਾਹੀਦਾ, 9 ਦਿਨ ਅੱਗੋਂ ਪਹੁੰਚ ਜਾਇਆ ਕਰਦੇ ਸਨ। ਉਹ ਗੁਰਦੇਵ ਪਾਤਸ਼ਾਹ ਮਿੱਥੇ ਹੋਏ ਸਮੇਂ ਦੇ ਐਨ ਪੂਰੇ ਟਿਕਾਣੇ ਦੇ ਉੱਤੇ ਪਹੁੰਚ ਜਾਂਦੇ ਨੇ। ਉੱਥੇ ਜਿੱਦਾਂ ਆਪਾਂ ਦਰਬਾਰ ਸਾਹਿਬ ਜਾਈਏ ਤੇ ਗੁਰੂ ਮਹਾਰਾਜ ਜੀ ਦੇ, ਰਾਮਦਾਸ ਮਹਾਰਾਜ ਜੀ ਦੇ, ਉਹ ਗੁਰੂ ਘਰ ਦੇ ਮੇਨ ਦੇ ਆਲੇ ਦੁਆਲੇ ਛੋਟੇ ਛੋਟੇ ਹੋਰ ਵੀ ਗੁਰੂ ਘਰ ਰਹੇ ਹਨ, ਔਰ ਇਸੇ ਹੀ ਤਰ੍ਹਾਂ ਇਸ ਕਾਬੇ ਦੇ ਆਲੇ ਦੁਆਲੇ ਕੁਝ ਹੋਰ ਜਗ੍ਹਾ ਸਨ। ਇੱਕ ਮਿਨਾ ਦਾ ਅਸਥਾਨ ਆਉਂਦਾ, ਔਰ ਉੱਥੇ ਹਾਜੀ ਇਹ 9 ਰਾਤਾਂ ਮਿਨਾ ਦੇ ਅਸਥਾਨ ਦੇ ਉੱਤੇ ਹਾਜੀ ਜਿਹੜੇ ਆ ਉੱਥੇ ਸੋਇਆ ਕਰਦੇ ਸਨ। ਗੁਰਦੇਵ ਪਾਤਸ਼ਾਹ ਇਸ ਮਿਨਾ ਦੇ ਅਸਥਾਨ ਤੇ ਸੁੱਤੇ ਸਨ। ਜਦੋਂ ਉੱਧਰ ਨੂੰ ਪੈਰ ਕੀਤੇ, ਮੈਂ ਉੱਧਰ ਉਸ ਜਗ੍ਹਾ ਦੇ ਉੱਤੇ ਆਉਣ ਦਾ ਯਤਨ ਕਰਦਾ। ਹੁਣ ਇਸ ਮਿਨਾ ਦੇ ਅਸਥਾਨ ਤੇ ਸੱਚੇ ਸਤਿਗੁਰੂ ਪਹੁੰਚਦੇ ਨੇ। ਹਾਂ, ਇਹਨਾਂ ਦੇ ਮੈਂ ਅਸਲਾਮ ਵਾਲਿਆਂ ਦਾ ਦੱਸਾਂ, ਇੱਕ ਮਿਨ ਦਾ ਅਸਥਾਨ ਹੈ, ਇੱਕ ਮੁਜ਼ਦਲਫਾ ਹੈ, ਮੁਜ਼ਦਲਫਾ ਉਸ ਅਸਥਾਨ ਤੇ ਛੋਟੀਆਂ ਛੋਟੀਆਂ ਪਹਾੜੀਆਂ ਨੇ, ਔਰ ਉੱਥੇ ਇੱਕ ਸ਼ੈਤਾਨ ਦਾ ਥੰਮ ਆ, ਔਰ ਹਰ ਹਾਜੀ ਹੱਜ ਕਰਨ ਵਾਲਾ ਉਸ ਸ਼ੈਤਾਨ ਦੇ ਥੰਮ ਦੇ ਉੱਤੇ 7 ਪੱਥਰ ਮਾਰਦਾ ਹੈ। ਇੱਥੇ ਇੱਕ ਜਮ ਖੂਹ ਹੈ, ਉਹਦਾ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਤੇ ਮੁਸਲਮਾਨ ਹਾਜੀ ਜਿਹੜੇ ਹੱਜ ਕਰਨ ਵਾਸਤੇ ਜਾਂਦੇ ਸ਼ੀਸ਼ੀਆਂ ਭਰ ਕੇ, ਬੋਤਲਾਂ ਭਰ ਕੇ ਉਸ ਜਲ ਦੀਆਂ ਉੱਥੋਂ ਲਿਆਉਂਦੇ ਸੀ। ਗੁਰੂ ਪਿਆਰਿਓ ਆਸਥਾ ਹੈ ਉਹਨਾਂ ਦੀ, ਕਹਿੰਦੇ ਨੇ ਕਿ ਮਰੇ ਹੋਏ ਪ੍ਰਾਣੀ ਦੇ ਮੂੰਹ ਦੇ ਵਿੱਚ ਉਹ ਜਲ ਪਾ ਦਿੱਤਾ ਜਾਵੇ ਜਮ ਖੂਹ ਦਾ ਤੇ ਉਹਨੂੰ ਮੁਕਤੀ ਮਿਲ ਜਾਂਦੀ ਹੈ। ਗੁਰੂ ਪਿਆਰੇ ਆਸਥਾ ਹੈ, ਸਾਡੀ ਆਸਥਾ ਹੈ ਆਪਣੇ ਪਵਿੱਤਰ ਅਸਥਾਨਾਂ ਦੇ ਉੱਤੇ। ਅਸੀਂ ਹਰ ਕੀ ਪੌੜੀ ਦਰਬਾਰ ਸਾਹਿਬ ਜਦੋਂ ਜਾਂਦੇ ਹਾਂ ਉੱਥੋਂ ਅਸੀਂ ਅੰਮ੍ਰਿਤ ਲੈ ਕੇ ਆਉਣਾ, ਇਹ ਸਾਡੀ ਆਸਥਾ ਹੈ, ਉਹਨਾਂ ਵੀਰਾਂ ਦੀ ਆਸਥਾ। ਮੈਂ ਕਿੰਤੂ ਪ੍ਰੰਤੂ ਨਹੀਂ, ਲੇਕਿਨ ਇਹ ਨਿਸ਼ਾਨੀਆਂ ਦੱਸਣ ਦਾ ਯਤਨ ਕਰ ਰਿਹਾ ਵੀ ਉਹ ਹੱਜ ਕਰਨ ਦੇ ਕਿੱਦਾਂ ਕਰਦੇ ਨੇ। ਹੁਣ ਗੁਰੂ ਪਿਆਰਿਓ 9 ਦਿਨ ਇਹ ਹੱਜ ਇੱਥੇ ਰਾਤਾਂ ਕੱਟਣ ਤੋਂ ਬਾਅਦ, ਉਸ ਤੋਂ ਬਾਅਦ ਜਿੱਦਣ ਹੱਜ ਦਾ ਦਿਹਾੜਾ ਆਉਂਦਾ ਉਸ ਦਿਨ ਕੁਰਬਾਨੀ ਕੀਤੀ ਜੇ ਕੁਰਬਾਨੀ ਦਿੰਦੇ ਨੇ। ਕੁਰਬਾਨੀ ਕਰਨ ਦਾ ਤਰੀਕਾ 4 ਜਾਨਵਰ ਹੋਇਆ, ਇੱਕ ਗਾਂ, ਊਠ, ਬੱਕਰਾ ਜਾਂ ਦੁੰਬਾ। ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਜਾਨਵਰ ਨੂੰ, ਜਿਹੜੇ ਹਾਜ਼ੀ ਲੋਕ ਕੁਰਬਾਨੀ ਕਰਦੇ ਨੇ ਨਾ, ਕੁਰਬਾਨੀ ਦਿੰਦੇ ਨੇ, ਇਹਨਾਂ ਚਾਰਾਂ ਜਾਨਵਰਾਂ ਦੇ ਵਿੱਚੋਂ ਕੋਈ ਜਾਨਵਰ ਨੂੰ ਲੈ ਸਕਦੇ ਆ, ਔਰ ਇਸ ਮਿਨਾ ਦੇ ਅਸਥਾਨ ਦੇ ਉੱਤੇ ਉਹਦਾ ਜਿਹੜਾ ਮੂੰਹ ਆ ਉਹ ਕਾਬੇ ਵੱਲ ਨੂੰ ਕਰਕੇ ਧਰਤੀ ਦੇ ਉੱਤੇ ਲਟਾ ਕੇ ਤੇ ਉਸ ਜਾਨਵਰ ਦੇ ਸੱਜੇ ਪਾਸੇ ਖੜੋ ਕੇ ਉਹਦੀ ਗਰਦਨ ਦੇ ਉੱਤੇ ਸਹਿਜੇ ਅੱਲਾਹੂ ਅਕਬਰ ਕਹਿ ਕੇ ਛੁਰੀ ਚਲਾਉਂਦੇ ਆ। ਇਸ ਤਰ੍ਹਾਂ ਉਹ ਕੁਰਬਾਨੀ ਕਰਦੇ ਨੇ, ਉਹਨਾਂ ਦਾ ਧਰਮ ਹੈ। ਫਿਰ ਮੈਂ ਕੋਈ ਇੱਥੇ ਮੈਂ ਬੇਨਤੀ ਕਰਾਂ, ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ, ਉਹਨਾਂ ਸੱਜਣਾਂ ਦਾ ਧਰਮ ਹੈ। ਔਰ ਇਹ ਕੁਰਬਾਨੀ ਦੇਣ ਤੋਂ ਬਾਅਦ ਫਿਰ ਉਸ ਕਾਬੇ ਦੇ ਅੰਦਰ ਜਾਂਦੇ ਨੇ ਤੇ ਕਾਬੇ ਦੀਆਂ 7 ਪਰਿਕਰਮਾ ਕਰਦੇ ਨੇ। ਹਰ ਪਰਿਕਰਮਾ ਕਰਨ ਤੋਂ ਬਾਅਦ ਉਸ ਸੰਗੇ ਅਸਵਦ ਨੂੰ, ਜਿਹੜਾ ਕਾਲੇ ਰੰਗ ਦਾ ਉੱਥੇ ਪੱਥਰ ਹੈ, ਉਹਨੂੰ ਚੁੰਮਦੇ ਨੇ। ਦੋ ਪੱਥਰ ਇੱਕ ਰੁੱਖ ਨਾਲ ਜਮਾਨ ਹੈ ਤੇ ਇੱਕ ਸੰਗੇ ਅਸਵਦ ਹੈ, ਇਹਨਾਂ ਦੋਨਾਂ ਨੂੰ ਹੀ ਉਹਨਾਂ ਦੀ ਸ਼ਰਧਾ ਉਹ ਚੁੰਮਦੇ ਨੇ। ਹੁਣ ਗੁਰੂ ਕੇ ਪਿਆਰ ਵਾਲਿਓ, ਇਸ ਤੋਂ ਬਾਅਦ ਜਦੋਂ ਕੁਰਬਾਨੀ ਦੇ ਦਿੱਤੀ ਹੱਜ ਕਰ ਜਾਂਦਾ ਨਾ, ਉਸ ਤੋਂ ਬਾਅਦ ਹਾਜੀ ਜਿਹੜਾ ਉਹ ਆਪਣੇ ਕੱਪੜੇ ਬਦਲ ਸਕਦਾ ਹੈ, ਹੋਰ ਕੱਪੜੇ ਆਪਣੀ ਮਰਜ਼ੀ ਦੇ ਪਾ ਸਕਦਾ, ਆਪਣੇ ਨੌ ਲਵਾਉਂਦਾ, ਆਪਣੀ ਹਜ਼ਾਮਤ ਕਰਾਉਂਦਾ ਹੈ। ਤੇ ਇਹ ਹੈ ਦਰਅਸਲ ਉਹਨਾਂ ਦਾ ਹੱਜ ਕਰਨ ਦੀ ਵਿਧੀ ਹੈ। ਤੇ ਦੀਨ ਦੁਨੀ ਦੇ ਮਾਲਕ ਇਸ ਮਿਨਾ ਦੇ ਅਸਥਾਨ ਦੇ ਉੱਤੇ ਚਲੇ ਜਾਂਦੇ ਨੇ ਰਾਤ ਦੇ ਸਮੇਂ, ਅਗਲੇ ਦਿਨ ਹੱਜ ਦਾ ਦਿਹਾੜਾ ਹੈ। ਤੇ ਹੁਣ ਗੁਰੂ ਪਿਆਰਿਓ, ਗੁਰੂ ਮਹਾਰਾਜ ਇਹਨਾਂ ਦਾ ਭਰਮ ਦੂਰ ਕਿਵੇਂ ਕਰਨਾ ਸੀ? ਯੁਗਤੀ ਸੱਚੇ ਸਤਿਗੁਰਾਂ ਨੇ ਆਪ ਬਣਾ ਲਈ ਸੀ। ਇਸ ਮਿਨਾ ਦੇ ਅਸਥਾਨ ਦੇ ਉੱਤੇ ਜਦੋਂ ਲੇਟਦੇ ਨੇ, ਸਾਰੇ ਹਾਜੀ ਜਿਹੜੇ ਆ ਉਸ ਕਾਬੇ ਵੱਲ ਨੂੰ ਸਿਰ ਕਰਕੇ ਪਏ ਆ, ਤੇ ਮੇਰੇ ਦੀਨ ਦੁਨੀ ਦੇ ਮਾਲਕ ਨੇ ਉਧਰ ਨੂੰ ਆਪਣੇ ਚਰਨ ਕਰ ਦਿੱਤੇ। ਤੇ ਜਿਵੇਂ ਦੀਨ ਦੁਨੀ ਦਾ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਇਸ ਕਾਬੇ ਵੱਲ ਨੂੰ, ਮੱਕੇ ਵੱਲ ਨੂੰ ਆਪਣੇ ਚਰਨ ਕਰਕੇ ਲੇਟ ਜਾਂਦਾ, ਉਸ ਵੇਲੇ ਦੀਆਂ 17 ਢਾਡੀ ਰਾਗ ਦੀ ਵਨਗੀ ਇੱਕ ਕਵਿਤਾ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਮੇਰੇ ਨਾਲ ਦੇ ਸਾਥੀ ਕਿਉਂ

ਇਸ ਮੱਕੇ ਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਘਟਨਾ ਹੋਰ ਸਾਂਝੀ ਕਰਾਂ। ਮੱਕੇ ਸ਼ਹਿਰ ਦੇ ਵਿੱਚ 20 ਅਪ੍ਰੈਲ 571 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਦਾ ਇੱਥੇ ਜਨਮ ਹੁੰਦਾ ਹੈ, ਕੁਰੈਸ਼ ਖਾਨਦਾਨ ਦੇ ਵਿੱਚ। ਔਰ ਉਹਨਾਂ ਦੇ ਪਿਤਾ ਦਾ ਨਾਂ ਅਬਦੁੱਲਾ ਜੀ ਸੀ। ਔਰ ਜਦੋਂ ਇਹਨਾਂ ਦਾ ਜਨਮ ਹੁੰਦਾ, ਅਬਦੁੱਲਾ ਜੀ ਇਸ ਕਾਬੇ ਦੀ ਸੇਵਾ ਦੇ ਮੁੱਖ ਸੇਵਾਦਾਰ ਸਨ, ਵੱਡੇ ਸੇਵਾਦਾਰ ਸਨ। ਇਹਨਾਂ ਦੇ ਪਰਿਵਾਰ ਦੇ ਕੋਲ ਬਹੁਤ ਚਿਰਾਂ ਤੋਂ ਇਹ ਸੇਵਾ ਚੱਲਦੀ ਆ ਰਹੀ ਸੀ। ਤੇ ਪਿਆਰ ਵਾਲਿਓ, ਇੱਕ ਵਾਰ ਹਜ਼ਰਤ ਮੁਹੰਮਦ ਸਾਹਿਬ ਨੇ ਇਸ ਕਾਬੇ ਦੇ ਮੰਦਰ ਨੂੰ ਆਪਣੇ ਹੱਥੀ ਉੱਚਾ, ਬਹੁਤ ਨੀਵੀਂ ਇਹਦਾ ਫਰਨੀਚਰ ਹੋ ਗਿਆ ਸੀ, ਫਿਰ ਉੱਚਾ ਕਰਕੇ ਇਸ ਮੰਦਰ ਨੂੰ ਆਪਣੇ ਹੱਥੀ ਵੀ ਇਹਦੀ ਨੀਂਹ ਰੱਖੀ ਸੀ। ਔਰ 35 ਸਾਲ ਦੀ ਉਮਰ ਸੀ ਜਦੋਂ ਇਹਨਾਂ ਨੇ ਨੀਂਹ ਰੱਖੀ ਆ। ਔਰ ਉਹਦੇ ਵਿੱਚ ਉਸ ਸਮੇਂ 360 ਬੁੱਤ ਸਨ ਮੰਦਰ ਦੇ ਵਿੱਚ, 360 ਬੁੱਤ। ਤੇ ਕਹਿਣ ਤੋਂ ਭਾਵ ਕਿ ਕਦੀ ਇਹ ਮੱਕਾ, ਇਹ ਕਾਬਾ ਬੁੱਤ ਪ੍ਰਸਤੀ ਦਾ ਬਹੁਤ ਵੱਡਾ ਕੇਂਦਰ ਹੁੰਦਾ ਸੀ, ਬਹੁਤ ਵੱਡਾ। ਔਰ ਹਬਲ ਦੇਵਤੇ ਦਾ ਇੱਥੇ ਸਭ ਤੋਂ ਵੱਡਾ ਇੱਕ ਹਬਲ ਦੇਵਤਾ, ਉਹਦਾ ਇਹ ਉਹਨੂੰ ਇਹ ਮੁਸਲਮਾਨ ਮੰਨਦੇ ਸੀ, ਉਹਦਾ ਸਭ ਤੋਂ ਵੱਡਾ ਬੁੱਤ ਉੱਥੇ ਪਿਆ ਹੁੰਦਾ ਸੀ। ਔਰ ਇਹ ਸਾਰਾ ਕੁਝ ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਦੀ ਜਦੋਂ ਦੁਆਰਾ ਨੀਂਹ ਰੱਖੀ ਆ ਨਾ, ਔਰ ਇਹ ਸਾਰੇ ਬੁੱਤ ਆਪਣੇ ਹੱਥੀ ਟਿਕਾਏ ਆ, ਹਬਲ ਦੇਵਤੇ ਦਾ ਬੁੱਤ ਵੀ ਵਿੱਚ ਟਿਕਾਇਆ। ਪਰ 40 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਇਸਲਾਮ ਦਾ ਇਲਮ ਹੁੰਦਾ ਹੈ। ਤੇ ਗੁਰੂ ਪਿਆਰੇ ਉਹ ਕਹਿੰਦੇ ਆ ਮੱਕੇ ਦੇ ਲੋਕਾਂ ਨੂੰ, ਕਹਿੰਦੇ ਆ ਜਿਹੜੇ ਬੁੱਤ ਆ ਨਾ, ਇਹਨਾਂ ਨੂੰ ਇੱਥੋਂ ਹਟਾਉਣਾ ਆ, ਇਹ ਬੁੱਤ ਇੱਥੇ ਇਸਲਾਮ ਦੀ ਪਰੰਪਰਾ ਨਹੀਂ, ਅਸੀਂ ਇਹਨਾਂ ਨੂੰ ਬੁੱਤਾਂ ਨੂੰ ਹਟਾ ਦਿੱਤਾ ਜਾਵੇ। ਤੇ ਇਹ ਗੱਲ ਕਹਿਣ ਦੀ ਡੇਰ ਸੀ ਕਿ ਮੱਕੇ ਦੇ ਲੋਕ ਉਹਨਾਂ ਦੇ ਦੁਸ਼ਮਣ ਬਣ ਗਏ। 622 ਈਸਵੀ ਨੂੰ ਉਹਨਾਂ ਨੇ ਇੰਨਾ ਵਿਰੋਧ ਕੀਤਾ ਕਿ 622 ਈਸਵੀ ਨੂੰ ਉਹਨਾਂ ਨੂੰ ਆਪਣਾ ਮੱਕਾ ਛੱਡਣਾ ਪੈ ਗਿਆ। ਮੱਕੇ ਛੱਡ ਕੇ ਮਦੀਨੇ ਚਲੇ ਗਏ ਤੇ ਮੱਕੇ ਵਾਲਿਆਂ ਨੇ ਕੁਝ ਸੈਨਾ ਲੈ ਕੇ ਮਦੀਨੇ ਦੇ ਉੱਤੇ ਹਮਲਾ ਕੀਤਾ, ਲੇਕਿਨ ਉੱਥੇ ਜਿਹੜੇ ਮਦੀਨੇ ਦੇ ਲੋਕ ਸਨ ਉਹ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਰਨ ਆ ਚੁੱਕੇ ਸਨ, ਬਹੁਤ ਸਾਰੇ ਫੌਜ ਵਿੱਚ ਉਹਨਾਂ ਦੇ ਸਿਪਾਹੀ ਬਣ ਚੁੱਕੇ ਸਨ, ਔਰ ਉਹਨਾਂ ਨੇ ਮੁਕਾਬਲਾ ਕੀਤਾ ਤੇ ਮੱਕੇ ਵਾਲਿਆਂ ਨੂੰ ਉੱਥੇ ਹਰਾ ਕੇ ਭੇਜਿਆ। ਔਰ ਸਤਸੰਗ ਜੀ, ਇਸ ਤੋਂ ਬਾਅਦ 8 ਸਾਲਾਂ ਬਾਅਦ ਇਦੋਂ 8 ਸਾਲਾਂ ਬਾਅਦ ਫਿਰ ਹਜ਼ਰਤ ਮੁਹੰਮਦ ਸਾਹਿਬ ਇੱਥੋਂ ਮਦੀਨੇ ਦੇ ਲੋਕਾਂ ਨੂੰ ਨਾਲ ਲੈ ਕੇ 620 ਈਸਵੀ ਨੂੰ ਮੱਕੇ ਦੇ ਉੱਤੇ ਹਮਲਾ ਕਰਦੇ ਆ, ਤੇ ਉਸ ਮੱਕੇ ਨੂੰ ਫਿਰ ਜਿੱਤ ਕੇ, ਇਹਨਾਂ ਨੂੰ ਖਤਮ ਕਰਕੇ, ਵਿਰੋਧੀਆਂ ਨੂੰ, ਮੱਕੇ ਨੂੰ ਜਿੱਤ ਕੇ, ਤੇ ਇੱਥੇ ਜਿੰਨੇ ਦੇਵੀ ਦੇਵਤਿਆਂ ਦੇ ਬੁੱਤ ਬਣੇ ਸੀ ਸਭ ਨੂੰ ਤੋੜ ਦਿੱਤਾ ਜਾਂਦਾ, ਹਬਲ ਦੇਵਤੇ ਦਾ ਬੁੱਤ ਵੀ ਉੱਥੇ ਤੋੜਿਆ ਜਾਂਦਾ। ਹੁਣ ਪਿਆਰੇ, 622 ਈਸਵੀ ਨੂੰ, 8 ਜੂਨ 622 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਫੌਤ ਹੋ ਜਾਂਦੀ। ਉਹ 61 ਸਾਲਾਂ ਦੀ ਉਮਰ ਦੇ ਵਿੱਚ ਇਸ ਦੁਨੀਆਂ ਦੇ ਉੱਤੇ ਚਲੇ ਜਾਂਦੇ, ਔਰ ਉਹਨਾਂ ਦਾ ਆਖਰੀ ਸਮਾਂ ਜਿਹੜਾ ਸੀ ਨਾ ਉਹ ਮਦੀਨੇ ਗੁਜ਼ਰਿਆ, ਮਦੀਨੇ ਉਹਨਾਂ ਦੀ ਕਬਰ ਬਣੀ ਹੋਈ ਹੈ। ਸੋ ਪਿਆਰਿਓ, ਧੰਨ ਗੁਰੂ ਨਾਨਕ ਮਹਾਰਾਜ, ਹੁਣ ਆਪਾਂ ਉੱਥੇ ਆਉਣ ਦਾ ਯਤਨ ਕਰੀਏ, ਮੈਂ ਤੁਹਾਨੂੰ ਉਹ ਫਿਰ ਸੱਚ ਕੀ ਸੁਣਾਉਣ ਦਾ ਹੀ ਆ। ਧੰਨ ਗੁਰੂ ਨਾਨਕ ਮਹਾਰਾਜ, ਇਹਨਾਂ ਦਾ ਭਰਮ ਤੋੜਨ ਵਾਸਤੇ ਹੁਣ ਇਹ ਕਹਿੰਦੇ, ਹੁਣ ਸਤਸੰਗ ਜੀ ਇਸਲਾਮ ਵਾਲੇ ਆ ਨਾ, ਉਹ ਕਦੀ ਵੀ ਜਦੋਂ ਨਮਾਜ਼ ਪੜ੍ਹਿਆ ਕਰਦੇ ਆ ਉਹ ਲਹਿੰਦੇ ਵੱਲ ਨੂੰ, ਪੱਛਮ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦੇ ਆ। ਭਾਵੇਂ ਉਹਨਾਂ ਦਾ ਭਰਮ ਸਤਿਗੁਰਾਂ ਨੇ ਤੋੜ ਦਿੱਤਾ, ਪਰ ਹਜੇ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਭਰਮ ਹੈ। ਉਹਨਾਂ ਦਾ ਕਾਰਨ ਪਤਾ ਕੀ ਹੈ? ਕਹਿੰਦੇ ਵੀ ਬਸ ਜੇ ਖੁਦਾ ਵੱਸਦਾ ਹੈ ਤੇ ਕੇਵਲ ਕਾਬੇ ਦੇ ਵਿੱਚ, ਸਾਡੇ ਮੱਕੇ ਦੇ ਵਿੱਚ ਵੱਸਦਾ, ਹੋਰ ਕਿਤੇ ਖੁਦਾ ਨਹੀਂ ਵੱਸਦਾ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਨਾ, ਇੱਕ ਬਹੁਤ ਪਿਆਰੀ ਘਟਨਾ ਆਉਂਦੀ ਹੈ ਕਿ ਉਸ ਵੇਲੇ ਦੇ ਬਹੁਤ ਪਹੁੰਚੇ ਹੋਏ ਇੱਕ ਸਾਈਂ ਫਕੀਰ, ਭੀਖਣ ਸ਼ਾਹ ਦਾ ਨਾਂ ਆਉਂਦਾ ਹੈ, ਉਹ ਇੱਥੇ ਠਸਕੇ ਦੇ ਰਹਿਣ ਵਾਲੇ ਸਨ ਹਰਿਆਣੇ ਦੇ, ਤੇ ਉਹ ਨਮਾਜ਼ ਅੱਗੇ ਲਹਿੰਦੇ ਵੱਲ ਨੂੰ ਮੂੰਹ ਕਰਕੇ ਕਰਿਆ ਕਰਦੇ ਸਨ। ਤੇ ਅੱਜ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਪਟਨੇ ਦੇ ਵਿੱਚ ਪ੍ਰਕਾਸ਼ ਹੁੰਦਾ, ਉਹਨਾਂ ਨੇ ਆਪਣਾ ਮੂੰਹ ਚੜ੍ਹਦੇ ਵੱਲ ਨੂੰ ਕਰਕੇ ਨਮਾਜ਼ ਕੀਤੀ ਸੀ। ਭਾਵ ਕਿ ਇਹ ਮੁਸਲਮਾਨਾਂ ਦੇ ਮਨਾਂ ਦੇ ਵਿੱਚ ਵਹਿਮ ਬਣਿਆ ਹੋਇਆ ਸੀ, ਭਾਵੇਂ ਸਤਿਗੁਰੂ ਉੱਥੇ ਜਾ ਚੁੱਕੇ ਸਨ। ਹੁਣ ਗੁਰਦੇਵ ਪਾਤਸ਼ਾਹ, ਧੰਨ ਗੁਰੂ ਨਾਨਕ ਮਹਾਰਾਜ, ਹੁਣ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਮਿਨਾ ਦੇ ਅਸਥਾਨ ਦੇ ਉੱਤੇ ਹਾਜ਼ਰ ਲੋਕ ਪਹੁੰਚੇ ਹੋਇਆ, ਤੇ ਸਾਰਿਆਂ ਦੇ ਉਸ ਕਾਬੇ ਵੱਲ ਨੂੰ, ਪਾਕ ਪਵਿੱਤਰ ਅਸਥਾਨ ਵੱਲ ਨੂੰ, ਉਹਨਾਂ ਦੇ ਸਭ ਦੇ ਉੱਧਰ ਨੂੰ ਸੈਰ ਕੀਤੇ ਹੋਇਆ, ਤੇ ਉਹਨਾਂ ਦੇ ਪੈਰ ਦੂਜੇ ਪਾਸੇ ਨੂੰ ਹੈ। ਤੇ ਜਦੋਂ ਸਾਰੇ ਟਿਕ ਟਕਾ ਜਿਹਾ ਹੋ ਗਿਆ ਨਾ,
ਭਾਈ ਮਰਦਾਨਾ ਜੀ ਵੀ ਸੌ ਗਏ, ਥੱਕੇ ਹੋਏ ਸੀ ਬਹੁਤ ਦਿਨਾਂ ਦੇ, ਚੱਜ ਨਾਲ ਸੁੱਤੇ ਨਹੀਂ ਸੀ, ਨੀਂਦ ਨਹੀਂ ਸੀ ਆਈ, ਕੁਦਰਤੀ ਗੱਲ ਹੈ ਰਸਤੇ ਦੇ ਥਕੇਵਿਆਂ ਦਾ ਕਰਕੇ ਬੰਦੇ ਨੂੰ ਨੀਂਦ ਬਹੁਤ ਛੇਤੀ ਆ ਜਾਂਦੀ ਆ। ਰਬਾਬ ਭਾਈ ਮਰਦਾਨਾ ਜੀ ਦੇ ਕੋਲ ਹੈ ਔਰ ਉਹ ਰਬਾਬ ਆਪਣੇ ਸਿਰਹਾਣੇ ਰੱਖ ਕੇ ਮਰਦਾਨਾ ਜੀ ਟਾਈਮ ਦੇ ਨਾਲ ਸੌ ਗਏ, ਪਰ ਸੱਚੇ ਸਤਿਗੁਰ ਦੀਨ ਦੁਨੀ ਦੇ ਮਾਲਕ ਹਜੇ ਜਾਗਦੇ ਆ। ਉਹ ਦੇਖ ਰਹੇ ਆ ਕਿ ਸਾਰੇ ਲੋਕ ਸੌ ਜਾਣ ਪਏ, ਉਹਨਾਂ ਨੇ ਕੌਤਕ ਕਰਨਾ ਸੀ। ਹੁਣ ਗੁਰੂ ਪਿਆਰਿਓ ਜਦੋਂ ਸਾਰੇ ਹਾਜੀ ਸੌ ਗਏ ਤੇ ਦੀਨ ਦੁਨੀ ਦੇ ਮਾਲਕ ਨੇ ਕੌਤਕ ਕੀ ਕੀਤਾ ਕਿ ਜਿੱਧਰ ਨੂੰ ਲੋਕ ਆਪਣੇ ਸਿਰ ਕਰਕੇ ਸੁੱਤੇ ਹੋਏ ਆ, ਮੇਰੇ ਸੱਚੇ ਸਤਿਗੁਰਾਂ ਨੇ ਉਧਰਲੇ ਪਾਸੇ ਨੂੰ ਆਪਣੇ ਚਰਨ ਕਰਤੇ ਔਰ ਇਹ ਗੱਲ ਇਹ ਮੁਸਲਮਾਨਾਂ ਦੇ ਸਹਿਣ ਕਰਨ ਤੋਂ ਬਰਦਾਸ਼ਤ ਕਰਨ ਤੋਂ ਬਾਹਰੀ ਸੀ। ਅੰਮ੍ਰਿਤ ਵੇਲਾ ਹੋਇਆ ਔਰ ਜਿਹੜੇ ਸੇਵਾਦਾਰ ਉੱਥੇ ਭਾਰੀ ਕੂੜਾ ਕਰਨ ਵਾਸਤੇ, ਸਫਾਈ ਕਰਨ ਵਾਸਤੇ ਆਇਆ ਕਰਦੇ ਸਨ, ਉਹਨਾਂ ਦੇ ਵਿੱਚ ਇੱਕ ਹਾਜੀ ਜੀਵਨ ਨਾਂ ਦਾ ਇਹ ਸੇਵਾਦਾਰ ਸੀ। ਔਰ ਗੁਰੂ ਪਿਆਰਿਓ ਜਦੋਂ ਸੱਚੇ ਸਤ ਬਾਕੀ ਲੋਕ ਉਧਰ ਨੂੰ ਸਿਰ ਕਰਕੇ ਪਏ ਤੇ ਸੱਚੇ ਸਤਿਗੁਰਾਂ ਦੇ ਇਹਨੇ ਜਦੋਂ ਚਰਨ ਉਧਰ ਨੂੰ ਦੇਖੇ ਅੱਗ ਬਗੋਲਾ ਹੋ ਗਿਆ ਤੇ ਸੱਚੇ ਸਤਿਗੁਰਾਂ ਦੇ ਇਹਨੇ ਠੁੱਡ ਵੀ ਮਾਰ ਦਿੱਤਾ ਤੇ ਕੀ ਕੌਤਕ ਉੱਥੇ ਹੁੰਦਾ। ਗੁਰੂ ਮਹਾਰਾਜ ਜੀ ਦੇ ਇਹ ਗੁੱਸੇ ਵਿੱਚ ਆ ਕੇ ਠੁੱਡ ਮਾਰਦਾ ਹੈ ਉਹ ਰੱਬੀ ਨੂਰ ਦੇ ਤੇ ਸਤਿਸੰਗਤ ਜੀ ਉੱਥੇ ਵੀ ਕਿਹੋ ਜਿਹਾ ਕੌਤਕ ਵਰਤਦਾ ਢਾਡੀ ਜਥਾ ਇਉਂ ਕਹਿੰਦਾ।

0: ਬਹੁਤ ਬਹੁਤ ਧੰਨਵਾਦ ਜੀ, ਸਿੱਖ ਸੰਗਤਾਂ ਦਾ ਬਹੁਤ ਪਿਆਰ ਦਾ ਸਬੂਤ ਦਿੱਤਾ। ਇਸ ਤੋਂ ਅਗਲਾ ਇਤਿਹਾਸ, ਗੁਰੂ ਸ਼ਹਿਨਸ਼ਾਹ ਕਿਵੇਂ ਉੱਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਆਪਾਂ ਨਾਲ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ। ਉਹਨਾਂ ਨੇ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਇੱਥੇ ਮੱਕੇ ਜਾਣ ਦਾ ਜਿਹੜਾ ਜ਼ਿਕਰ ਕਰਦੇ ਆ ਨਾ, ਉਹ ਆਪਾਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ। ਕੀ ਉੱਥੇ ਕੌਤਕ ਸੱਚੇ ਸਤਿਗੁਰੂ ਰਚਾਉਂਦੇ ਨੇ, ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ। ਬਹੁਤ ਬਹੁਤ ਧੰਨਵਾਦ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਲੜੀਵਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਢਾਡੀ ਵਾਰਾਂ ਰਾਹੀਂ ਸੁਣਾ ਕਰਕੇ ਆਪ ਸੰਗਤ ਨੂੰ ਰੋਜ਼ਾਨਾ ਹੀ ਨਿਹਾਲ ਕਰਦੇ ਹਨ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੇ, ਇਸੇ ਤਰ੍ਹਾਂ ਪੰਥ ਕੌਮ ਦੀ ਗੁਰਸਿੱਖੀ ਪ੍ਰਚਾਰ ਪ੍ਰਸਾਰ ਰਾਹੀਂ ਸੇਵਾ ਕਰਦੇ ਰਹਿਣ। ਹੁਣ ਸਤਸੰਗ ਜੀ ਸਮਾਂ ਹੋਇਆ ਹੈ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਪਾਠ ਬੋਧ ਸਮਾਗਮ ਦਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਸਦਕਾ, ਜੋ 3 ਮਈ ਤੋਂ ਸ਼ਹੀਦੀ ਅਸਥਾਨ ਗੁਰੂ ਨਾਨਕ ਸਿੰਘ ਗੁਰਦੁਆਰਾ ਵਿਖੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਹੋਏ ਸਨ। 1200 ਸਾਧ ਸੰਗਤ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 30 ਅਗਸਤ ਨੂੰ ਗੁਰਬਾਣੀ ਪਾਠ ਬੋਧ ਸਮਾਗਮ ਦੀ ਸਮਾਪਤੀ ਦੀ ਜੋ ਸਮਾਂ ਨਿਯਤ ਕੀਤਾ ਗਿਆ ਹੈ, 1319 ਅੰਗ ਦੇ ਉੱਪਰ ਸਾਧ ਸੰਗਤ ਦੀ ਗੁਰਬਾਣੀ ਦੇ ਪਾਠ ਬੋਧ ਸਮਾਗਮ ਪਹੁੰਚ ਚੁੱਕੇ ਨੇ। ਸੋ ਜਿੰਨੀਆਂ ਵੀ ਸੰਗਤਾਂ ਆਨਲਾਈਨ ਸੁਣਦੀਆਂ ਹਨ ਉਹਨਾਂ ਨੂੰ ਵੀ ਬੇਨਤੀ ਆ, ਜ਼ਰੂਰ ਜਿੰਨੇ ਦਿਨ ਵੀ ਹੁਣ ਬਾਕੀ ਰਹਿ ਚੁੱਕੇ ਨੇ, 8-9 ਦਿਨ ਆਪ ਜੀ ਵੱਧ ਤੋਂ ਵੱਧ ਗੁਰੂ ਚਰਨਾਂ ਦੇ ਵਿੱਚ ਪਹੁੰਚ ਕੇ ਇਸ ਸਮਾਗਮ ਤੋਂ ਲਾਹਾ ਪ੍ਰਾਪਤ ਕਰੋ। 25 ਤਰੀਕ ਤੋਂ ਵਿਸ਼ੇਸ਼ ਜਿਹੜੇ ਸਮਾਗਮ ਨੇ ਗੁਰਮਤ ਉਹ ਆਰੰਭ ਹੋਣਗੇ। ਹੇਠਾਂ ਜੋ ਖੁੱਲ੍ਹੇ ਪੰਡਾਲਾਂ ਦੇ ਵਿੱਚ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ, 25 ਤਰੀਕ ਤੋਂ ਸਮਾਗਮਾਂ ਦੀ ਲੜੀ ਆਰੰਭ ਹੋਵੇਗੀ। ਜਿਨ੍ਹਾਂ ਸਮਾਗਮਾਂ ਵਿੱਚ ਪੰਥ ਦੇ ਮਹਾਨ ਸ਼ਖਸੀਅਤਾਂ ਸੰਤ ਮਹਾਂਪੁਰਸ਼ ਸਿੰਘ ਸਾਹਿਬ, ਰਾਗੀ ਸਿੰਘ ਸਾਹਿਬਾਨ, ਵਿਦਵਾਨ ਗਿਆਨੀ ਸਿੰਘ ਪਹੁੰਚ ਰਹੇ ਨੇ, ਜਿਨ੍ਹਾਂ ਵਿੱਚ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਜਿਨ੍ਹਾਂ ਨੇ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੱਚਖੰਡ ਵਿਖੇ ਗ੍ਰੰਥੀ ਸਿੰਘ ਸਾਹਿਬਾਨ ਜੀ ਦੀਆਂ ਸੇਵਾਵਾਂ ਨਿਭਾਈਆਂ, ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਮੁੱਖ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਅਰਦਾਸੀ ਸਿੰਘ ਅਤੇ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਜੰਗਵੀਰ ਸਿੰਘ ਜੀ, ਗਿਆਨੀ ਦਲਜੀਤ ਸਿੰਘ ਜੀ ਯੂ ਐਸ ਏ ਵਾਲੇ ਅਤੇ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਦੇ ਪੋਤਰੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ, ਉਹ ਵੀ ਇਹਨਾਂ ਸਮਾਗਮਾਂ ਵਿੱਚ ਪਹੁੰਚ ਰਹੇ ਨੇ। ਭਾਈ ਕੁਲਬੀਰ ਸਿੰਘ ਜੀ, ਰਾਗੀ ਭਾਈ ਕੁਲਬੀਰ ਸਿੰਘ ਜੀ, ਰਾਗੀ ਭਾਈ ਬਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਸੋ ਉਹ ਵੀ ਇਹਨਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਜਥੇਦਾਰ ਉਸਤਾਦ ਗਿਆਨੀ ਭੁਪਿੰਦਰ ਸਿੰਘ ਜੀ ਬੈਲੀਗਮ ਵਾਲੇ, ਉਹ ਵੀ ਸਾਧ ਸੰਗਤ ਜੀ ਪਹੁੰਚ ਰਹੇ ਨੇ। ਸੋ ਗੁਰੂ ਸਾਹਿਬ ਜੀ ਬੜੀ ਕਿਰਪਾ ਰਹਿਮਤ ਹੋਈ ਹੈ, ਪੰਥ ਦੇ ਇੰਨੇ ਮਹਾਨ ਵਿਦਵਾਨ ਰਾਗੀ ਸਿੰਘ ਸਾਹਿਬਾਨ ਸਿੰਘ ਸਾਹਿਬਾਨਾਂ ਦੇ ਦਰਸ਼ਨ ਕਰਨ ਨੂੰ ਸਾਨੂੰ ਸਮਾਂ ਪ੍ਰਾਪਤ ਹੋਣ ਜਾ ਰਿਹਾ ਹੈ। ਸੋ ਆਪਾਂ ਸਮਾਂ ਖੁੰਝਾਈਏ ਨਾ, ਵੱਧ ਤੋਂ ਵੱਧ ਆਪ ਜੀ ਹਾਜ਼ਰੀਆਂ ਭਰ ਕੇ ਇਸ ਸਮਾਗਮ ਤੋਂ ਲਾਹੇ ਪ੍ਰਾਪਤ ਕਰਨੇ ਹਨ ਜੀ। ਇਹਨਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹ ਰੋਜ਼ਾਨਾ ਹੀ 25 ਤਰੀਕ ਤੋਂ ਲੈ ਕੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਸ਼ਾਮ ਰਾਤ ਅਤੇ 29 ਤਰੀਕ ਨੂੰ ਸਵੇਰੇ 5:30 ਵਜੇ ਗੁਰਬਾਣੀ ਕੀਰਤਨ ਗੁਰਮੰਤਰ ਸਿਮਰਨ ਦੀਆਂ ਹਾਜ਼ਰੀਆਂ ਭਰਨਗੇ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਯੂ ਐਸ ਏ ਵਾਲੇ, 24 ਤਰੀਕ ਤੋਂ ਲੈ ਕੇ 30 ਤਰੀਕ ਤੱਕ ਕਥਾ ਵਿਚਾਰ ਦੀਆਂ ਹਾਜ਼ਰੀਆਂ ਭਰਨਗੇ। 30 ਅਗਸਤ ਨੂੰ ਜੋ ਵਿਸ਼ੇਸ਼ ਸਮਾਗਮ ਸਵੇਰੇ 9 ਵਜੇ ਸਹਿਜ ਪਾਠ ਜੀ ਦੇ ਭੋਗ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪੂਰਨਤਾ ਦਿਵਸ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਸ਼, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਸ਼, ਉਹਨਾਂ ਦੀ ਸਲਾਨਾ ਬਰਸੀ ਨੂੰ ਸਮਰਪਿਤ ਇਹ ਸਾਰੇ ਸਮਾਗਮ ਹੋਣਗੇ। 4 ਵਜੇ ਸ਼ਾਮ ਨੂੰ ਸਾਧ ਸੰਗਤ ਜੀ 30 ਤਰੀਕ ਨੂੰ ਸੰਪੂਰਨਤਾ ਦੇ ਸਮਾਗਮ ਹੋਣਗੇ। ਆਰੰਭ ਸੋ ਸਾਧ ਸੰਗਤ ਜੀ 30 ਤਰੀਕ ਨੂੰ ਸ਼ਾਮ 4 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਗੁਰਬਾਣੀ ਪਾਠ ਬੋਧ ਦੇ ਸੰਪੂਰਨਤਾ ਦੇ ਸਮਾਗਮ ਹੋਣਗੇ। ਸੁਭਾਵ ਸੰਗਤਾਂ ਨੂੰ ਬੇਨਤੀ ਹੈ ਨਾ ਸਾਰੇ ਸਮਾਗਮਾਂ ਵਿੱਚ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਆਹ ਹੁਣ ਸਾਧ ਸੰਗਤ ਜੀ ਹੁਣ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜ ਕੇ ਸਮੇਂ ਔਰ ਸਵਾਸਾਂ ਨਾਲ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੁਸੀ ਭੀ ਸੱਚ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਸੁਭਾਗ ਬਖਸ਼ਿਆ ਹੈ ਜੋ ਇਹ ਮਹਾਨ ਜੱਗ ਸਾਧ ਸੰਗਤ ਜੀ ਗਰੀਬ ਨਿਵਾਜ ਜੀ ਨੇ ਲਾਇਆ ਹੈ। ਇਸ ਮਹਾਨ ਜੱਗ ਦੇ ਵਿੱਚ ਆਪਾਂ ਸਾਰੇ ਸਾਧ ਸੰਗਤ ਜੀ ਹਾਜ਼ਰੀਆਂ ਲਵਾ ਰਹੇ ਹਾਂ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਕੋਟ ਪੁੰਨ ਸੁਣ ਹਰ ਕੀ ਬਾਣੀ। ਹਰੀ ਦੀ ਬਾਣੀ ਸੁਣਨ ਦੇ ਨਾਲ ਕਰੋੜਾਂ ਪੁੰਨਾਂ ਦਾ ਫਲ ਮਿਲਦਾ ਹੈ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜੱਗਾਂ ਦਾ ਫਲ ਸਾਧ ਸੰਗਤ ਜੀ ਇੱਕ ਜੱਗ ਕਰਨ ਦੇ ਉੱਪਰ ਅਰਬਾਂ ਖਰਬਾਂ ਡਾਲਰਾਂ ਦਾ ਰੁਪਈਆਂ ਦਾ ਖਰਚਾ ਆ ਜਾਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਇਹ ਲੋਕ ਰਾਜੇ ਮਹਾਰਾਜੇ ਜੱਗ ਕਰਿਆ ਕਰਦੇ, ਆਸਮੇਧ ਜੱਗ ਕਰਨਾ, ਐਵੇਂ ਸਾਧ ਸੰਗਤ ਜੀ ਫਿਰ ਕਈ ਪ੍ਰਕਾਰ ਦੇ ਗਊ ਮੇਧ ਜੱਗ ਇਤਿਆਦਿਕ ਜੱਗ ਕਰਕੇ ਲੋਕ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਜਾਂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਯਤਨ ਕਰਿਆ ਕਰਦੇ। ਪਰ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਡੀ ਕਿਰਪਾ ਕੀਤੀ ਹੈ ਸਾਡੇ ਕਲਯੁਗੀ ਜੀਵਾਂ 'ਤੇ। ਸਾਨੂੰ ਪਾਵਨ ਗੁਰਬਾਣੀ ਦੇ ਲੜ ਲਾ ਕੇ ਉਹ ਐਸੇ ਜੱਗਾਂ ਤੋਂ ਮੁਕਤ ਕਰਦਿਆਂ ਹੋਇਆਂ ਗੁਰੂ ਕੀ ਗੁਰਬਾਣੀ ਦਾ ਜੱਗ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ। ਆਪ ਸੰਗਤਾਂ ਵੱਡੇ ਜੱਗ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ, ਜਿਹੜੀਆਂ ਸੰਗਤਾਂ ਔਨਲਾਈਨ ਸੁਣਦੀਆਂ ਨੇ ਉਹਨਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਮਹਿੰਗੀਆਂ ਬਾਣੀਆਂ ਪ੍ਰਾਰੰਭ ਹੋ ਗਈਆਂ ਹਨ, ਅੱਜ ਕਲਿਆਣ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ। ਵੱਧ ਤੋਂ ਵੱਧ ਗੁਰੂ ਦਰਬਾਰ 'ਚ ਹਾਜ਼ਰੀਆਂ ਭਰੀਏ, ਕਿਉਂਕਿ ਸਾਧ ਸੰਗਤ ਜੀ ਇਹ ਜਿਹੜੀਆਂ ਬਾਣੀਆਂ ਹੁਣ ਚੱਲਣ ਲੱਗੀਆਂ ਨੇ ਨਾ, ਇਹਨਾਂ ਬਾਣੀਆਂ 'ਤੇ ਆਣ ਕੇ ਜਿਹੜੇ ਪਾਠੀ ਨੇ ਨਾ ਉਹ ਸਪੀਕਰ ਖਰਾਬ ਕਰ ਦਿੰਦੇ ਆ, ਤਾਰਾਂ ਤੂਰਾਂ ਕੱਟ ਦਿੰਦੇ ਵੀ ਇਹ ਔਖੀ ਬਾਣੀ, ਮਹਿੰਗੀ ਬਾਣੀ, ਉਹਨਾਂ ਦਾ ਸ਼ਬਦ ਹੈ ਔਖੀ, ਪਰ ਔਖੀ ਨਹੀਂ ਕਹਿਣਾ, ਮਹਿੰਗੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਮਹਿੰਗੀਆਂ ਬਾਣੀਆਂ ਨੇ ਨਾ ਉੱਥੇ ਆਣ ਕੇ ਸਾਧ ਸੰਗਤ ਜੀ ਸਾਰਿਆਂ ਦੀ ਜ਼ਬਾਨ ਤਿਲ ਮਿਲਾਉਣ ਲੱਗ ਜਾਂਦੀ ਹੈ। ਸੋ ਉਹ ਬਾਣੀਆਂ ਹੁਣ ਪ੍ਰਾਰੰਭ ਹੋਣੀਆਂ। ਵੱਧ ਤੋਂ ਵੱਧ ਸੰਗਤਾਂ ਜੋ ਲਾਈਵ ਦੇ ਵਿੱਚ ਦਰਸ਼ਨ ਕਰਦੀਆਂ ਉਹਨਾਂ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਅਸੀਂ ਗੁਰੂ ਕੇ ਦਰਬਾਰ 'ਚ ਬੈਠ ਕੇ ਜਮਾਤ ਦੀ ਕਰਾਮਾਤ ਨੂੰ ਸਮਝਾਂਗੇ ਨਾ, ਉਦੋਂ ਜਿਹੜੀ ਖੇਡ ਬਣਨੀ ਹੈ ਉਹਦਾ ਆਨੰਦ ਵੱਖਰਾ ਹੀ ਹੈ। ਜਮਾਤ ਸਾਧ ਸੰਗਤ ਦੀ ਜਿੱਥੇ ਹੋਵੇ ਉੱਥੇ ਕਰਾਮਾਤ ਵਰਤਦੀ ਹੈ। ਤੋ ਸ਼ਾਸਤਰਾਂ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ ਵਿੱਦਿਆ ਪੜ੍ਹੀ ਹੋਈ ਜਿਹੜੀ ਹੈ ਜੇ ਫਲੀਭੂਤ ਹੋਣੀ ਹੋਵੇ ਨਾ ਉਹਦੇ ਵਾਸਤੇ ਭੂਮੀ ਸੁਭਾਗ ਸ੍ਰੇਸ਼ਟ ਭੂਮੀ ਦੀ ਜ਼ਰੂਰਤ ਹੁੰਦੀ ਹੈ। ਗੁਰੂ ਨੇ ਦਿੱਤੇ ਹੋਏ ਘਰ ਵੀ ਸ੍ਰੇਸ਼ਟ ਹਨ, ਪਰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾਂ ਪਵਿੱਤਰ ਜਗ੍ਹਾ ਕਿਹੜੀ ਹੋ ਸਕਦੀ ਹੈ। ਇੱਥੇ ਆਪਾਂ ਸਾਰੇ ਸੰਗਤ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸ਼ਰਨ ਚਰਨ ਦੇ ਵਿੱਚ ਹਾਂ, ਚਰਨ ਸ਼ਰਨ ਸਿੰਘ ਦੇ ਵਿੱਚ ਹਾਂ, ਗਰੀਬ ਨਿਵਾਜ ਸਿੰਘਾਸਨਾਂ 'ਤੇ ਬੈਠੇ ਹਨ। ਕਿੰਨੀਆਂ ਬੇਅੰਤ ਸੰਗਤਾਂ ਨੇ ਇੱਥੇ ਗੁਰਬਾਣੀ ਪੜ੍ਹੀ ਆ, ਪਾਠ ਬੋਧ 'ਚ ਕਿੰਨੇ ਭੋਗ ਪੈ ਜਾਣੇ ਇਕੱਠੇ ਹੀ। ਕਿੱਡਾ ਵੱਡਾ ਅਤੇ ਪਵਿੱਤਰ ਜੱਗ ਹੈ ਕਿ ਕਿੰਨੀਆਂ ਸੰਗਤਾਂ ਨੇ ਇਹ ਲਾਹੇ ਲਏ ਨੇ। ਸੋ ਸਾਧ ਸੰਗਤ ਜੀ ਗੁਰੂ ਦਰਬਾਰ ਦੇ ਵਿੱਚ ਇਸ ਪਵਿੱਤਰ ਅਸਥਾਨ 'ਤੇ ਜਿੱਥੇ ਇੱਕ ਗੁਰੂ ਕੇ ਸਿੱਖ ਦਾ ਖੂਨ ਵੀ ਡਿੱਲਾ ਹੈ, ਕਿਸੇ ਵਿਦਵਾਨ ਦੇ ਬਚਨ ਹਨ, ਕਹਿੰਦਾ ਉਹ ਬੜਾ ਕਹਿੰਦਾ ਜਿੱਥੇ ਕਿਸੇ ਬੰਦੇ ਦਾ ਕਿਸੇ ਸ਼ਹੀਦ ਦਾ ਖੂਨ ਡੁੱਲ ਜਾਵੇ ਨਾ ਉੱਥੇ ਰੱਬ ਆਣ ਕੇ ਮੱਥਾ ਟੇਕਦਾ ਹੈ। ਸ਼ਹੀਦੋਂ ਕੀ ਕਤਲਗਾਹੋਂ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਕਤਲਗਾਹੋਂ ਪੇ ਤੋ ਖੁਦਾ ਵੀ ਕੁਰਬਾਨ ਜਾਤਾ ਹੈ। ਕਹਿੰਦੇ ਜਿੱਥੇ ਸ਼ਹੀਦਾਂ ਦੀ ਕਤਲਗਾਹ ਹੋਵੇ, ਜਿੱਥੇ ਸ਼ਹੀਦ ਨੂੰ ਸ਼ਹੀਦ ਕੀਤਾ ਗਿਆ ਹੋਵੇ, ਕੀ ਉਹਦੇ ਨਾਲੋਂ ਮੁਸਲਮਾਨ, ਇੱਕ ਕਵੀ ਲਿਖਦਾ ਕਹਿੰਦਾ ਉਹਦੇ ਨਾਲੋਂ ਕਾਬਾ ਪਵਿੱਤਰ ਹੈ, ਨਹੀਂ ਤੇ ਕਾਬੇ ਦਾ ਨਾਂ ਸੁਣ ਕੇ ਮੁਸਲਮਾਨ ਉਸ ਤੋਂ ਪਵਿੱਤਰ ਹੋਰ ਕਿਸੇ ਨੂੰ ਨਹੀਂ ਮੰਨਦੇ। ਮੁਸਲਮਾਨ ਕਵੀ ਲਿਖਦਾ ਹੈ ਕਹਿੰਦਾ ਵੀ ਸ਼ਹੀਦੋਂ ਕੀ ਕਤਲਗਾਹੋਂ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਕਤਲਗਾਹੋਂ ਪੇ ਖੁਦਾ ਵੀ ਕੁਰਬਾਨ ਜਾਤਾ ਹੈ। ਸ਼ਹੀਦ ਜਿੱਥੇ ਸ਼ਹੀਦ ਕਤਲ ਹੋਇਆ ਹੋਵੇ, ਸ਼ਹੀਦ ਦਾ ਖੂਨ ਡੁੱਲਾ ਹੋਵੇ, ਉੱਥੇ ਰੱਬ ਆਣ ਕੇ ਪ੍ਰਕਰਮਾ ਕਰਦਾ ਹੈ, ਕਿਉਂਕਿ ਸ਼ਹੀਦ ਗਵਾਹੀ ਭਰਦੇ ਨੇ। ਸੋ ਸੋ ਇਸ ਅਸਥਾਨ ਦੇ ਜਥੇਦਾਰ ਭਾਈ ਹਰਦੀਪ ਸਿੰਘ ਜੀ ਦਾ ਖੂਨ ਡੁੱਲਾ ਹੈ। ਸੋ ਸਾਧ ਸੰਗਤ ਜੀ, ਇਸ ਪਵਿੱਤਰ ਅਸਥਾਨ ਤੋਂ ਹੋਰ ਪਵਿੱਤਰ ਅਸਥਾਨ ਕਿਹੜਾ ਹੋ ਸਕਦਾ ਹੈ ਜਿੱਥੇ ਗੁਰਬਾਣੀ ਦਾ ਜੱਗ ਲੱਗਾ ਹੈ, ਜਿੱਥੇ ਇੱਕ ਸ਼ਹੀਦ ਦਾ ਖੂਨ ਡੁੱਲਾ ਹੈ। ਸੋ ਸਾਨੂੰ ਸਦੀਵ ਸਿਜਦੇ 'ਚ ਰਹਿਣਾ ਚਾਹੀਦਾ ਗਰੀਬ ਨਵਾਜ ਜੀਆਂ ਦੇ ਐਸੇ ਅਸਥਾਨਾਂ ਨੂੰ। ਤੋ ਗਰੀਬ ਨਵਾਜ ਜੀਆਂ ਦੀ ਕਿਰਪਾ ਹੋ ਰਹੀ ਹੈ। ਸਾਧ ਸੰਗਤ ਜੀ, ਸਮਾਪਤੀ ਜਿਹੜੀ ਹੈ, ਹਾਂਜੀ ਸੰਗਤ ਦੀ ਬੇਨਤੀ, ਨਾਮ ਲਿਖੇ ਵੀ ਹੋਏ, ਹਾਂਜੀ ਜਿਹੜੀਆਂ ਸੰਗਤਾਂ ਨੇ ਨਾਮ ਨਹੀਂ ਲਿਖਵਾਏ ਉਹ ਉਹਨਾਂ ਨੂੰ ਬੇਨਤੀ ਹੈ ਦਰਬਾਰ ਦੇ ਬਾਹਰ ਆਪਣਾ ਨਾਮ ਜਿਹੜੇ ਲਿਖਣ ਵਾਲੇ ਜਿਨ੍ਹਾਂ ਦੇ ਰਹਿ ਗਏ ਨੇ ਉਹ ਜ਼ਰੂਰ ਕਿਰਪਾ ਕਰਕੇ ਨਾਮ ਆਪਣੇ ਲਿਖਵਾਉਣ ਦੀ ਕਿਰਪਾਲਤਾ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ, ਗੁਰਬਾਣੀ ਸਾਡੇ ਹਿਰਦਿਆਂ 'ਚ ਵਸੇ। ਆਓ ਜੀ, ਪ੍ਰੇਮ ਸਹਿਤ ਰਾਗ ਕਲਿਆਣ ਮਹੱਲਾ ਚੌਥਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਮਾ ਰਾਮ ਰਾਮੈ ਅੰਤ ਨਾ ਪਾਇਆ। ਇੱਥੋਂ ਸਾਧ ਸੰਗਤ ਦੀ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ। ਸ਼ਰਧਾ ਪ੍ਰੇਮ ਭਾਵਨਾ ਸਹਿਤ ਸਰਵਣ ਕਰੀਏ ਜੀ।
1: ਸਤਨਾਮ।

ਵੇਤਰ ਲਾ ਕੇ ਤੇ ਮੰਮੇ ਨੂੰ ਹੁਸ਼ਿਆਰੀ ਦੀ ਆਵਾਜ਼ ਜ਼ਰੂਰ ਲਾਉਣੀ, ਅਮਿਤ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਤੂੰ ਅਮਿਤ ਅਤੋਲ ਅਪਰੰਪਰ ਸਵਾਮੀ ਬਹੁ ਜਪੀਐ ਥਾਂ ਥਾਹ ਨਾ ਪਾਇਆ। ਲੀਡ ਕੱਢ ਦਿਓ ਬਈ।

ਹਰ ਹਰ ਭਗਤ ਬਣੀ ਮਤ ਗੁਰਮਤ ਧੁਰ ਮਸਤਕ।

0: ਘਾਸ ਜੰਦਨ ਜਾਸ ਕਸਿਆ ਹਰ ਹਰ ਹਰ ਕੀਰਤ ਜਾਗ ਸਾਰੀ ਹਰ ਹਰ ਹਰ ਕੀਰਤ ਜਾਗ ਸਾਰੀ ਘਾਸ ਜੰਦਨ ਜਾਸ ਕਸਿਆ ਹਰ ਜਨ ਹਰ
1: ਕਸਿਆ ਪਾਠ ਪੋਲਾ ਹੀ ਕਰਨਾ ਇੱਥੇ ਕਸਿਆ ਕਸ ਕੇ ਨਹੀਂ ਕਰਨਾ ਜਿਵੇਂ ਬਸਿਆ ਪਾਠ ਕੀਤਾ ਹੈ ਉਵੇਂ ਕਸਿਆ ਹਰ ਹਰ ਹਰ ਕੀਰਤ ਜਗ ਸਾਰੀ ਘਾਸ ਚੰਦਨ ਜਾਸ ਕਸਿਆ
0: ਹਰ ਜਨ ਹਰ ਹਰ ਹਰ ਲਿਵਲਾਈ ਸਭ ਸਾਕਤ ਖੋਜ ਪਿਆ ਜਿਉ ਕਿਰਤ ਸੰਯੋਗ

0: ਰਸੁਨ ਥੇ ਸੱਸੇ ਦੀ ਔਂਕੜ ਦੀ ਆਵਾਜ਼ ਲਾ ਕੇ ਰਸੁਨ ਬੋਲ ਕੇ ਥੇ ਪਾਠ ਇਕੱਠਾ ਹੀ ਹੈ। ਰਸ ਨੱਥੇ ਨਹੀਂ ਪੜ੍ਹਨਾ, ਰਸੁਨ ਥੇ ਜਿਹੜਾ ਥੇ ਹੈ ਉਹ ਸੰਬੰਧਕ ਰੂਪ ਦੇ ਵਿੱਚ ਨਾਲ ਜੋੜ ਕੇ ਪੂਰਾ ਰਸੁਨ ਪਾਠ ਅਗੇਤਰ ਲਾ ਲੈਣਾ ਤੇ ਥੇ ਨਾਲ ਜੋੜ ਦੇਣਾ, ਪਾਠ ਇਕੱਠਾ ਹੀ ਸਾਰਾ ਕਰਨਾ।
1: ਬਾਰ ਬਾਰ ਖਿਨ ਪਲ ਸਭ ਗਾਵਹਿ ਗੁਣ ਕਹਿ ਨਾ ਸਕਹਿ।

0: ਮਨ ਥੇ ਐਵੇਂ ਦੇਖਣ ਥੇ ਹਾਂਜੀ
1: ਤੁਮ ਵਡ ਦਾਤੇ ਜੀ ਜੀਅਨ ਕੇ ਤੁਮ ਜਾਨ ਹੋ ਹਮ ਬਿਰਥੇ
0: ਇਥੇ ਬਿਰਥੇ ਇਕੱਠਾ ਹੀ ਕਰਨਾ ਇਥੇ ਬਿਰਥੇ ਨਾ ਕੀਤਾ ਜਾਵੇ ਬਿਰਥੇ ਵੀ ਨਾ ਕੀਤਾ ਜਾਵੇ ਬਿਰਥੇ ਸਿੱਧਾ ਪਾਠ ਕੋ

ਸਾਥਈ ਪਾਠ ਸਾਧ ਸੰਗਤ ਜੀ ਦਰਮਿਆਨਾ ਜਿਵੇਂ ਕਰਨਾ ਹੈ, ਪਿਛਲਾ ਪਾਠ ਭੱਜ ਥਈ, ਭੱਜ ਪਾਠ ਪੋਲਾ ਹੀ ਕਰਨਾ, ਪਾਠ ਇਕੱਠਾ ਹੀ ਹੈ, ਭੱਜ ਥਈ ਇੱਥੇ ਭੱਜ ਥਈ ਨਾ ਕੀਤਾ ਜਾਵੇ। ਹਾਂਜੀ।

ਜਗਨਨਥਈ, ਜਗਨ ਪੂਰਾ ਬੋਲ ਕੇ ਨਥਈ ਪਾਠ ਇਕੱਠਾ ਹੀ ਹੈ ਜਿਵੇਂ ਉਚਾਰਨ ਕੀਤਾ ਹੈ ਕਈ ਵਾਰ, ਕਿਉਂਕਿ ਟਿੱਪੀ ਦੀ ਆਵਾਜ਼ ਵੀ ਬਿੰਦੀ ਦੇ ਵਾਂਗਰਾਂ ਹੁੰਦੀ ਹੈ ਤੇ ਬਿੰਦੀ ਨੱਕ ਚ ਬੋਲੀ ਜਾਂਦੀ ਹੈ, ਅਗਲਾ ਅੱਖਰ ਨੰਨਾ ਹੈ ਇੱਥੇ, ਜਾਂ ਤਾਂ ਕਈ ਵਾਰ ਪਾਠੀ ਸਿੰਘ ਨੰਨਾ ਛੱਡ ਜਾਂਦੇ ਹੈ ਜਾਂ ਸਿੱਧਾ ਜਗਨਥਈ ਪੜ੍ਹ ਜਾਂਦੇ ਹੈ। ਜਗਨਥਈ ਵੀ ਨਹੀਂ ਪੜ੍ਹਨਾ ਤੇ ਜਿਹੜਾ ਸਾਧ ਸੰਗਤ ਜੀ ਹੈ ਵਾਧੂ ਅੱਖਰ ਵੀ ਕੋਈ ਨਹੀਂ ਲਾਉਣਾ, ਜਗਨਨਥਈ ਇਕੱਠਾ ਹੀ ਪਾਠ।

ਸਰਬ ਘਟਾ ਕੇ ਦਾਤੇ ਸੁਆਮੀ ਦੇਹ ਸੋ ਪਹਿਰਣ ਖਾਣ ਸੁਰਤ ਮਤ ਚਤੁਰਾਈ ਸੋਭਾ ਰੂਪ ਰੰਗ ਧਨ ਮਾਣ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨ ਰਹਾਉ ਸਾਧ ਸੰਗ ਜਪ ਨਿਸੰਗ ਜਮ ਕਾਲ ਤਿਸ ਨਾ ਖਾਵਨ ਮੁਕਤ ਜੁਗਤ ਅਨਿਕ ਸੂਖ ਹਰ ਭਗਤ ਲਵੈ ਨਾ ਲਾਵਨ ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜ ਜੋਨ ਨਾ ਧਾਵਨ ਕਲਿਆਣ ਮਹੱਲਾ ਚੌਥਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਾ ਰਮ ਰਾਮੋ ਸੁਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾਉ ਕਾਸ਼ਟ ਮਹਿ ਜਿਉ ਹੈ ਬੈ ਸੰਤਰ ਮਤ ਸੰਜਮ ਕਾਢ ਕਢੀਜੈ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾਢ ਲਈ ਜੈ ਨਵ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇ ਚੂਈ ਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰ ਸਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰਿੰਗ ਇੱਕ ਬੂੰ

ਸੰਗ ਰਾਤੇ ਰਸ ਰਸਿਕ ਗਟਕ ਨਿਤ ਪੀਜੈ ਵਸੁਧਾ ਸਪਤ ਦੀਪ ਹੈ ਸਾਗਰ ਕੱਢ ਕੰਚਨ ਕਾਢ ਤਰੀਜੈ ਮੇਰੇ ਠਾਕੁਰ ਕੇ ਜਨ ਇਨਹੁ ਨਾ ਬਾਛੈ ਹਰ ਮੰਗ ਹੈ ਹਰ ਰਸ ਦੀਜੈ ਸਾਕਤ ਨਰ ਪ੍ਰਾਣੀ ਸਦ ਭੁੱਖੇ ਨਿਤ ਭੁੱਖਨ ਭੁੱਖ ਕਰੀਜੈ ਧਾਵਤ ਧਾਏ ਧਾਵਹਿ ਪ੍ਰੀਤ ਮਾਇਆ ਲਖ ਕੋਸਨ ਕਉ ਬਿਥ ਦੀਜੈ ਹਰ ਹਰ ਹਰ ਹਰ ਹਰ ਜਨ ਉੱਤਮ।

0: ਰਾਮਾ ਰਾਮ ਰਾਮੋ ਰਾਮ ਰਵਿਜੈ ਸਾਧੂ ਸਾਧ ਸਾਧ ਜਨ ਨੀਕੇ ਮਿਲ ਸਾਧੂ ਹਰ ਰੰਗ ਕੀ ਜੈ ਰਹਾਓ ਜੀ ਜੰਤ ਸਭ ਜਗ ਹੈ ਜੇਤਾ ਮਨ ਡੋਲਤ ਡੋਲ ਕਰੀ ਜੈ ਕਿਰਪਾ ਕਿਰਪਾ ਕਰ ਸਾਧ ਮਿਲਾਵਹੁ ਜਗ ਥੰਮਨ ਕਉ ਥੰਮ ਦੀ ਜੈ ਵਸੁਧਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰੁਲੀ ਜੈ ਅਤਿ ਉਤਮ ਅਤਿ ਉਤਮ ਹੋਵਹੁ ਸਭ ਸਿਸ਼ਟ ਚਰਨ ਤਲ ਦੀ ਜੈ ਗੁਰਮੁਖ ਜੋਤ ਭਲੀ ਸਿਵ ਨੀਕੀ ਆਨ ਪਾਨੀ ਸਖਤ ਭਰੀ ਜੈ ਮੈਨ ਦੰਤ ਨਿਕਸੇ ਗੁਰ ਬਚਨੀ ਸਾਰ ਚੱਬ ਚੱਬ ਹਰ ਰਸ ਪੀਜੈ ਰਾਮ ਨਾਮ ਅਨੁਗ੍ਰਹ ਬਹੁ ਕੀਆ ਗੁਰ ਸਾਧੂ ਪੁਰਖ ਮਿਲੀ ਜੈ ਗੁਣ ਰਾਮ ਨਾਮ ਬਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਾ ਸਕੀਜੈ ਜਿਉ ਜਲ ਮੀਨ ਜਲੰ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰ ਨਾ ਪੀਜੈ ਤਿਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ
1: ਜਲਤ ਜਲਤ ਇਕੱਠਾ ਨਹੀਂ ਕਰਨਾ ਜਿਵੇਂ ਪਹਿਲੇ ਜਲਤ ਤੇ ਜਮਕ ਲੱਗੀ ਹੈ ਐਵੇਂ ਉਚਾਰਨ ਜਮਕ ਲਾ ਕੇ ਹੀ ਕਰਨਾ ਤਿਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ
0: ਸਭ ਤੀਰਥ

ਰਾਮਾ ਰਾਮ ਰਾਮੋ ਪੂਜ ਕਰੀ ਜੈ ਮਨ ਤਨ ਅਰਪ ਧਰਾਓ ਸਭ ਆਗੈ ਰਸ ਗੁਰਮਤ ਗਿਆਨ ਦ੍ਰਿੜੀ ਜੈ ਰਹਾਓ ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨ ਚੁਨ ਪੂਜ ਕਰੀ ਜੈ ਆਤਮ ਦੇਓ ਦੇਓ ਹੈ ਆਤਮ ਰਸ ਲਾਗੈ ਪੂਜ ਕਰੀ ਜੈ ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤਿਗੁਰ ਕਉ ਇਹੋ ਮਨ ਦੀਜੈ ਨਿਰਮੋਲਕ ਅਤਿ ਹੀਰੋ ਨੀਕੋ ਹੀਰੈ ਹੀਰ ਵਿਧੀਜੈ ਮਨ ਮੋਤੀ ਸਾਲ ਹੈ ਗੁਰ ਸਬਦੀ ਜਿਤ ਹੀਰਾ ਪਰਖ ਲਈ ਜੈ ਸੰਗਤ ਸੰਤ ਸੰਗ ਲਗ ਉੱਚੇ ਜਿਉ ਪੀਪ ਪਲਾਸ ਖਾਏ ਲੀਜੈ ਸਭ ਨਰਮ ਹੈ ਪ੍ਰਾਨੀ ਉੱਤਮ ਹੋਵੈ ਰਾਮ ਨਾਮੈ ਬਾਸ ਵਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬਹਿਕਾਰ ਬਾਸ ਜਗ ਦੀਜੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇੱਕ ਕੀਜੈ ਆਤਮ ਰਾਮ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਕਟੇ ਨਰ ਦੇਖਹੋ ਤਿਨ ਘਸ ਘਸ ਨਾਕ ਵਡੀਜੈ ਸਾਕਤ ਨਰ ਅਹੰਕਾਰੀ ਕਹੀਐ ਬਿਨ ਨਾਵੈ ਤ੍ਰਿਗ ਜੀ ਬੀਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਭਰੀਜੈ ਨਾਨਕ ਕਿਰਪਾ ਕਿਰਪਾ ਕਰ ਧਾਰਹੋ ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੁਵੀਜੈ ਕਿਲਵਿਖ ਦਹਿਨ ਹੋ ਹੇ ਖਿਨੇ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਡੇ ਅਤ ਤਰਸਨ ਕਉ ਦਾਨ ਦੀਜੈ ਤ੍ਰਾਹੇ ਤ੍ਰਾਹੇ ਸਰਨ ਪ੍ਰਭ ਆਏ ਮੋਕਵ ਗੁਰਮਤ ਨਾਮ ਦ੍ਰਿੜੀਜੈ ਕਾਮ ਕ੍ਰੋਧ ਨਗਰ ਮਹਿ ਸਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰੋ ਰੱਖ ਲੇਵਹੋ ਗੁਰਪੂਰਾ ਕਾਢ ਕਢੀਜੈ ਅੰਤਰ ਅਗਨ ਸਬਲ ਅਤ ਬਿਖਿਆ ਹਿਵ ਸੀਤਲ ਸ਼ਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਧਿਕਾਈ ਰੋਗ ਕਾਟੈ ਸੂਖ ਸਵੀਜੈ ਜਿਉ ਸੂਰਜ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ

ਗੁਰ ਸੇਤੀ ਜਿਉ ਚੱਕਵੀ ਦੇਖ ਸੂਰੀਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਕਤ ਸੁਆਨ ਕਹੀਐ ਬਹੁ ਲੋਭੀ ਬਹੁ ਦੁਰਮਤ ਮਹਿਲ ਭਰੀਜੈ ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀਜੈ ਪਰਿ ਉਪਕਾਰ ਬੋਲਹਿ ਬਹੁ ਗੁਣੀਆ ਮੁਖ ਸੰਤ ਭਗਤ ਹਰ ਦੀਜੈ ਤੂੰ ਅਗਮ ਦਇਆਲ ਦਇਆ ਪਤ ਦਾਤਾ ਸਭ ਦਇਆ ਧਾਰ ਰੱਖ ਲੀਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ ਰਾਮਾ ਹਮ ਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ।

ਭਵਨ ਭਵਨ ਪਵਿੱਤ ਹੋਹੇ ਸਭ ਜਹ ਸਾਧੂ ਚਰਨ ਧਰੀਜੈ ਤਜ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੇ ਬਿਖ ਡੁੱਬਦਾ ਕਾਠ ਕਢੀਜੈ ਭਰਮ ਸੂਕੇ ਬਹੁ ਉਭ ਸੁਖ ਕਹੀਅਹ ਮਿਲ ਸਾਧੂ ਸੰਗ ਹਰੀਜੈ ਤਾਤੇ ਬਿਲਮ ਪਲ ਢਿੱਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵੱਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੈ ਕਾਢ ਧਰੀਜੈ ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰ ਕਾਢੀ ਬਾਹ ਕੁਕੀਜੈ ਜੇ ਆਤਮ ਕਉ ਸੁਖ ਸੁਖ ਨਿਤ ਲੋੜਹੁ ਤਾਂ ਸਤਿਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾਂ ਗੁਰਮਤਿ ਨਾਮ ਦ੍ਰਿੜੀਜੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਬਿਖੜਾ

0: ਸਤਿਗੁਰ ਮਿਲੈ ਤਾਂ ਨਾਮ ਦਿਰੜਾਏ, ਰਾਮ ਨਾਮੈ ਰਲੈ ਮਿਲੀਜੈ ਛੱਕਾ ਇੱਕ।
1: ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਰਾਗਾਂ ਦੇ ਵਿੱਚ ਵੀ ਅਤੇ ਇਸੇ ਹੀ ਕਲਿਆਣ ਰਾਗ ਦੇ ਵਿੱਚ 6 ਅਸ਼ਟਪਦੀਆਂ ਆਈਆਂ ਹਨ। ਪਿਛਲੇ ਰਾਗਾਂ ਦੇ ਵਿੱਚ 6-6 ਅਸ਼ਟਪਦੀਆਂ ਆਈਆਂ। ਸਤਿਗੁਰੂ ਜੀ ਨੇ ਇੱਥੇ ਆ ਕੇ ਇਹ ਬਾਣੀ ਦੀ ਸਮਾਪਤੀ ਕੀਤੀ ਹੈ। ਸਾਰੇ ਰਾਗਾਂ ਦੀਆਂ ਅਸ਼ਟਪਦੀਆਂ ਨੂੰ ਮਿਲਾ ਕੇ ਗੁਰੂ ਕੇ ਸਿੱਖ ਇਹ ਬਾਣੀ ਨੂੰ ਕਹਿੰਦੇ ਨੇ ਸੁਖਮਣਾ ਸਾਹਿਬ। ਜੈਸਾ ਮਹਾਤਮ ਸ੍ਰੀ ਸੁਖਮਣੀ ਸਾਹਿਬ ਜੀ ਦਾ ਹੈ, ਇਸੇ ਤਰ੍ਹਾਂ ਦਾ ਇਹ ਬਾਣੀ ਨੂੰ ਪੜ੍ਹਨ ਦਾ ਮਹਾਤਮ ਅਤੇ ਵੱਖ

ਸਮਾਪਤੀ ਤੇ ਬੇਨਤੀਆਂ ਕੀਤੀਆਂ ਸੀ ਕਿ ਗੁਰੂ ਕੇ ਸਿੱਖੋ ਵਿਚਾਰ ਕੇ ਦੇਖੀਏ। ਇੱਕ ਬਚਨ ਯਾਦ ਆਇਆ ਕਿ ਜੇ ਸਾਨੂੰ ਯਾਦ ਰਹਿੰਦਾ ਅਸੀਂ ਸੰਸਾਰਕ ਜੀਵ ਹਾਂ, ਅੱਜ ਫਲਾਨਾ ਨਹੀਂ ਆਇਆ, ਅੱਜ ਫਲਾਨਾ ਸਿੰਘ ਨਹੀਂ ਆਇਆ, ਬੱਚੇ ਆਏ ਨਹੀਂ ਹਨ, ਅਤੇ ਸਤਿਗੁਰੂ ਜੀ ਦੀ ਗਿਣਤੀ ਦੇ ਵਿੱਚ ਸਾਰੇ ਨੇ। ਸਤਿਗੁਰੂ ਜੀ ਦੀ ਗਿਣਤੀ ਦੇ ਵਿੱਚੋਂ, ਸਾਡੀ ਗਿਣਤੀ ਦੇ ਵਿੱਚੋਂ ਤਾਂ ਸ਼ਾਇਦ ਕੋਈ ਭੁੱਲ ਜਾਵੇ। ਜਦੋਂ ਗੁਰੂ ਕੇ ਦਰਬਾਰ ਵਿੱਚ ਸੇਵਾ ਕਰਦੇ ਹਾਂ, ਫਲਾਨਾ ਗੁਰਮੁਖ ਸੇਵਾ ਕਰਨ ਆਉਂਦਾ ਸੀ, ਬਾਣੀ ਪੜ੍ਹਨ ਕਥਾ ਕੀਰਤਨ ਸੁਣਨ ਆਉਂਦਾ ਸੀ, ਉਹ ਨਹੀਂ ਆਇਆ, ਪਤਾ ਨਹੀਂ ਕੀ ਕਾਰਨ। ਸਤਿਗੁਰੂ ਜੀ ਨੂੰ ਜ਼ਰੂਰ ਯਾਦ ਹੁੰਦਾ। ਸਤਿਗੁਰੂ ਜੀ ਸਾਰਿਆਂ ਦੀ ਗਿਣਤੀ ਰੱਖਦੇ ਨੇ, ਕਿਉਂਕਿ ਸਭ ਕੋ ਲੇਖੇ ਵਿੱਚ ਹੈ, ਸਾਰੇ ਲੇਖੇ ਦੇ ਵਿੱਚ, ਹਿਸਾਬ ਕਿਤਾਬ ਦੇ ਵਿੱਚ ਨੇ। ਇਸ ਕਰਕੇ ਸੰਗਤ ਨੂੰ ਬੇਨਤੀ, ਗੁਰਮੁਖ ਮਾਈ ਭਾਈ ਬੱਚੇ ਬਜ਼ੁਰਗ ਕਿਸੇ ਕਾਰਨ ਕਰਕੇ ਨਹੀਂ ਆਉਂਦੇ ਜਿਹੜੇ, ਉਹਨਾਂ ਨੂੰ ਬੇਨਤੀ ਹੈ ਕਿ ਮਹਾਨ ਜੱਗ ਲੱਗਾ ਹੋਇਆ, ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਹਾਜ਼ਰੀ ਭਰਿਆ ਕਰੀਏ। ਸੁਖਮਣੀ ਸਾਹਿਬ, ਸੁਖਮਣਾ ਸਾਹਿਬ ਬਾਣੀ ਹੈ ਜਿਹੜੀ, ਉਹਦੀ ਸਮਾਪਤੀ ਹੋਈ। ਸਾਰੇ ਪਿਛਲੇ ਰਾਗਾਂ ਦੇ ਵਿੱਚ, ਤਿੰਨ ਚਾਰ ਰਾਗਾਂ ਦੇ ਵਿੱਚ ਇਹ ਜੋ ਛੇ ਛੇ ਅਸ਼ਟਪਦੀਆਂ ਆਈਆਂ ਹਨ, ਆਓ ਜੀ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਪਿਆਰ ਦੇ ਸਹਿਤ ਜੋ ਪ੍ਰਭਾਤੀ ਰਾਗ ਹੈ ਉਹ ਪ੍ਰਾਰੰਭ ਹੋ ਰਿਹਾ ਹੈ। ਬੜੇ ਪਿਆਰ ਦੇ ਸਹਿਤ ਗੁਰੂ ਕੀ ਬਾਣੀ ਸਰਵਣ ਕਰੀਏ ਜੀ।

0: ਘਰ ਪਹਿਲਾ
1: ਸਾਧ ਸੰਗਤ ਜੀ ਉਹ ਪ੍ਰਭਾਤੀ ਤੇ ਫਿਰ ਪ੍ਰਭਾਤੀ ਵਿਭਾਸ ਤੇ ਫਿਰ ਇਸੇ ਹੀ ਤਰ੍ਹਾਂ ਵਿਭਾਸ ਪ੍ਰਭਾਤੀ ਫਿਰ ਪ੍ਰਭਾਤੀ ਦੱਖਣੀ ਇੰਨੇ ਪ੍ਰਕਾਰ ਦੀ ਪ੍ਰਭਾਤੀ ਦੱਸੀ ਗਈ ਹੈ। ਹਾਂਜੀ
2: ਸਾਧ ਸੰਗਤ ਜੀ ਆਪ ਜੀ ਨੇ ਗਿਆਨੀ ਜੀ ਦੇ ਰਸਨਾ ਤੋਂ ਸਰਵਣ ਕੀਤਾ ਹੈ। ਪ੍ਰਭਾਤੀ ਇੱਥੇ ਪੂਰਾ ਰਾਰੇ ਦੇ ਨਾਲ ਕਈਆਂ ਥਾਵਾਂ ਤੇ ਅੱਗੇ ਚਰਨਾਂ ਦੇ ਰਾਰੇ ਦੇ ਨਾਲ ਵੀ ਆਵੇਗਾ ਪਾਠ। ਜਿੱਥੇ ਪੂਰੇ ਰਾਰੇ ਦੇ ਨਾਲ ਹੈ ਉੱਥੇ ਪੂਰੇ ਰਾਰੇ ਦੇ ਨਾਲ ਉਚਾਰਨ ਕਰਨਾ ਤੇ ਬੱਬਾ ਭੱਬਾ ਸਾਰਿਆਂ ਥਾਵਾਂ ਤੇ ਸਾਂਝਾ ਉਚਾਰਨ ਕਰਨਾ। ਜਿੱਥੇ ਚਰਨਾ ਚ ਆਵੇ ਉੱਥੇ ਵੀ, ਜਿੱਥੇ ਪੂਰਾ ਆਵੇ ਉੱਥੇ ਵੀ, ਪਰ ਭਾਤੀ ਇੱਦਾਂ ਉਚਾਰਨ ਨਹੀਂ ਕਰਨਾ, ਪ੍ਰਭਾਤੀ ਵੀ ਨਹੀਂ ਕਰਨਾ, ਭੱਬਾ ਸ਼ੁੱਧ ਨਹੀਂ, ਭੱਬਾ ਸਾਂਝਾ ਬੋਲਿਆ ਜਾਵੇਗਾ। ਰਾਗ ਪ੍ਰਭਾਤੀ ਵਿਭਾਸ ਇੱਥੇ ਆਣ ਕੇ ਵਿਸ਼ਰਾਮ ਲਾਉਣਾ। ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ।
0: ਨਾਏ ਤੇਰਾ ਤਰਣਾ ਨਾਏ ਪਾਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ।
2: ਇੱਕ ਹੋਰ ਬੇਨਤੀ ਸਾਧ ਸੰਗਤ ਜੀ, ਜਦੋਂ ਆਪਾਂ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਦਰਸ਼ਨ ਕਰਦੇ ਹਾਂ ਇਸ ਰਾਗ ਤੇ ਆਣ ਕੇ ਸੰਪੂਰਨਤਾ ਹੋ ਜਾਂਦੀ ਹੈ। ਜੈਜਾਵੰਤੀ ਰਾਗ ਇਸ ਤੋਂ ਅੱਗੇ ਦਾ ਰਾਗ ਹੈ, ਉਸ ਤੋਂ ਬਾਅਦ ਚ ਰਾਗ ਰਹਿਤ ਬਾਣੀ ਪ੍ਰਾਰੰਭ ਹੁੰਦੀ ਹੈ ਜਿਹਦੇ ਚ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜਿੰਨੀ ਵੀ ਬਾਣੀ ਉਹਦੇ ਤੇ ਰਾਗ ਦਾ ਵਿਸ਼ੇਸ਼ ਸਿਰਲੇਖ ਨਹੀਂ ਦਿੱਤਾ। ਜਦੋਂ ਜੈਜਾਵੰਤੀ ਰਾਗ ਸੰਪੂਰਨ ਹੋ ਜਾਂਦਾ ਹੈ, ਪਰ ਜਦੋਂ ਆਪਾਂ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਦਰਸ਼ਨ ਕਰਦੇ ਹਾਂ ਉਹਦੇ ਵਿੱਚ ਜੈਜਾਵੰਤੀ ਰਾਗ ਨਹੀਂ ਹੈ। ਕਿਉਂ? ਕਿਉਂਕਿ ਸਾਧ ਸੰਗਤ ਜੀ ਜੈਜਾਵੰਤੀ ਰਾਗ ਦੇ ਵਿੱਚ ਕੇਵਲ ਤੇ ਕੇਵਲ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਬਾਣੀ ਹੈ ਔਰ ਨੌਵੇਂ ਪਾਤਸ਼ਾਹ ਜੀਆਂ ਦੀ ਬਾਣੀ। ਆਪ ਸੰਗਤਾਂ ਨੂੰ ਪਹਿਲਾਂ ਵੀ ਬੇਨਤੀਆਂ ਬਹੁਤ ਵਾਰ ਕੀਤੀਆਂ ਕਿ ਉਹ ਸਾਰੀ ਦੀ ਸਾਰੀ ਬਾਣੀ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਤਲਵੰਡੀ ਸਾਬੋ ਵਿੱਚ ਸੰਪੂਰਨਤਾਈ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੰਪੂਰਨ ਜਿਲਦ ਦੇ ਵਿੱਚ ਬੱਧਿਆ, ਉਸ ਸਮੇਂ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਜੀਆਂ ਦੀ ਬਾਣੀ ਦਰਜ ਹੋਈ। ਉਹ ਤੋਂ ਪਹਿਲਾਂ 30 ਰਾਗ ਸਨ, ਇਸ ਪ੍ਰਭਾਤੀ ਰਾਗ ਤੇ ਸੰਪੂਰਨਤਾ ਹੀ ਹੁੰਦੀ ਸੀ। 31ਵਾਂ ਰਾਗ ਗਰੀਬ ਨਵਾਜ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਸਮੇਂ ਦਰਜ ਕੀਤਾ। ਨਾਲੇ ਸਾਧ ਸੰਗਤ ਜੀ ਉਦੋਂ ਦਮਦਮੀ ਟਕਸਾਲ ਦੀ ਵੀ ਰਮਤਾ ਕੀਤੀ, ਉਹ ਵਾਲਾ ਦਿਵਸ ਵੀ ਸਾਧ ਸੰਗਤ ਜੀ ਜਿਦਣ ਆਪਣੀ ਸਮਾਪਤੀ ਉਦਣ ਹੀ ਗੁਰੂ ਜਿਦਣ ਪਾਠ ਬੋਧ ਦੀ ਸਮਾਪਤੀ ਹੋਣੀ ਹੈ ਉਹ ਉਹਨਾਂ ਦਿਨਾਂ ਚ 1 ਤਰੀਕ ਨੂੰ ਹੀ ਹੁੰਦਾ, ਸਤਿਗੁਰੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਵੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਵਿੱਚ ਇਹ ਅਖੀਰਲਾ ਰਾਗ ਹੈ।
1: ਸਤ ਸੰਗਤ ਜੀ ਉਹ ਇਹ ਜਿਹੜਾ ਸ਼ਬਦ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਜੀ ਪ੍ਰੀਤਮ ਸਤਿਗੁਰੂ ਜੀ ਨੇ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਵਿਖੇ ਸਤਿਗੁਰੂ ਜੀ ਬਿਰਾਜਮਾਨ ਸਨ। ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ। ਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਪਾਸ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਸਾਨੂੰ ਜੀਵਾਂ ਨੂੰ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਅਨੇਕਾਂ ਹੀ ਇੱਛਾਵਾਂ ਸਾਡੇ ਅੰਦਰ ਪ੍ਰਗਟ ਹੁੰਦੀਆਂ ਨੇ, ਸਤਿਗੁਰੂ ਜੀ ਉਹ ਜਿਹੜੇ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਸੇਵਾ ਸਿਮਰਨ ਕਰਨ ਵਾਲੇ ਗੁਰੂ ਕੇ ਸਿੱਖ, ਉਹਨਾਂ ਦੇ ਅੰਦਰ ਹਿਰਦੇ ਦੇ ਵਿੱਚ ਇਹ ਇੱਛਾ ਹੁੰਦੀ ਕਿ ਅਸੀਂ ਸੰਸਾਰ ਸਮੁੰਦਰ ਤੋਂ ਕਿਵੇਂ ਤਰਾਂਗੇ, ਉਧਾਰ ਸਾਡਾ

ਇਹ ਵੀ ਇੱਛਾ ਬਣੀ ਰਹਿੰਦੀ ਹੈ। ਸਤਿਗੁਰੂ ਜੀ ਉਹ ਕਿਰਪਾ ਕਰਕੇ ਉਪਦੇਸ਼ ਬਖਸ਼ੋ, ਇੱਕ ਨਾਮ ਦੀ ਇੱਛਾ ਹੀ ਹਿਰਦੇ ਦੇ ਵਿੱਚ ਰਹਿ ਜਾਵੇ, ਕਿਉਂਕਿ ਨਾਮ ਤੋਂ ਬਿਨਾਂ, ਸੇਵਾ ਸਿਮਰਨ ਬੰਦਗੀ ਤੋਂ ਬਿਨਾਂ ਨਾਲ ਕੁਝ ਵੀ ਨਹੀਂ ਜਾਣਾ। ਆਪ ਜੀ ਦੇ ਉਪਦੇਸ਼ ਦੇ ਅਨੁਸਾਰ ਹੀ ਇਹਨਾਂ ਕੋ ਗਿਆਨ ਪ੍ਰਾਪਤ ਹੋਇਆ। ਕਿਰਪਾ ਕਰਕੇ ਉਪਦੇਸ਼ ਦਿਓ ਜੀ। ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਧਿਆਨ ਦੇ ਸਹਿਤ ਸੁਣੀਏ ਜੀ।

0: ਨਾਮ ਕੀ ਤਲਬ ਨਾ ਹੋਈ।
1: ਸਾਧ ਸੰਗਤ ਜੀ, ਆਪ ਜੀ ਨੇ ਗਰੀਬ ਨਵਾਜ਼ੀਆਂ ਦਾ ਇਹ ਬਚਨ ਸੁਣਿਆ ਹੈ, ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਗੁਰਮੁਖਾਂ ਪਿਆਰਿਆਂ ਨੂੰ ਜੀਉ ਸਤਿਕਾਰ ਸਹਿਤ ਬੋਲੀਏ, ਆਪਣਿਆਂ ਤੋਂ ਵੱਡਿਆਂ ਨੂੰ ਸਤਿਕਾਰ ਸਹਿਤ ਬੋਲੀਏ, ਛੋਟੇ ਬੱਚਿਆਂ ਨੂੰ ਵੀ ਜੀ ਕਹਿ ਕੇ ਸਤਿਕਾਰ ਦਈਏ। ਤੂੰ ਤੂੰ ਕਰਨ ਵਾਲਾ ਗੁਰਸਿੱਖੀ ਚ ਸੁਭਾਅ ਗਰੀਬ ਨਵਾਜ਼ੀਆਂ ਨੂੰ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਜੇ ਕੋ ਜੀਉ ਕਹੈ, ਜੇ ਕੋ ਜੀ ਕਹਿ ਕੇ ਬੁਲਾਵੇ ਉਹਨਾਂ ਨੂੰ ਜਮ ਤਲਬ ਨਹੀਂ ਕਰਦੇ, ਜਮ ਫੜ ਕੇ ਨਹੀਂ ਲੈ ਕੇ ਜਾਂਦੇ। ਹਾਂਜੀ,
0: ਤੇ ਮਹੱਲਾ ਪਹਿਲਾ ਜਾ ਕੇ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ।

ਆਹੀ ਸੁਚ ਮਾਲਾ ਸਿਵ ਜੋਤ ਕੰਨਹੁ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕੈ ਬਰਤ ਨਾਹੀ ਨੇਮ ਨਾਹੀ ਨਾਹੀ ਬਕ ਬਾਈ ਗਤ ਅਵਗਤ

ਮਹੱਲਾ ਪਹਿਲਾ। ਅੰਮ੍ਰਿਤ ਨਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੜਸਠ ਤੀਰਥ ਸੰਗ ਗਹੇ ਗੁਰੂ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੋ ਖੋਜ ਲਹੈ ਗੁਰਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਹਾਓ ਗੁਰਦਰੀਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਸਤਿਗੁਰ ਪਾਇਆ ਪੂਰਾ ਨਾਵਣ ਪਸ਼ੂ ਪਰੇ ਤਹੁ ਦੇਵ ਕਰੈ ਰੱਤਾ ਸੱਚ ਨਾਮ ਤਲ ਹੀ ਅਲ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਬਨਾਸ ਪਤ ਸੌਰੈ ਤਾਸ ਚਰਨ ਲਿਵ ਰਹੀਐ ਗੁਰਮੁਖ ਜੀ ਪ੍ਰਾਨ ਉਪਜਹ ਗੁਰਮੁਖ ਸਿਵ ਘਰ ਜਾਈਐ ਗੁਰਮੁਖ ਨਾਨਕ ਸੱਚ ਸਮਾਈਐ ਗੁਰਮੁਖ

ਆਓ ਪੰਚ ਤਸਕਰ ਧਾਵਤ ਰਾਖੇ ਚੂਕਾ ਮਨ ਅਭਿਮਾਨ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਾਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਘੀਓ ਕਰ ਐਸਾ ਮੰਗੋ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਐ ਸਿਫਤ ਸਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹਿ ਪ੍ਰਭਾਤੀ ਮਹੱਲਾ ਪਹਿਲਾ

0: ਚਾਹੁ ਤੇਰੀ ਰਜਾਇ।
1: ਜੋ ਕਿਸੇ ਕਰਹਿ ਸੋਈ ਪਰ ਹੋਏ ਬਾ, ਅਵਰ ਨਾ ਕਰਣਾ ਜਾਏ ਰਹਾਉ। ਜੈਸੇ ਹਰ ਹਟਕੀ ਮਾਲਾ ਟਿੰਡ ਲਗਤ ਹੈ, ਇੱਕ ਸਖਨੀ ਹੋਰ ਫੇਰ ਭਰੀਅਤ ਹੈ। ਤੈਸੋ ਹੀ ਇਹ ਖੇਲ ਖਸਮ ਕਾ, ਜੋ ਉਸਕੀ ਵਡਿਆਈ। ਸੁਰਤੀ ਕੈ ਮਾਰਗ ਚੱਲ ਕੈ, ਉਲਟੀ ਨਦਰ ਪ੍ਰਗਾਸੀ। ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ।

0: ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਜਿਨੀ ਜਾਣ ਸੁਜਾਣਿਆ ਜੱਗ ਤੇ ਪੂਰੇ ਪਰਵਾਨ
1: ਜਿਨੀ ਜਾਣ ਸੋ ਜਾਣਿਆ ਸੋ ਥੋੜਾ ਜਿਹਾ ਨਖੇੜ ਕੇ ਹੀ ਉਚਾਰਨ ਕਰਨਾ ਜਿਨੀ ਜਾਣ ਸੋ ਜਾਣਿਆ ਜੱਗ ਤੇ ਪੂਰੇ ਪਰਵਾਨ
0: ਜਿਨੀ ਜਾਣ ਸੋ ਜਾਣਿਆ ਜੱਗ ਤੇ ਪੂਰੇ ਪਰਵਾਨ ਤਾਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੁੱਝੈ ਕੋਈ ਨਾਉ ਪ੍ਰਭਾਤੈ ਸਭ

ਆਏ। ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲੇ ਹੋ ਬਤਾਏ। ਸਾ ਜਾਤ ਸਾ ਪਾਤ ਹੈ, ਜੇਹੇ ਕਰਮ ਕਮਾਏ। ਜਨਮ ਮਰਨ ਦੁੱਖ ਕਾਟੀਐ, ਨਾਨਕ ਛੂਟ ਸੁਨਾਏ। ਪ੍ਰਭਾਤੀ ਮਹੱਲਾ ਪਹਿਲਾ, ਜਾਗਤ ਬਿਗਸੈ।

ਭਗਤ ਬਿਚਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਏ ਹੇ ਮੋਰ ਅੰਤਰ ਵਸੈ ਚੁੱਕੈ ਮੈਂ ਮੋਰ ਕਿਸ ਸੇ ਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮਿੱਠਾ ਐਸਾ ਅੰਮ੍ਰਿਤ ਅੰਤਰ ਡਿੱਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਰ ਨਾ ਰਾਂਗਨ ਹਾਰਾ ਅਹਿਨਸ ਜੀਆ ਦੇਖ ਸਮਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਂਗ ਘਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨ ਮੋਹਨ ਅਤ ਰਸ ਲਾਲ ਸੁਗੂੜੋ ਰਹਾਉ ਉਪਰ ਕੂਪ ਗਗਨ ਪਨਿਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਬਿਧ ਜਾਣੈ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਬਿਗਾਸੇ ਸਸ ਘਰ ਸੂਰ ਸਮਾਇਆ ਕਾਲ ਵਿਧੁੰਸ ਮਨਸਾ ਮਨ ਮਾਰੀ ਗੁਰਪ੍ਰਸਾਦ ਪ੍ਰਭ ਪਾ

0: ਸੰਨਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸਬਦੈ ਗਲ ਫਾਸੀ ਸਬਦ ਰੱਤੇ ਪੂਰੇ ਬੈਰਾਗੀ ਹਉ ਹਠ ਹਸਤ ਮੈਂ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਓ ਬ੍ਰਾਹਮਣ ਵਾਦ ਪੜੈ ਕਰ ਕਿਰਿਆ ਕਰਨੀ ਕਰਮ ਕਰਾਏ
1: ਬ੍ਰਾਹਮਣ ਵਾਦ ਇਹ ਬ੍ਰਾਹਮਣ ਵਾਦ ਇਕੱਠਾ ਨਹੀਂ ਪੜ ਜਾਣਾ ਜਿਵੇਂ ਉਚਾਰਨ ਕੀਤਾ ਹੈ ਬ੍ਰਾਹਮਣ ਵਾਦ ਪੜੈ ਜਿਹੜਾ ਵਾਦ ਤੋਂ ਭਾਵ ਸਾਧ ਸੰਗਤ ਜੀਓ ਝਗੜਾ ਬ੍ਰਾਹਮਣ ਝਗੜੇ ਵਿੱਚ ਪੈਂਦਾ ਵਾਦ ਦਾ ਅਰਥ ਇੱਥੇ ਝਗੜਾ ਹੈ ਇੱਕ ਹੁਣ ਆਪਣਾ ਨਵਾਂ ਸ਼ਲ ਜਿਹੜੇ ਚੱਲ ਪਿਆ ਬ੍ਰਾਹਮਣ ਵਾਦ ਕਹਿੰਦੇ ਆਪਾਂ ਸੋ ਸਾਧ ਸੰਗਤ ਜੀ ਉਹ ਇੱਕ ਅਲੱਗ ਵਿਸ਼ਾ ਹੈ ਇੱਥੇ ਵਾਦ ਦਾ ਅਰਥ ਝਗੜਾ ਹੈ ਬ੍ਰਾਹਮਣ ਵਾਦ ਪੜੈ ਕਾਰ ਕਿਰਿਆ ਕਰਨੀ ਕਰਮ ਕਰਾਏ
0: ਬਿਨ ਬੂਝੇ ਕਿਛ ਸੂਝੈ ਨਾਹੀ ਮਨਮੁਖ ਵਿਛੁੜ ਦੁੱਖ ਪਾਏ ਸ਼ਬਦ ਮਿਲੇ ਸੇ ਸੂਚਾਚਾਰੀ ਸਾਚੀ ਦਰਗਹਿ ਮਾਨੇ ਅਨਦਿਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤਿਗੁਰ ਮਿਲੈ ਮਿਲਾਇਆ ਦੁਖ ਪਰਾਛਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾ ਕੀ ਰੇਣ ਸਾਧ ਜਨ ਸੰਗਤ

0: ਸਤਸੰਗਤ ਜੀ ਇਹ ਜਿਹੜਾ ਸ਼ਬਦ ਹੈ ਨਾ ਇਹਦੇ ਥੱਲੇ ਪ੍ਰਭਾਤੀ ਜਿੱਥੇ ਲਿਖਿਆ ਮਹੱਲਾ ਤੀਜਾ ਇੱਥੇ ਥੱਲੇ ਪੰਜਵਾਂ ਵੀ ਪੁਰਾਤਨ ਸਰੂਪਾਂ ਦੇ ਵਿੱਚ ਲਿਖਤ ਮਿਲਦੀ ਇੱਥੇ ਹੈਗਾ ਆਪਣੇ ਹਾਂਜੀ ਹਾਂ ਇਹ ਸਾਧ ਸੰਗਤ ਜੀ ਜਿਹੜਾ ਪੰਜ ਅੰਕ ਲਿਖਿਆ ਮਿਲਦਾ ਹੈ ਨਾ ਇਹਦੇ ਤੋਂ ਭਾਵ ਇਹ ਹੈ ਕਿ ਇਹ ਪਹਿਲਾਂ ਤੀਸਰੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹ ਵਾਲਾ ਸ਼ਬਦ ਉਚਾਰਨ ਕੀਤਾ ਹੈ ਪਰ ਗਰੀਬ ਨਿਵਾਸ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਆਪ ਨੂੰ ਛੋਟਾ ਇੱਥੇ ਚਿੰਨ ਲਾਉਂਦਿਆਂ ਹੋਇਆਂ ਹੀ ਇੱਥੇ ਦੋ ਵਾਰ ਸ਼ਬਦ ਉਚਾਰਨ ਦੀ ਕਰਨ ਦੀ ਬਜਾਏ ਛੋਟਾ ਜਿਹਾ ਚਿੰਨ ਲਾ ਕੇ ਪੰਜਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਵੀ ਇਹ ਉਚਾਰਨ ਕੀਤਾ ਹੋਇਆ ਇੱਕੋ ਹੀ ਸ਼ਬਦ ਹੈ ਹਾਂਜੀ
1: ਵਿੱਚ ਉਹ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਓ ਤੂੰ ਮੇਰਾ ਇੱਕ ਸੋਈ।

0: ਭਾਵ ਦੇ ਨਾਲ ਰਲਾ ਕੇ ਲਿਖਿਆ ਸਾਧ ਸੰਗਤ ਜੀ, ਦੋ ਰਾਗ ਮਿਸ਼ਰਤ ਹਨ ਵੀ। ਹਾਂਜੀ,
1: ਰਸਕ ਰਸਕ ਗੁਣ ਗਾਵੈ ਗੁਰਮਤ ਲਿਵ ਉਨਮਨ ਨਾਮ ਲਗਾਨ।
0: ਉਨਮਨ ਪਾਠ ਇੱਥੇ ਇਕੱਠਾ ਹੀ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ।
1: ਅੰਮ੍ਰਿਤ ਰਸ ਪੀਆ ਗੁਰ ਸਬਦੀ ਹਮ ਨਾਮ ਵਿਟਹ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰ ਊਤਮ ਰਜ

ਸਤ ਸੰਗਤ ਮਹਿ ਹਰ ਹਰ ਵਸਿਆ ਵਿੱਚ ਮਿਲ ਸੰਗਤ ਹਰ ਗੁਣ ਜਾਣ ਵੱਡਿਆ ਭਾਗ ਸਤ ਸੰਗਤ ਪਾਈ ਗੁਰ ਸਤਿਗੁਰ ਪਰਸ ਭਗਵਾਨ।

0: ਹਰ ਜਪਿਓ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀਰੈ ਹਰ ਧਾਰੀ ਹਰ ਪ੍ਰਭ ਕਿਰਫਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖ ਫਾ।
1: ਹਾਂਜੀ, ਇਹ ਫਾ ਪਾਠ ਸਾਧ ਸੰਗਤ ਜੀ ਜਿੱਦਾਂ ਸੰਬੰਧਕ ਰੂਪ ਦੇ ਵਿਚ ਲਾ ਕੇ ਉਚਾਰਨ ਕਰਨਾ, ਵਡਫਾ ਵਡੱਫਾ ਨਹੀਂ ਕਰਨਾ, ਵਡਫਾ ਕਿਰਫਾ ਨਿਮਕ ਫਾ ਇੱਦਾਂ ਬਸ ਫਾ, ਇਹ ਸਾਰੇ ਇੱਦਾਂ ਫਾ ਨੂੰ ਜਿਹੜਾ ਹੈ ਉਹ ਸੰਬੰਧਕ ਰੂਪ ਦੇ ਵਿੱਚ ਨਾਲ ਲਾ ਕੇ ਉਚਾਰਨ ਕਰ।

0: ਜਨ ਨਾਨਕ ਹਰ ਪ੍ਰਭ ਇਕ ਫਾ।
1: ਇਹ ਸਾਰੇ ਫਾ ਪਾਠ ਸਾਧ ਸੰਗਤ ਜੀ ਸੰਬੰਧਕ ਰੂਪ ਚ ਉਚਾਰਨ ਕੇ ਪਿੱਛੋਂ ਪਾਠ ਇਕੱਠਾ ਕਰਨਾ, ਪਰ ਜਿਆਦਾ ਨਖੇੜ ਵੀ ਨੀ ਦੇਣਾ। ਜਿਵੇਂ ਉਚਾਰਨ ਕੀਤੇ ਗਏ ਹਨ ਇਸੇ ਤਰ੍ਹਾਂ ਉਚਾਰਨ ਕਰਨੇ।
0: ਪ੍ਰਭਾਤੀ ਮਹੱਲਾ ਚੌਥਾ। ਗੁਰ ਸਤਿਗੁਰ ਨਾਮ

0: ਜਿਵੇਂ ਜਪ ਭਾ ਕੜ੍ਹ ਭਾ ਦੋਵੇਂ ਪਾਠ ਭਾ ਨੂੰ ਸੰਬੰਧਿਤ ਕੀਤਾ ਹੈ। ਇੱਥੇ ਅਰਧੰਬਾ ਪਾਠ ਇਕੱਠਾ ਹੀ ਉਚਾਰਨ ਕਰਨਾ, ਇੱਥੇ ਅਰਧਾਂ ਭਾ ਨਹੀਂ ਕਹਿਣਾ, ਇਹ ਸਾਰਾ ਪਾਠ ਇਕੱਠਾ ਹੀ ਹੈ, ਅਗਲਾ ਲਾਂਭਾ ਪਾਠ ਵੀ ਇਕੱਠਾ ਹੀ ਹੈ।
1: ਉਪਜੰਮ

0: ਵਹਿਮਾਨ ਜਿਨ
1: ਜਪਮਾਨ ਜਪਮਾਨ
0: ਜਪਮਾਨ ਹਰ ਹਰ ਨਾਮ ਨਿਧਾਨ ਹਰ ਦਰਗਹਿ ਪਾਵਹਿ ਮਾਨ ਜਿਨ ਜਪਿਆ ਤੇ ਪਾਰ ਪ੍ਰਾਨ ਰਹਾਉ
1: ਆਹੋ ਸ਼ਬਦ ਪੜ੍ਹਿਆ ਅਗਲਾ ਮੈਂ ਇੱਧਰ ਪੜ੍ਹਾ ਲਈ
0: ਸੁਣ ਮਨ ਹਰ ਹਰ ਨਾਮ ਕਰ ਧਿਆਨ ਸੁਣ ਮਨ ਹਰ ਕੀਰਤ ਅੱਠ ਸੱਠ

0: ਜਾਪ ਮਾਨ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਨ ਕਰਾ ਰਿਹਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸਮਾਲੇ ਵਾਜੇ ਨਾਲ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਗਿਆਨੀ ਭੁਪਿੰਦਰ ਸਿੰਘ ਜੀ ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਵਿੱਚੋਂ ਬੜੇ ਖੁਸ਼ ਅਸਲੂਬੀ ਨਾਲ ਸਰਵਨ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦਿ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਝੂਠ ਤੇ ਹੈ, ਫਰੇਬ ਤੇ ਖੜੀ ਹੈ, ਧੋਖੇ ਤੇ ਖੜੀ ਹੈ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਝੂਠ ਜਿਹੜਾ ਹੈ ਜਿੱਤਦਾ ਰਿਹਾ ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ, ਕ੍ਰਿਸ਼ਨ ਸਤਵਾਦੀ ਨੇ, ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ, ਪਰ ਕੰਸ ਨੇ ਤੇ ਜੇਲ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ, ਹਰਨਾਕਸ਼ ਝੂਠ ਤੇ ਖੜਾ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ ਦਿਸਦਾ ਪਿਆ ਹੋਵੇਗਾ, ਝੂਠ ਦੀ ਜਿੱਤ ਹੋ ਗਈ, ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ, ਪਰ ਸੱਚ ਤੇ ਸੋਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਲ ਦੀ ਜੇਲ ਵਿੱਚ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ, ਜਲਾ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨਾ ਹੀ ਟੂਕ ਦੋਹਰਾ ਕੇ ਤਾਂ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆਂ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿਚ ਪੜਿਆ ਜਾ ਰਿਹਾ, ਸਾਰੀ ਦੁਨੀਆਂ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਵਿਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ, ਮੇਰੀ ਮਈਅਤ ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8-10 ਦਰਮ ਕਰਕੇ ਲਿਖਿਆ ਹੋਇਆ। ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦਾ, ਕਿਉਂਕਿ ਇਧਰ ਅਰਬ ਦੇਸ਼ਾਂ ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ ਤੇ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤੋ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ ਤੇ। ਤੋ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਯੂਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਭਾਵ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ ਚ ਨੋਟ ਕਰ ਲਈ ਸੀ, ਕਿਤੇ ਮੈਂ ਬੋਲਣ ਆ ਜਾਣਾ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾਈ, ਮੈਂ ਕਿਹਾ ਔਰੰਗਜ਼ੇਬ तेरी कबर ते रात नो दीवा जलाना होवे, तेरी कबर ते बैठे मजौर आए गए यात्री कोलो जायरीन कोलो पैसे मंग रहे ने, तां तेरी कबर ते रात नो दीवा जल रहा है, पर जिनू तू चांदनी चौंक दे शहीद कीता उथे माया दे दरिया पे चलते, जितनू चांदनी चौंक दे शहीद कीता उथे हजारा मुसाफर रोज लंगर छकते, सैकड़े मुसाफर रोज रात बसर करते ने। इस सब कुछ देख के फिर यही पंक्ति कहनी पैंदी है, कूड़ ने खुट्टे नानका ओड़ख सच रही, वक्ती तौर ते भावे झूठ दी जित होंदी है, इस तो आम कच्चे मनुख डोल जांदे ने, पर आखिर जित सच दी होंदी है। कूड़ ने खुट्टे नानका ओड़ख सच रही। हुण मैं इतना लफ्ज वक्ती तौर ते दोहरा दें, वक्ती तौर ते सता सिंघासन ते बैठदी है, सत तत्ती तवी दे होंदे कच्चे हिरदे डोल जांदे ने, पर अंजाम ऐसा होंदा है आखिर विच सच सिंघासन ते होंदा है, और जिहड़ी सता है ओह ते मलिया मेट हो जांदी है, कुछ भी नहीं। कूड़ ने कुट्टे नानका ओड़क सच रही। धन गुरु अर्जन देव जी महाराज दा उपदेश संदेश अज भी सारी दुनिया विच अलापिया जा रहा है, गाया जा रहा है, समझा जा रहा है, समझाया जा रहा है। दस तरीक नो दास ने ऐ मजमून आरंभ कीता से, सो दर कहा सो घर कहा जित बै सर्व समार, घर ते दर दोहां दा जिक्र कीता है। घर दे च आण वास्ते पहले दर ते आना पैंदा है, ते दर घर तो अलग नहीं आउंदा। जिस दर दे राही घर दे च प्रवेश मिले ओ दर घर दा हिस्सा होंदा है, अलग नहीं है। दो शब्द मैं दोहरावां खुलासा बाद दे, जो प्रकाश दे रूप दे च परमात्मा है ओही शब्द दे रूप दे च गुरु है, और जो शब्द दे रूप दे च गुरु है ओही प्रकाश दे रूप दे च परमात्मा है, और जो प्रकाश दे रूप दे च घर है ओही शब्द दे रूप दे च दर है, जो शब्द दे रूप दे च दर है ओही प्रकाश दे रूप दे च घर है। प्रकाश दे रूप दे च घर परमात्मा है, शब्द दो रूप दे च दर गुरु है। नानक सो दे सिमरत बेल पार ब्रह्म गुर नाही में, व्यापक है परमात्मा व्यापक है गुरु, जो व्यापक नहीं वो परमात्मा नहीं, जो व्यापक नहीं वो गुरु भी नहीं। सदा अंग संगे अभंगंग बेबोते परमात्मा, गुरु मेरे संग सदा है नाले व्यापक। बड़े ध्यान नाल सुनना, जो व्यापक नहीं वो गुरु नहीं, जो व्यापक नहीं वो परमात्मा नहीं। प्रकाश दे रूप दे सता दे रूप दे शक्ति दे रूप विच परमात्मा व्यापक है, शब्द दे रूप दे परमात्मा व्यापक है। शब्द नो दर क्यों कहा है, ये सारा संसार शब्द तो आया है। दरवाजा दो काम करता है, तुसी दरवाजे दे राही अंदर दाखिल हो जाओ, ऐसे ही दरवाजे दे राही बाहर जाओगे। दरवाजे दे च बंदा बैठदा नहीं, सौंदा नहीं, दरवाजा आन जान नहीं आता। शब्द दे राही संसार दी उत्पत्ति आउंदी है, शब्द दे राही परले हो जांदी है। पंक्तियां सुनो, उत्पत परले शब्दे होवे, शब्दे ही फिर उत्पत होवे। शब्द तो उत्पत्ति आउंदी है, शब्द तो परले हो जांदी है, फिर शब्द तो उत्पत्ति आउंदी है। हुण मैं दोहरावां, समा है नहीं सी, इस वास्ते अंदाजन आख्या जा सकता है करोड़ा अरबा साल तक, भावे साल नहीं सन, समा नहीं सी, ਇੰਜ ਅੰਦਾਜ਼ਨ ਕਹੀ ਹੈ। ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ। ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਉਸ ਕਵਾਓ ਤੋਂ, ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਲੱਖਾਂ ਹੀ ਜ਼ਿੰਦਗੀ ਦੇ ਦਰਿਆ। ਇੱਕ ਮਿੰਟ ਇਸ ਨੂੰ ਮੈਂ ਦੁਹਰਾਵਾਂ, ਉਹ ਆਵਾਜ਼ ਕੀ ਸੀ? ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਆਵਾਜ਼ ਓਹੰਕਾਰ ਸੀ। ਓਹੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਹੰਕਾਰ। ਕਬੀਰ ਵੀ ਐਸਾ ਕਹਿੰਦੇ ਬਾਵਨ ਅਖਰੀ ਦੇ ਚ, ਓਹੰਕਾਰ ਆਦਮੈ ਜਾਨਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਓਹੰਕਾਰ ਇਤਨਾ ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ। ਕਬੀਰ ਕਹਿੰਦੇ ਨਾ, ਓਹੰਕਾਰ ਆਦਿ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ। ਮਾਂ ਬਾਪ ਤੋਂ ਸਰੀਰ ਆਇਆ, ਤੋ ਸਰੀਰ ਦੇ ਚ ਮਾਂ ਬਾਪ ਦੀ ਅੰਸ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ, ਤੋ ਸ਼ਬਦ ਸੰਸਾਰ ਦੇ ਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਘਟ ਘਟ ਦੇ ਚ ਵੱਜ ਰਹੇ, ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਹੁੰਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ, ਸੁਣਾਈ ਪਹਿਲੇ ਦਿੰਦਾ, ਇਹ ਵੀ ਮਹੱਤਵਪੂਰਨ। ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਣਾ ਸੀ, ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ, ਸੁਰਤਵਾ ਧਰਮੰਗ ਵਿਜਾਣਾ ਸੀ, ਚਾਰ ਪੌੜੀਆਂ ਨੇ ਸੁਣੀਆਂ ਦੀਆਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾ ਨਾਸ, ਲਾਜ਼ਮੀ ਨਾਸ ਹੋਣਗੇ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ, ਨਾ ਫਿਰ ਪਾਪ ਧੁੱਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਹੰਕਾਰ ਹੈ। ਪਰ ਅੱਧੇ, ਕਿਉਂਕਿ 108 ਉਪਨਿਸ਼ਦਾਂ ਨੇ, ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ, ਉਮਰਿਸ਼ਤਾਂ ਦੋ ਚਾਰ ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ, ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਹੈ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108। ਸ੍ਰੀ 108 ਪੂਰਾ ਕੋਰਸ ਆਉਂਦਾ ਹੈ, ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਂ, ਅਥਰਵਣ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਂ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ ਤੇ ਤਿੰਨ ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ ਨੇ। 35 ਸਾਲ ਜ਼ਿੰਦਗੀ ਦੇ 35 ਸਾਲ ਦੇ ਪਹਿਲੇ ਪੜ੍ਹਨ ਤੇ ਲਗਾ, ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ, ਮੈਂ ਤੇ ਹੈਰਾਨ ਹੁੰਦਾ, ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108, ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ, ਤੇ ਫਿਰ ਵੀ ਸ੍ਰੀ 108, ਸ੍ਰੀ 111 ਉਹਨਾਂ ਦੇ ਨਾਲ ਲੱਗਿਆ ਹੁੰਦਾ। ਖੈਰ ਇਹ ਤੇਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ, ਓ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਉਹ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਿਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ ਉਸ ਮੰਦਿਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਿਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਨ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ, ਜਨਮ ਸਾਖੀ ਤੇ ਇੰਜ ਮਿਲਦਾ ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧੇ ਭਾਰਤ ਗੌਰਮੈਂਟ ਨੇ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ, ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ ਚ ਉਜੈਨ ਦੇ ਸਿਪਰਾ ਨਦੀ ਵਿੱਚ ਇਸ਼ਨਾਨ ਕੀਤਾ, 4 ਕਰੋੜ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ, ਮੰਦਿਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਦੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਿਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕੱਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਵੈ, ਓਅੰਕਾਰ ਵੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ, ਮਤਾ ਕੋਈ ਕਹੇ ਹੋਰ ਸ਼ਬਦ ਹੈ ਹੋਰ ਸ਼ਬਦ ਹੈ, ਤੋ ਸਤਿਗੁਰ ਨੇ ਇੱਕ ਲਾਇਆ ਨਹੀਂ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ ਦੋ ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ, ਤੋ ਮੁਸਲਮਾਨਾਂ ਦੇ ਕੁਨ ਮੰਨਦੇ ਨੇ, ਈਸਾਈ ਜਗਤ ਵਿੱਚ ਮੰਨਦੇ ਨੇ ਉਹ ਸ਼ਬਦ ਲੋਗੋਸ ਹੈ। ਗਰਸ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ ਉਹ ਅਨਾਹਦ ਨਾਹਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨੂੰ, ਕਹਿੰਦੇ ਨੇ ਓਅੰਕਾਰ। ਸੁਣਾਈ ਦਿੱਤਾ ਹੈ ਮਹਾਵੀਰ ਨੂੰ, ਕਹਿੰਦੇ ਨੇ ਓਅੰਕਾਰ। ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ, ਕਹਿੰਦੇ ਨੇ ਓਅੰਕਾਰ। ਔਰ ਸੁਣਾਈ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਕਹਿੰਦੇ ਨੇ ਓਅੰਕਾਰ ਹੈ। ਉਹਨਾਂ ਦੇ ਬੋਲ ਓਅੰਕਾਰ ਆਦਿ ਕਥਨੀ ਅਨਾਦ। ਜਪ ਸਾਹਿਬ ਓਅੰਕਾਰ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ। ਓਅੰਕਾਰ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਪਹਿਲਾ ਸ਼ਬਦ ਹੈ। ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ। ਕੀਤਾ ਪਸਾਓ ਏਕੋ ਕਵਾ, ਇੱਕ ਕਵਾਓ ਹੋਇਆ ਓਅੰਕਾਰ, ਉਸ ਤੋਂ ਹੀ ਸੰਸਾਰ ਦਾ ਪਸਾਰਾ ਹੋਇਆ। ਕਿਸ ਤਰ੍ਹਾਂ ਹੋਇਆ? ਤਿਸਤੇ ਹੋਏ ਲੱਖ ਦਰਿਆ, ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ। ਬਹੁ ਅਨੰਤ ਸੂਰਜ ਪੈਦਾ ਹੋ ਗਏ ਜੋ ਲਖੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ, ਕਈ ਕੋਟ ਸਸੀਅਰ ਸੂਰ ਨਿਕਤਰ, ਕਈ ਕਰੋੜਾਂ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਹੋਏ। ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ। ਧੁੰਦ ਪਾਣੀ ਬਣ ਗਈ ਔਰ ਉਹ ਟੁਕੜਾ ਜੋ ਵਾਸਤਵਿਕ ਅੱਗ ਦਾ ਗੋਲਾ ਸੀ, ਅੱਗ ਦਾ ਗੋਲਾ ਹੀ ਸੀ, ਸਹਿਜੇ ਸਹਿਜੇ ਠੰਡਾ ਹੋਣ ਲੱਗ ਪਿਆ। ਧੁੰਦ ਪਾਣੀ ਬਣੀ, ਇਸ ਅੱਗ ਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ। ਇਹ ਜਿਸ ਰੂਪ ਵਿੱਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ। ਪਾਹਨ ਪਾਣੀ ਤੋਂ ਪ੍ਰਗਟ ਹੋਇਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਪਵਨ ਸ਼ਬਦ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਜਲ ਤੇ ਤ੍ਰਿਪਵਨ ਸਾਜਿਆ, ਘੜ ਘੜ ਜੋਤ ਸਮੋਏ। ਪੰਜ ਤੱਤਾਂ ਦੀ ਇਹ ਪੁਤਲਾ, ਸਾਡਾ ਹਰ ਤੱਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ। ਇਹ ਜਿਹੜਾ ਬੋਲਣਾ ਹੈ ਨਾ, ਇਹ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ। ਹੁਣ ਇਹ ਕਿਵੇਂ ਬੋਲਦਾ, ਲੰਬਾ ਚੌੜਾ ਪ੍ਰਕਰਣ, ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ ਪਿਆ। ਇਸ ਵਾਸਤੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ। ਪਵਨ ਗੁਰੂ ਕਿਉਂ? ਬੋਲਣਾ ਪਵਨ ਕਰਕੇ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਸੰਬੰਧ ਟੁੱਟਦੇ ਨੇ ਬੋਲ ਚਾਲ। ਟੁੱਟ ਗਈ ਪ੍ਰੀਤ ਬੁਰ ਬੋਲ, ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਚ ਬਦਲ ਗਈ। ਗੰਢ ਪ੍ਰੀਤੀ ਮਿੱਠੇ ਬੋਲ, ਦੋ ਮਿੱਠੇ ਬੋਲ ਬੋਲੇ ਓਪਰਾ ਬੰਦਾ ਆਪਣਾ ਹੋ ਗਿਆ, ਮਿੱਤਰ ਬਣ ਗਿਆ। ਸੰਬੰਧ ਜੁੜਦੇ ਨੇ ਬੋਲ ਚਾਲ ਨਾਲ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਦੋ ਭਰਾਵਾਂ ਦੇ ਸੰਬੰਧ ਠੀਕ ਨਹੀਂ ਨੇ, ਕਿਉਂ? ਬੋਲਦੇ ਹੀ ਨਹੀਂ, ਬੋਲਦੇ ਹੀ ਨਹੀਂ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ, ਕਿਉਂ? ਬੋਲਦੇ ਹੀ ਨਹੀਂ, ਤੇ ਜੇ ਬੋਲਦੇ ਨੇ ਤੇ ਕੁਰਖਤ ਬੋਲਦੇ, ਉਹ ਬੋਲ ਬੋਲਦੇ ਨੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ, ਫੌਰਨ ਅੰਦਾਜ਼ਾ ਲੱਗ ਜਾਂਦਾ। ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ, ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ। ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਸ। ਬੋਲ ਕੇ ਹੀ ਸੰਬੰਧ ਜੁੜਨਗੇ। ਪਰ ਇੱਕ ਫਰਕ ਹੈ, ਸੰਸਾਰ ਦੇ ਚ ਅਸੀਂ ਦੇਖਦੇ ਪਹਿਲੇ ਆ ਮਨੁੱਖ ਨੂੰ, ਬੋਲਦੇ ਬਾਅਦ ਚ। ਨਿਰੰਕਾਰ ਦੀ ਦੁਨੀਆ ਚ ਇਹ ਨਹੀਂ, ਬੋਲਣਾ ਪਹਿਲੇ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਉਮੀਦ ਇਹ ਗੱਲ ਪਕੜਦੇ ਚਾਹੀਏ। ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ, ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ, ਦਿਖਾਈ ਬਾਅਦ ਵਿੱਚ ਦੇਗਾ। ਕਿਉਂ? ਜੈਸੇ ਕਈ ਪਸ਼ੂ ਪੰਛੀ ਜੰਮਦੇ ਆ ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ, ਸਹਿਜੇ ਸਹਿਜੇ ਬਾਅਦ ਚ ਖੁੱਲਦੀਆਂ ਨੇ। ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਆਉਂਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਆਉਂਦੀਆਂ। ਇਹ ਵੀ ਮਹਿਸੂਸ ਕਰਦੇ ਆ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜੀ ਜਿਹੀ ਅੱਖ ਖੁੱਲੀ ਹੈ, ਥੋੜੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗਰਿਤ ਰਹੇ, ਸਾਬਤ ਵਸਤ ਉਹ ਆਪਣੀ ਰਹੇ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ ਹੈ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ। ਉਹ ਐਲਾਨੀਆਂ ਕਹਿ ਦਿੰਦਾ, ਦੋਏ ਦੋਏ ਲੋਚਨ ਪੇਖਾ, ਓ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਲਾਏ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ, ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਚੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਵੇਖੇ ਆਖੀ। ਜੋ ਅੱਖਾਂ ਨਾਲ ਵੇਖ, ਜ਼ਬਾਨ ਨਾਲ ਕਹਿ ਦਿੱਤਾ, ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ। ਜ਼ਮੀਨ ਆਸਮਾਨ ਦਾ ਅੰਤਰ ਹੈ, ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ। ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ। ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ, ਉਹ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ ਹੈ। ਕਬੀਰ ਕਹਿੰਦੇ ਨੇ, ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੇ ਅਸੀਂ ਕਿਵੇਂ ਭਰੋਸਾ ਕਰੀਏ, ਤੁਸੀਂ ਵੇਖ ਕੇ ਗੱਲ ਕਰ ਰਹੇ ਹੋ, ਸਾਨੂੰ ਕੀ ਭਰੋਸਾ? ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ। ਅਸੀਂ ਕਹਿ ਸਕਦੇ, ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ, ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ, ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਮੇਰੀ ਅੱਖਾਂ ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਵਿੱਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਵਿੱਚੋਂ ਲੋਭ ਟਪਕਦਾ। ਅੰਦਰ ਪ੍ਰੇਮ ਹੋਵੇ, ਅੱਖਾਂ ਵਿੱਚੋਂ ਪ੍ਰੇਮ ਟਪਕਦਾ। ਅੰਦਰ ਵਿਕਾਰ ਹੋਵਨ, ਅੱਖਾਂ ਵਿੱਚੋਂ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ, ਅੱਖਾਂ ਵਿੱਚੋਂ ਨਿਰੰਕਾਰ ਦੀ ਝਲਕ ਟਪਕਦੀ। ਨੈਣ ਰਹੇ ਰੰਗ ਲਾਏ, ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ, ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ। ਰਸਤੇ ਚ ਇੱਕ ਬੰਦਾ ਮਿਲਦਾ, ਉਹ ਕਹਿੰਦਾ, ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀ ਹੈ, ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ, ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ, ਅੱਖਾਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਲੋਚਨ ਤੇ ਤਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ ਮਾਫ ਲੋਚਾ। ਲੋਚਨ ਲੋਚਾ ਲੋਚਾ ਗਾਲ ਹੈ, ਇਹ ਤੇ ਲੋਚਾ ਕਿਤੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਤੇ ਇਹਦੀ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇਹਦੇ ਲੁੱਚਾ ਗਾਲ ਹੈ। ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ ਨੇ। ਕਈਆਂ ਦੇ ਹੱਥ ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ। ਹੱਥਕੜੀਆਂ ਨੇ, ਜੇਲਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏ, ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ, ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋ ਕਿ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ ਨੇ। ਨਜ਼ਰਾਂ ਬਹੁਤ ਮੈਲੀਆਂ, ਬਹੁਤ ਮਿਲੀਆਂ। ਲੋਚਨ ਲੋਚਾ ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ, ਮੈਂ ਅਰਜ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖੇ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ, ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਬੜਾ ਭਾਰੀ ਭੁਲੇਖਾ ਹੈ, ਭਾਈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਛੁੱਟ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓ, ਕਿਉਂਕਿ ਇਹ ਵੀ ਮੈਂ ਦੋਹਰਾ ਦਿਆਂ, ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜ ਦੇ ਚ ਆਇਆ, ਉਹਨਾਂ ਦੀ ਪਕੜ ਦੇ ਚ ਆਇਆ ਓਮ, ਕਿਸੇ ਦੀ ਪਕੜ ਦੇ ਚ ਆਇਆ ਉਹ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੀ ਤੇ ਬਹੁਤ ਥੋੜੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਕਿਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ, ਉਹ ਕਹਿੰਦਾ ਜਗਤ ਬਣਿਆ ਓਹੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਹੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਹੰਕਾਰ ਆਦਮੇ ਜਾਨਾ ਲਿਖੇ ਰਵੇਟੇ ਤੈ ਨਮਾਨਾ। ਤੋ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਕਿਉਂਕਿ ਸ਼ਬਦ ਤੋਂ ਸੰਸਾਰ ਆਇਆ, ਤੋ ਸਰੀਰ ਦੇ ਚ ਮਾਂ ਬਾਪ ਦੀ ਅੰਸ ਮੌਜੂਦ ਹੈ, ਸੰਸਾਰ ਦੇ ਸ਼ਬਦ ਮੌਜੂਦ ਹੈ। ਔਰ ਸ਼ਬਦ ਵਿਆਪਕ ਹੈ, ਘੱਟ ਘੱਟ ਵਾਜੇ ਨਾਲ ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ, ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ। ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆਂ ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆਂ ਰਚ ਕੇ ਵੀ ਬੋਲਦਾ, ਚੁੱਪ ਤੇ ਉੱਕੀ ਨਹੀਂ ਕਰਦਾ, ਉੱਕੀ ਨਹੀਂ ਕਰਦਾ। ਧਰਮ ਦੀ ਸਾਧਨਾ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸਿਓ ਕਈਆਂ ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ, ਕਵਿਤਾ ਨੂੰ ਵੀ ਜਨਮ ਦੇ ਸਕਦਾ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋਂ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੀ। ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ, ਫਿਰ ਇਤਨਾ ਤੁਸੀਂ ਆਖੇ ਕਿ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਦੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ, ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ ਤਿੰਨ ਚਾਰ ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ, ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। ਦੋ ਸਾਲ ਦੇ ਸਨ, ਮਾਂ ਗੁਜ਼ਰ ਗਈ। 6 ਸਾਲ ਦੇ ਸਨ, ਪਿਓ ਗੁਜ਼ਰ ਗਿਆ, ਪਾਲਿਆ ਚਾਚੇ ਨੇ, ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ, ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ, ਉਹਦਾ ਸਮਾਨ ਲੈ ਕੇ ਦਮਸ਼ਕ ਦੇ ਚ, ਬਸਰਾ ਦੇ ਚ, ਬਗਦਾਦ ਦੇ ਜਾ ਕੇ ਵੇਚਦੇ ਸਨ, ਕਰਬਲਾ ਦੇ ਜਾ ਕੇ ਵੇਚਦੇ ਸਨ, ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ, ਇਹ ਰਿਸ਼ਤਾ ਹੋਇਆ, ਨਿਕਾਹ ਹੋਇਆ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ, ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ, ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਵਿੱਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ ਖਦੀਜਾ ਨੇ, ਫਿਰ ਬੈਠ ਗਏ, ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ। ਫਿਰ ਜ਼ਬਾਨ ਚੋਂ ਤਰੰਨੁਮ ਵਿੱਚ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ, ਲੰਘ ਰਹਿ ਗਈ ਖਦੀਜਾ। ਕਹਿਣ ਲੱਗੀ, ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਤੁਹਾਡੇ ਨਹੀਂ ਨੇ, ਤੁਸੀਂ ਤੇ ਅਨਪੜ੍ਹ। ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ, ਬਿਲਕੁਲ ਕਾਵੇ ਸ਼ੈਲੀ ਦੇ ਔਰ ਤਰੰਨੁਮ ਦੇ ਲੰਘ ਰਹੇ ਗਏ, ਇਹ ਬੋਲ ਤੁਹਾਡੇ ਨਹੀਂ ਨੇ। ਮੁਹੰਮਦ ਸਾਹਿਬ ਕਹਿੰਦੇ ਨੇ, ਹਾਂ ਖਦੀਜਾ ਤੂੰ ਠੀਕ ਪਕੜਿਆ। ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ ਪਹਿਲੀ ਮੁਸਲਮਾਨ ਖਦੀਜਾ ਹੋਈ ਹੈ। ਸਿੱਖ ਜਗਤ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ, ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ, ਉੱਥੋਂ ਸ਼ੁਰੂ ਹੋਈ ਹੈ। ਕੁਛ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤੇ ਇੱਥੇ ਤੱਕ ਕਹਿੰਦੇ ਨੇ। ਖੈਰ ਮੁਖਤਸਰ ਬਹਿਰਸ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਫੋਡੇ ਨਹੀਂ ਨੇ। ਤੇ ਮੁਹੰਮਦ ਸਾਹਿਬ ਕਹਿੰਦੇ ਨੇ ਤੂੰ ਠੀਕ ਪਕੜਿਆ, ਮੈਂ ਤੇ ਚੁੱਪ ਕਰ ਗਿਆ, ਮੁਹੰਮਦ ਤੇ ਚੁੱਪ ਕਰ ਗਿਆ, ਪਤਾ ਨੀ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ ਚ ਵੀ ਨਹੀਂ। ਮੈਂ ਇੱਕ ਦਿਨ ਰਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭ ਜੂ ਤੋ ਕੇ ਇਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਨੇ ਕਾਵੇ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ ਵਿੱਚ ਅਸਥਾਈ ਹੈ, ਪ੍ਰਭ ਜੂ ਤੋ ਕੇ ਇਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲਕੰਠ ਇੱਕ ਸ਼ਬਦ ਹੈ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਹੈ, ਨੰਨਾ ਚੱਲਦਾ। ਫਿਰ ਪੱਪਾ ਚਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਮਾ ਚਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵੇ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧਾਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ ਚ ਨਹੀਂ ਆਇਆ, ਸਾਡੇ ਵਿੱਚ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ ਤ੍ਰਿਆ ਚਰਿੱਤਰ ਹੈ, ਇੱਕ ਮਿੰਟ ਜਰਾ ਖਾਮੋਸ਼ੀ ਨਾਲ ਸੁਣਨਾ। ਤ੍ਰਿਆ ਚਿੱਤਰ ਦੇ ਚ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ। ਕਿਉਂ ਕੀਤਾ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ, ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ, ਲਿਖਿਆ ਉਸਨੇ ਕਾਮ ਤੇ। ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ, ਹੰਕਾਰ ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ, ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਣਕਾ ਬਣਾ ਦਿੰਦਾ, ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰ ਹੈ ਗਏ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਹੈ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈਂਦੇ ਪਏ, ਕੁਛ ਸਿੱਖਦੇ ਪਏ ਨੇ, ਕੁਛ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 26 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਏ ਪ੍ਰਭ ਧਰਨ ਜੁਦ ਕਹਿ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ, ਮੈਂ ਬਾਸ਼ਾ ਕੀਤੀ ਤੇ ਗੱਲ ਖਤਮ ਹੋ ਗਈ। ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ, ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾਓ, ਦੋਵਾਂ ਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ। ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ, ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ ਚ ਪੈ ਜਾਂਦਾ। ਖੈਰ, ਮੁਖਤਸਰ ਜੋ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਵਿੱਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ ਕਹਿੰਦੇ ਜੀ, ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ, ਲਮਕਾਵਾਂ ਨਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸ਼ਬਦ ਓਅੰਕਾਰ, ਜੈਸੇ ਓਅੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਔਰ ਉਹ ਧੁੰਦ ਪਾਣੀ ਬਣ ਗਏ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ, ਆਕਾਰ ਰੂਪ ਵਿੱਚ ਪਹਿਲਾਂ ਸੀ ਪੱਥਰ। ਔਰ ਸਾਰੀ ਦੁਨੀਆਂ 'ਚ ਜਿਤਨਾ ਪੱਥਰ ਪੂਜਿਆ ਜਾਂਦਾ ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ। ਪਤਾ ਹੈ ਕਿਉਂ? ਜੈਨ ਪੱਥਰ ਪੂਜਦੇ ਨੇ, ਬੌਧ ਪੱਥਰ ਪੂਜਦੇ ਨੇ, ਸਨਾਤਨ ਪੱਥਰ ਪੂਜਦਾ, ਈਸਾਈ ਪੱਥਰ ਪੂਜਦੇ ਨੇ, ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ। ਸੰਗੇ ਅਸਵਤ ਜੋ ਉੱਥੇ ਪਿਆ ਖਾਨਾ ਖੁਦਾ ਦੇ ਜੱਦਾ ਦੇ, ਕਹਿੰਦੇ ਨੇ ਇਬਰਾਹਿਮ ਤੋਂ ਆਇਆ, ਸਿੱਧਾ ਜੰਨਤ ਤੋਂ ਆਇਆ, ਇਬਰਾਹਿਮ ਨੂੰ ਪ੍ਰਾਪਤ ਹੋਇਆ, ਸਿੱਧਾ ਖੁਦਾ ਤੋਂ ਆਇਆ ਇਹ ਪੱਥਰ। ਹੁਣ ਇਹਨਾਂ ਕੋਲ ਕੋਈ ਪੁੱਛੇ ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ? ਸਭ ਕੁਝ ਖੁਦਾ ਤੋਂ ਆਇਆ, ਪੱਥਰ ਵੀ ਖੁਦਾ ਤੋਂ ਆਇਆ। ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ, ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ। ਉਹਨਾਂ ਨੂੰ ਇੰਜ ਕਹਿਣਾ ਚਾਹੀਦਾ, ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ, ਸ਼ਰੀਫ ਬੇਟਾ ਹੈ, ਨੇਕ ਬੇਟਾ ਹੈ, ਕੋਈ ਹਰਜ ਨਹੀਂ ਇਸ ਨੂੰ ਮੰਨਣ ਦੇ। ਨੇਕ ਪੁੱਤਰ ਹੈ, ਚੰਗਾ ਪੁੱਤਰ ਹੈ, ਨਹੀਂ ਜੀ ਇੱਕ ਲੋਤਾ ਪੁੱਤਰ ਹੈ, ਬਾਕੀ ਕਿੱਥੋਂ ਆਏ ਨੇ? ਫਿਰ ਸਾਰੇ ਉਸੇ ਤੋਂ ਆਏ ਨੇ, ਸਭ ਉਸੇ ਤੋਂ ਆਏ ਨੇ। ਕਹਿਣ ਦਾ ਢੰਗ ਈਸਾਈਆਂ ਨੂੰ ਜੋ ਹੈ ਨਹੀਂ ਆਇਆ, ਗੁਸਤਾਖੀ ਜੋ ਹੈ ਮਾਫ। ਜਿਤਨਾ ਪੱਥਰ ਪੂਜਿਆ ਜਾ ਰਿਹਾ, ਕਿਉਂ? ਆਕਾਰ ਰੂਪ ਦੇ ਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ ਚ, ਪਹਿਲੇ ਪੱਥਰ ਦੇ ਰੂਪ ਵਿੱਚ। ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ। ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ, ਕ੍ਰੋਧੀ ਨਹੀਂ ਆਉਂਦਾ। ਤੇ ਸਾਰਾ ਦਿਨ ਸਜਦਾ ਕਰੀ ਜਾਓ, ਉਪਮਾ ਕਰੋ ਕਰੀ ਜਾਓ, ਕੋਈ ਫੁੱਲ ਨਹੀਂ ਜਾਂਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰਾ ਦਿਨ ਪੱਥਰ ਦੇਖੋ ਮੱਥਾ ਰਗੜੋ, ਉਹ ਕੋਈ ਫੁੱਲ ਨਹੀਂ ਜਾਂਦਾ। ਤੇ ਸਾਰਾ ਦਿਨ ਉਸ ਗਾਲਾਂ ਕੱਢੋ, ਉਹ ਕੋਈ ਢੇਰੀ ਢਾਹ ਨਹੀਂ ਬੈਠਦਾ। ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ ਪਰਮਾਤਮਾ ਵਰਗਾ ਹੈ, ਫਰਕ ਸਿਰਫ ਇਤਨਾ ਹੈ, ਪੱਥਰ ਟੋਟਲੀ ਸੁੱਤਾ ਹੋਇਆ, ਪਰਮਾਤਮਾ ਪੂਰਾ ਜਾ ਗਿਆ, ਪੂਰਨ ਤੌਰ ਤੇ ਚੇਤਨ ਹੈ। ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ, ਇਹ ਪਰਮਾਤਮਾ ਹੋ ਜਾਏਗਾ। ਸਹਿਜੇ ਸਹਿਜੇ ਪ੍ਰਕਿਰਤੀ, ਪ੍ਰਕਿਰਤੀ ਦੇ ਵੀ ਅਰਥ ਕਿਧਰੇ ਨੇਚਰ ਨਾ ਸਮਝ ਲੈਣਾ, ਕੁਦਰਤ ਆਮ ਕੁਦਰਤ ਕਰਦੇ ਨੇ। ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ, ਪ੍ਰਕਿਰਤੀ, ਕ੍ਰਿਤ ਤੋਂ ਪਹਿਲੇ ਪਰਮਾਤਮਾ। ਇੱਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ, ਨੇਚਰ ਨਹੀਂ ਬਣਦਾ, ਕੁਦਰਤ ਨਹੀਂ ਬਣਦਾ। ਕੁਦਰਤ ਤੇ ਕ੍ਰਿਤ ਹੈ, ਕਾਦਰ ਦੀ ਕ੍ਰਿਤ ਹੈ, ਪਰ ਪ੍ਰਾਕਿਰਤ ਕ੍ਰਿਤ ਤੋਂ ਪਹਿਲੇ ਉਹ ਤੇ ਪਰਮਾਤਮਾ ਹੈ, ਉਹ ਤੇ ਕਰਤਾ ਹੈ। ਪ੍ਰਕਿਰਤੀ ਉਸਦਾ ਨਿਯਮ, ਸਹਿਜੇ ਸਹਿਜੇ ਪੱਥਰ ਨੂੰ ਮਿੱਟੀ ਬਣਾ, ਜਿਸ ਸ਼ਕਲ ਵਿੱਚ ਪ੍ਰਗਟ ਕੀਤਾ ਬਨਸਪਤੀ, ਇਹ ਦੂਜਾ ਪੜਾਉ ਸੀ। ਪੱਥਰ ਹੀ ਬਨਸਪਤੀ ਬਣੇ। ਬਨਸਪਤੀ ਨੂੰ ਥੋੜੀ ਜਿਹੀ ਪਿਆਸ ਲੱਗਦੀ ਹੈ, ਪਾਣੀ ਚਾਹੀਦਾ, ਕਿਉਂ? ਜਾਗੀ ਹੈ। ਪੱਥਰ ਤੇ ਟੋਟਲੀ ਸੁੱਤਾ ਹੋਇਆ ਸੀ, ਜਾਗੇ ਉਹਦੀਆਂ ਲੋੜਾਂ ਆਉਂਦੀਆਂ, ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ। ਬਨਸਪਤੀ ਦੀ ਲੋੜ, ਪਾਣੀ ਚਾਹੀਦਾ ਹੈ, ਪਿਆਸ ਪੈਦਾ ਹੋ ਗਈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ ਉਹ ਹੈ ਪਸ਼ੂ ਤੇ ਪਕਸ਼ੀ। ਹੁਣ ਨਿਰੇ ਪਿਆਸ ਨਹੀਂ, ਭੁੱਖ ਵੀ ਲੱਗਦੀ ਹੈ। ਨਿਰੇ ਪਾਣੀ ਨਾਲ ਸ਼ੇਰ ਨੂੰ ਨਹੀਂ ਜਵਾਇਆ ਜਾ ਸਕਦਾ, ਮਾਸ ਵੀ ਚਾਹੀਦਾ ਹੈ। ਨਿਰਾ ਪਾਣੀ ਨਾਲ ਗਊ ਨੂੰ ਨਹੀਂ ਜਵਾਇਆ ਜਾ ਸਕਦਾ, ਘਾਸ ਵੀ ਚਾਹੀਦੀ ਹੈ। ਪਿਆਸ ਵੀ ਲੱਗਦੀ ਹੈ, ਭੁੱਖ ਵੀ, ਆਵਾਜ਼ ਵੀ ਆ ਗਈ ਪਸ਼ੂਆਂ ਕੋਲ।

0: मैं एक दफा जींद दे च गौ लै बैठा, खरीद बैठा, बड़ी खूबसूरत सी, चंगी लगी मैनू। हर साल मैं उत्थे धन गुरु नानक देव जी महाराज दे ज्योति जोत समान पुरब ते जाना हुंदा। महापुरखां दा डेर है ओ मनांदे ने, संत जीवन शाह सिंह जी दा डेर। ओ मेरे कोल पुछण लगे, सुनिया तुसी गऊ खरीदी है? मैं क्या, जींद ते रोहतक ए गऊआं करके मशहूर है, अच्छिया अच्छिया गवां। मैं कह मैनू बड़ी चंगी लगी है, मैं ले लई। ओ आ गए, कहण लगे मैनू दिखाओ। मैं कह देखो, जींद शहर दे च बड़िया सरावां ने जो गऊआं नाल भरिया रहिंदियां ने। मैं चल के दिखाई, उन्होंने अपना हाथ सिर ते दे मारिया। कहण लगे ज्ञानी जी इहनू लैके जा रहे हो? मैं क्यों, इहदे ठीक लक्षण नहीं ने, औखे होवोगे, दुखी होवोगे। इह सिर्फ दिसण नू खूबसूरत है, बाकी इह कुछ भी नहीं है, कुछ भी नहीं है। थानू लक्षणा दा पता नहीं, सानू पता है। जे तुसी गऊ लैणी है ते असी थानू लैके देंगे। ओ जिस वपारी कोल मैं लई, जाके संता ने उन्हों डांटिया भी मस्कीन, और इन्हू गऊ तक डंगदी देनी सी, ये की कीता है तू? वो हाथ जोड़ के कहण लगा, महाराज जी की करिए, इन्होंने आप ही पसंद की है, इन्होंने आप ही पसंद की है। वो कहण लगे इन्हों लक्षणा का पता नहीं है। वाकई मैनू गऊ दे लक्षणा का पता नहीं सी। कुछ लक्षण ऐसे ने, दिस पैंदा है इराकी घोड़ा है, वधिया घोड़ा है, ये वधिया गऊ है। लक्षण ही दस देंदे ने, इह जमीन वधिया है, धरती वधिया है, ऐसे खोजी मौजूद ने। अज ते विज्ञानक ढंग नाल खोज करदे ने, इह धरती बड़ी उपजाऊ है, बहुत वधिया है। लेकिन पुराने जमाने दे सूईए लक्षण देखदे सन। तो मैं अर्ज करा, मनुख धार्मिक है, धार्मिक मनुख दे कुछ लक्षण होंदे ने, इह भी मैं अर्ज करदे। उन्हां लक्षणां तो पता चलदा है धार्मिक है, मनुख संत है, भगत है। लक्षणां तो पता चलदा है संत है, भगत है। ये लक्षण ते मैं बाद दे च बयान करांगा। पहले गुरु अर्जन देव जी महाराज दा ये पावन पवित्र शब्द, वो कहिंदे ने मैं धर्म दे मार्ग ते चलिया ते हां अपने उत्ते लेंदे ने। मैं उस बच्चे दी तरह चलिया जिसने अज चलना सिखिया, ते जिस बच्चे ने अज ही चलना सिखिया वो कितना क चलेगा? एक कदम दो कदम गिरेगा, गिरेगा, लाजमी गिरेगा। बच्चा लंबा पेंडा तय नहीं कर सकता। जैसे शरीरक तौर ते मनुख बच्चा होवे, ते ओ बच्चा जिसने अज चलना सिखिया कितना क चलेगा? एक कदम दो कदम गिरेगा, गिरेगा। धन गुरु अर्जन देव जी महाराज दा शब्द बड़े ध्यान नाल सुनना। भुज बल बीर ब्रह्म सुख सागर, गरत परत गह लेहो अंगुरिया, सरवन ना सुरत नैन सुंदर नहीं, आरत द्वार रटुत पिंगुरिया। हे प्रभु, हे गुरु, तू मेरी बांह पकड़, मेरी उंगल पकड़, मैं नहीं चल सकता, मैं ते गिरदा। वाकर दी लोड़ पैंदी छोटे मासूम बच्चे नू चलन वास्ते। मां बाप दी उंगल पकड़ के चलना सिखदा। सतगुरु कहिंदे ने, हे प्रभु, मैं तेरे मार्ग ते चलते पिया, पर उस बच्चे दी तरह जिसने अज चलना सिखे, तो कितना क चलेगा? एक कदम दो कदम गिरेगा। ਧਾਰਮਿਕ ਤਲ ਤੇ ਕਿਵੇਂ ਪਹਿਚਾਨ ਕਰੋਗੇ? ਚੱਲ ਵੀ ਰਿਹਾ ਤੇ ਗਿਰ ਵੀ ਰਿਹਾ, ਸੱਚ ਬੋਲਿਆ ਚੱਲ ਪਿਆ, ਝੂਠ ਬੋਲਿਆ ਗਿਰ ਗਿਆ। ਅੰਦਰ ਦਇਆ ਦਾ ਵਾਸਾ ਹੋਇਆ ਚੱਲਿਆ, ਅੰਦਰ ਕਠੋਰਤਾ ਦਾ ਵਾਸਾ ਹੋਇਆ ਗਿਰ ਗਿਆ। ਅੰਦਰ ਦਾਨ ਦੀ ਰੁਚੀ ਪੈਦਾ ਹੋਈ ਹੈ ਚੱਲ ਪਿਆ, ਅੰਦਰ ਬੇਈਮਾਨੀ ਦੀ ਰੁਚੀ ਹੋਈ ਹੈ ਗਿਰ ਗਿਆ ਗਿਰ ਗਿਆ। ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ, ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜ੍ਹਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ। ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ। ਧਾਰਮਿਕ ਤਰ ਤੇ ਕਈ 70-80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ, ਕੁਛ ਵੀ ਨਹੀਂ, ਚੱਲਦੇ ਨੇ ਗਿਰਦੇ ਨੇ, ਸਤਸੰਗ ਵੀ ਕਰ ਲੈਂਦੇ ਨੇ, ਕੁਸੰਗਤ ਵੀ ਕਰ ਲੈਂਦੇ ਨੇ, ਦਾਨ ਵੀ ਕਰ ਲੈਂਦੇ ਨੇ, ਬੇਈਮਾਨੀ ਵੀ ਕਰ ਲੈਂਦੇ ਨੇ, ਸੱਚ ਵੀ ਬੋਲ ਲੈਂਦੇ ਨੇ, ਝੂਠ ਵੀ ਬੋਲ ਲੈਂਦੇ ਨੇ। ਜੀਵਨ ਭਰ ਐਸਾ ਚੱਲਦਾ ਹੈ। ਇਸ ਵਾਸਤੇ ਈਰਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ ਕਹਿ ਦਿੱਤਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਕੇ ਬਾ ਮਾਲ। ਬਜ਼ੁਰਗੀ ਉਮਰ ਕਰਕੇ ਨਹੀਂ ਹੈ ਵੀ ਇਹ 70 ਸਾਲ ਦਾ, 80 ਸਾਲ ਦਾ, 90 ਸਾਲ ਦਾ। ਕਹਿੰਦੇ ਨੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾਪੋ, ਅਕਲ ਕਰਕੇ ਨਾਪੋ। ਅਕਲ ਕਿਤਨੀ ਹੈ, ਸਮਝ ਕਿਤਨੀ ਹੈ? ਕਈ ਤਨ ਕਰਕੇ ਬਜ਼ੁਰਗ ਆਉਂਦੇ ਨੇ, ਅਕਲ ਕਰਕੇ ਬੱਚੇ ਹੀ ਆਉਂਦੇ ਨੇ। ਬੱਚਿਆਂ ਦੀ ਗੱਲ ਕਰਦੇ ਨੇ, ਬਿਲਕੁਲ ਬਚਪਨਾ ਆਉਂਦਾ। ਇਸ ਤੋਂ ਉਲਟ ਵੀ ਹੋ ਸਕਦਾ ਹੈ, ਕਈ ਸਰੀਰ ਕਰਕੇ ਤੇ ਬੱਚੇ ਆਉਂਦੇ ਨੇ, ਅਕਲ ਕਰਕੇ ਬਜ਼ੁਰਗ ਹੁੰਦੇ ਨੇ। ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ, ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ। ਅਕਲ ਕਰਕੇ 100 ਸਾਲ ਦੇ ਨੇ, ਬਜ਼ੁਰਗ ਨੇ, ਮਹਾਨ ਨੇ। ਸਰੀਰ ਕਰਕੇ ਜੋ ਦੀਵਾਰਾਂ ਦੇ ਚਿਣੇ ਜਾ ਰਹੇ ਨੇ, ਮਾਸੂਮ ਬੱਚੇ ਨੇ, ਮਾਸੂਮ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ, ਬਜ਼ੁਰਗ ਨੇ। ਇਸ ਤੋਂ ਉਲਟ ਵੀ ਹੈ, ਸਰੀਰ ਕਰਕੇ ਤੇ ਬਜ਼ੁਰਗ ਨੇ, 70 ਸਾਲ 80 ਸਾਲ ਹੋ ਗਏ, ਅਕਲ ਕਰਕੇ ਨਿਰੇ ਬੱਚੇ ਦੇ ਬੱਚੇ ਨੇ। ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ ਚ ਦੇਖਿਆ, 70-80 ਸਾਲ ਦੇ ਬੁੱਢੇ 10-11 ਵਜੇ ਆ ਜਾਂਦੇ ਨੇ ਗੁਰਦੁਆਰੇ, ਦਿਨ ਭਰ ਤਾਸ਼ ਖੇਡਦੇ ਨੇ ਕਈ ਗੁਰਦੁਆਰਿਆਂ ਚ, ਗੱਪਾਂ ਮਾਰਦੇ ਨੇ, ਨਿੰਦਾ ਉਸਤਤ ਕਰਦੇ ਨੇ। ਫਿਰ ਜਿਉਂ ਸੰਧਿਆ ਆਉਣ ਲੱਗਦੀ ਹੈ, ਰਹਿਰਾਜ ਸਾਹਿਬ ਦਾ ਪਾਠ ਸ਼ੁਰੂ ਹੁੰਦਾ, ਕਥਾ ਕੀਰਤਨ ਦਾ ਵੇਲਾ, ਭੱਜਦੇ ਨੇ ਇੰਝ ਜਿਵੇਂ ਬਿੱਛੂ ਕੱਟੇਗਾ, ਭੱਜਦੇ ਨੇ। ਹੁਣ ਗੁਰਦੁਆਰੇ ਦਾ ਨਾਮ ਹੈ ਕੀ ਲਿਆ, ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲੱਗਾ, ਮੈਂ ਕਿਹਾ 3 ਜਥਿਆਂ ਦਾ ਕੀਰਤਨ ਹੈ ਅੱਜ। ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ, 2 ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ, ਤੇ ਮੈਂ ਕਥਾ ਵੀ ਕਰਨੀ ਹੈ। ਰੁਕ ਜਾਓ, ਕਹਿੰਦੇ ਇਹ ਤੇ ਆਉਂਦਾ ਹੀ ਰਹਿੰਦਾ, ਇੱਥੇ ਹੋਰ ਕੀ ਆਉਣਾ, ਇੱਥੇ ਆਉਂਦਾ ਹੀ ਰਹਿੰਦਾ। ਤਾਂ ਉੱਥੇ ਮੈਨੂੰ ਕਹਿਣਾ ਪਿਆ, ਇਹ ਉਮਰ ਕਰਕੇ ਬਜ਼ੁਰਗ ਨੇ, ਅਕਲ ਕਰਕੇ ਬੱਚੇ ਨੇ, ਅਕਲ ਕਰਕੇ ਬੱਚੇ। ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨ ਕਰਕੇ ਸਰੀਰ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। ਕਲਗੀਧਰ ਦੇ ਲਾਡਲੇ ਤਨ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। 7 ਸਾਲ ਦਾ ਪ੍ਰਹਿਲਾਦ ਬਜ਼ੁਰਗ ਹੈ, 60 ਵਰਿਆਂ ਦਾ ਹਰਨਾਕਸ਼ ਬੱਚਾ ਹੈ। ਪ੍ਰਹਿਲਾਦ ਨੂੰ ਕਹਿੰਦਾ, ਤੂੰ ਜਪਿਆ ਕਰ ਜਲ ਹਰਨਾਕਸ਼, ਥਰ ਹਰਨਾਕਸ਼, ਜਦ ਤੂੰ ਜਪੇਗਾ ਤੇ ਤੈਨੂੰ ਦੇਖ ਕੇ ਬਾਕੀ ਬੱਚੇ ਵੀ ਜਪਣਗੇ। ਤੇ 7 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ, ਥਲ ਹੈ ਰਾਮ। ਇਹ 7 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ, ਔਰ 60 ਸਾਲ ਦਾ ਬੁੱਢਾ ਬੱਚਿਆਂ ਦੀ ਗੱਲ ਕਰਦਾ ਹੈ। ਬੱਚਿਆਂ ਵਿੱਚ ਕਦੀ ਕਦਾਈ ਕੋਈ ਬਜ਼ੁਰਗ ਹੁੰਦੇ ਨੇ, ਬੁੱਢਿਆਂ ਦੇ ਚ ਬਹੁਤੇ ਤੇ ਬੱਚੇ ਹੀ ਆਉਂਦੇ ਨੇ, ਗੁਸਤਾਖੀ ਵਾਲ ਬੱਚੇ ਹੀ ਆਉਂਦੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਜ਼ਿੰਦਗੀ ਐਵੇਂ ਗਵਾਈ ਜਾਂਦੇ ਨੇ। ਤਾਸ਼ ਖੇਡਦਿਆਂ ਹੋਇਆਂ ਨੂੰ ਇੱਕ ਸੱਜਣ ਨੇ ਪੁੱਛ ਲਿਆ, ਕੀ ਕਰ ਰਿਹਾ? ਸਮਾਂ ਪਾਸ ਪੈ ਕਰਦੇ ਹਾਂ। ਫਿਰ ਮੈਨੂੰ ਵਿਚਕਾਰ ਬੋਲਣਾ ਪਿਆ, ਸਮਾਂ ਰਿਹਾ ਵੀ ਹੈ, ਤੁਸੀਂ ਤੇ ਆਖਰੀ ਦਹਾਨੇ ਤੇ ਬੈਠੇ ਹੋ, ਸਮਾਂ ਰਿਹਾ ਵੀ ਹੈ, ਸਮੇਂ ਨੂੰ ਸਫਲ ਕਰੋ ਜਿਹੜਾ ਥੋੜਾ ਬਹੁਤ ਰਹਿ ਗਿਆ। ਅਜੂ ਸਮਝ ਕੁਝ ਵਿਗੜੇ ਹੋ ਨਾ ਹੀ ਬਜਲੇ ਨਾਮ ਮੋਰਾ, ਅਜੇ ਵੀ ਕੁਛ ਨਹੀਂ ਵਿਗੜਿਆ, ਤੂੰ ਸੰਭਾਲ ਕਰ ਲੈ। ਪਰ ਨਹੀਂ, ਅਕਲ ਨਹੀਂ ਇਤਨੇ। ਸ਼ੇਖ ਸਾਦੀ ਕਹਿੰਦੇ ਨੇ, ਬਜ਼ੁਰਗੀ ਬਾ ਅਕਲ ਅਸਤ ਨਖੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਖੇ ਬਾ ਮਾਲ। ਅਮੀਰੀ ਮਾਲ ਅਸਬਾਬ ਤੋਂ ਨਾ ਨਾ ਪੋਏ ਦੇ ਕੋਲ ਇਤਨੇ ਮਕਾਨ ਨੇ, ਇਤਨੀਆਂ ਮਹਿਲ ਮਾੜੀਆਂ ਨੇ, ਇਤਨਾ ਕਾਰੋਬਾਰ ਹੈ, ਇਤਨਾ ਬੈਂਕ ਬੈਲੈਂਸ ਹੈ, ਇਤਨੀ ਧਨ ਸੰਪਦਾ ਹੈ। ਸ਼ੇਖ ਸਾਦੀ ਕਹਿੰਦੇ ਨੇ, ਇਹ ਅਮੀਰੀ ਦੀ ਨਿਸ਼ਾਨੀ ਨਹੀਂ, ਦਿਲ ਕਿਤਨਾ ਵੱਡਾ ਹੈ। ਇਸ ਤੋਂ ਪਤਾ ਚੜੇਗਾ ਸ਼ੌਮ ਹੈ ਕਿ ਅਮੀਰ ਹੈ, ਗਰੀਬ ਹੈ ਕਿ ਅਮੀਰ ਹੈ। ਦਿਲ ਤੋਂ ਨਾਪੋ। ਮੁਹੰਮਦ ਸਾਹਿਬ ਦੇ ਨਿਕਟ ਵਰਤੀ ਹਜ਼ਰਤ ਉਮਰ, ਇਹ ਬਸਰਾ ਤੋਂ ਬਗਦਾਦ ਜਾ ਰਹੇ ਸਨ। ਉੱਠਦੇ ਰਸਤੇ ਚ ਦੁਪਹਿਰ ਹੋਈ, ਨਖਲਿਸਤਾਨ ਉਸਨੂੰ ਕਹਿੰਦੇ ਨੇ, ਜਿੱਥੇ ਚਾਰ ਪੰਜ ਦਰਖਤ ਹੋਵਨ, ਥੋੜਾ ਜਿਹਾ ਪਾਣੀ ਹੋਵੇ ਸਰੋਵਰ, ਉਹਨੂੰ ਨਖਲਿਸਤਾਨ ਕਹਿੰਦੇ ਨੇ। ਅਰਬ ਦੇਸ਼ਾਂ ਵਿੱਚ ਆਖਿਰ ਉਸਦੀ ਬਹੁਤ ਮਹਾਨਤਾ ਆਉਂਦੀ ਹੈ। ਉੱਥੇ ਉਹ ਰੁਕੇ ਆਰਾਮ ਕਰਨ ਨੂੰ, ਉੱਠ ਨੂੰ ਦਰਖਤ ਨਾਲ ਬਣੇ ਹੈ, ਪਾਣੀ ਨਾਲ ਮੂੰਹ ਧੋਤਾ ਹੈ। ਇੱਕ ਨਾਨ ਕੋਲ ਸੀ ਰੋਟੀ, ਖੋਲ ਕੇ ਜੈਸੇ ਖਾਣ ਲੱਗੇ ਕਿ ਭਿਖਾਰੀ ਆ ਗਏ। ਭਿਖਾਰੀ ਨਹੀਂ ਸੀ, ਪਰ ਚੂੰਕਿ ਮੰਗਦਾ ਪਿਆ ਸੀ, ਇਸ ਵਾਸਤੇ ਮੰਗਦਾ। ਉਹਨੇ ਆਖਿਆ, ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ। ਕੂਤ ਸ਼ਹਿਰ ਦੇ ਚ ਮੈਂ ਜਾਣਾ, ਅਜੇ ਬਹੁਤ ਦੂਰ ਹੈ, ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ? ਪੈਦਲ ਆ, ਤੁਹਾਡੇ ਕੋਲ ਉੱਠ ਹੈ, ਬਿਹਤਰ ਹੋਵੇਗਾ। ਇਸ ਨਾਨ ਦਾ ਚੌਥਾ ਭਾਗ ਮੈਨੂੰ ਦੇ ਦਿਓ, ਚੌਥਾ ਹਿੱਸਾ, ਮੇਰੀ ਥੋੜੀ ਭੁੱਖ ਮਿਟ ਜਾਏਗੀ, ਮੈਂ ਚੱਲ ਪਵਾਂਗਾ। ਹਜ਼ਰਤ ਉਮਰ ਨੇ ਸਾਰਾ ਨਾਨ ਹੀ ਦੇ ਦਿੱਤਾ, ਲੈ। ਪਰ ਉਹ ਵੀ ਸਮਝਦਾਰ ਬੰਦਾ ਸੀ, ਕਹਿਣ ਲੱਗਾ, ਨਹੀਂ, ਤੁਸੀਂ ਭੁੱਖੇ ਜਾਓ, ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਰਹੇ, ਮੈਨੂੰ ਇਸਦਾ ਚੌਥਾ ਭਾਗ ਦੇ ਦਿਓ। ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ? ਤੂੰ ਤਿੰਨ ਦਿਨ ਦਾ ਭੁੱਖਾ, ਮੈਂ ਅੱਧੇ ਦਿਨ ਦਾ ਭੁੱਖਾ, ਮੇਰੇ ਤੇ ਨਾਨ ਖਾਣਾ ਹਰਾਮ ਹੈ, ਇਹ ਲੈ ਤੂੰ। ਉਸ ਮਨੁੱਖ ਨੇ ਆਖਿਆ, ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ, ਅਮੀਰ ਮਨੁੱਖ। ਦੁਪਹਿਰ ਦਾ ਵਕਤ ਸੀ, ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ, ਨਾਲ ਚੇਲਾ ਹੈ ਆਨੰਦ, ਜੋ ਰਿਸ਼ਤੇ ਦੇ ਚਚੇਰਾ ਬਿਰਾ ਸੀ, ਚੇਲਾ ਬਣ ਗਿਆ ਸੀ, ਨਾਲ ਸੀ। ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ, ਬਈ ਦੁਪਹਿਰ ਦਾ ਵਕਤ, ਬਿਹਾਰ ਦੀ ਗਰਮੀ, ਆਖਿਰ ਦੋ ਕੋਹ ਦਾ ਪਿੰਡ ਹੈ, ਚਾਰ ਮੀਲ ਦਾ ਪਿੰਡ ਹੈ, ਅਜੇ ਅੱਧੀ ਵਾਟ ਤੈਅ ਹੋਈ ਹੋਵੇਗੀ। ਮਹਾਤਮਾ ਬੁੱਧ ਨੇ ਆਖਿਆ, ਆਨੰਦ ਤੂੰ ਨਾਲ ਪਾਣੀ ਲਿਆਂਦਾ? ਹਾਂ ਲਿਆਂਦਾ, ਦੇ। ਕਰਮੰਡਲ ਦੇ ਦਿੱਤਾ, ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ। ਆਨੰਦ ਕਹਿੰਦਾ, ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ, ਅਜੇ ਤੇ ਰਸਤਾ ਬਹੁਤ ਰਹਿੰਦਾ ਹੈ, ਅੱਧੀ ਵਾਟ ਤੈਅ ਹੋਈ ਹੈ, ਸਾਨੂੰ ਵੀ ਪਿਆਸ ਲੱਗ ਸਕਦੀ ਹੈ, ਤੁਸੀਂ ਸਾਰਾ ਪਾਣੀ ਦੇ ਦਿੱਤਾ। ਮਹਾਤਮਾ ਬੁੱਧ ਨੇ ਆਖਿਆ, ਸਾਨੂੰ ਪਿਆਸ ਲੱਗ ਸਕਦੀ ਹੈ, ਇਹ ਪਿਆਸ ਤੋਂ ਮਰ ਰਿਹਾ ਸੀ, ਮਰ ਰਿਹਾ ਸੀ, ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ, ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ। ਹਾਂ, ਪਾਣੀ ਨਹੀਂ ਸੀ ਗੱਲ ਵੱਖ। ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ, ਸਤਿਗੁਰਾਂ ਨੇ ਦਸਵੰਧ ਦੀ ਮਰਿਆਦਾ ਬਣਾਈ ਹੈ। ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ। ਇੱਕ ਨੇ 1 ਰੁਪਇਆ ਦਸਵੰਧ ਕੱਢਿਆ, ਦਾਨ ਕੀਤਾ, ਇੱਕ ਨੇ 1 ਕਰੋੜ ਕੀਤਾ, ਬਰਾਬਰ ਨੇ। ਇਸ ਚੱਕਰ ਚ ਨਾ ਪੈਣਾ ਜਿਹਨੇ ਕਰੋੜ ਦਾਨ ਕੀਤਾ ਮਹਾਨ ਦਾਨੀ ਹੈ, ਕੱਖ ਨਹੀਂ ਦਾਨੇ। ਉਹਦਾ 1 ਰੁਪਇਆ ਉਸ ਕਰੋੜ ਤੋਂ ਘੱਟ ਨਹੀਂ ਹੈ, ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ। ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ, ਮਹਾਤਮਾ ਬੁੱਧ ਕੋਲ ਹੋਰ ਕੁਛ ਵੀ ਨਹੀਂ ਸੀ, ਦੇ ਦਿੱਤਾ। ਮੋਗਰੇ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਨੇ ਕੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਚ ਤਨ ਕਰਕੇ, ਮਨ ਕਰਕੇ, ਧਨ ਕਰਕੇ ਜੋ ਕੁਛ ਵੀ ਹੈ ਸਭ ਜਗਤ ਦਾ, ਸਭ ਖਾਲਸੇ ਦਾ, ਆਪਣਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਮੀਰੀ ਮਾਲ ਅਸਬਾਬ ਤੋਂ ਨਹੀਂ ਹੈ, ਇਹਦੇ ਕੋਲ ਇਤਨੀਆਂ ਮਹਿਲ ਮਾੜੀਆਂ ਨੇ, ਇਹਦਾ ਇਤਨਾ ਬੈਂਕ ਬੈਲੈਂਸ ਹੈ, ਇਹਦੇ ਕੋਲ ਇਤਨੀ ਧਨ ਸੰਪਦਾ ਹੈ। ਅਮੀਰੀ ਨਾਪੀ ਜਾਂਦੀ ਹੈ ਦਿਲ ਤੋਂ, ਅਗਰ ਦਿਲ ਦੇ ਚ ਵਿਰਾਹ ਵਾਸਤੇ ਵੀ ਥਾਂ ਕੋਈ ਨਹੀਂ, ਪਿਓ ਵਾਸਤੇ ਵੀ ਥਾਂ ਕੋਈ ਨਹੀਂ, ਮਾਂ ਵਾਸਤੇ ਵੀ ਥਾਂ ਕੋਈ ਨਹੀਂ, ਤਾਂ ਇਹਨੂੰ ਅਮੀਰ ਆਖੋਗੇ? ਮਹਾਸ਼ੋਮ ਮਨੁੱਖ ਹੈ, ਕੁਛ ਵੀ ਨਹੀਂ, ਗਰੀਬ ਮਨੁੱਖ। ਲਕਸ਼ਣ ਦੱਸਦੇ ਨੇ, ਸੁਭਾਅ ਦੱਸਦਾ ਹੈ, ਤਰਜ਼ੇ ਜ਼ਿੰਦਗੀ ਦੱਸਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੋ ਅੰਗੂਰੀਆ। ਹੇ ਪ੍ਰਭੂ ਮੇਰੀ ਉਂਗਲ ਪਕੜ, ਮੈਂ ਨਹੀਂ ਚੱਲ ਸਕਦਾ, ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ, ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ, ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿਤਨੇ ਕੁ ਪੁੱਟੇਗਾ। ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ, ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ, ਲੱਡੂ ਵੰਡਦੇ ਨੇ, ਨੱਚਦੇ ਨੇ, ਖੁਸ਼ੀਆਂ ਮਨਾਉਂਦੇ, ਬੱਚੇ ਨੂੰ ਚੱਲਣਾ ਆ ਗਿਆ। ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ, ਪਹਿਲਾਂ ਬੋਲ ਬੋਲਦਾ, ਫਿਰ ਖੁਸ਼ੀ ਮਨਾਉਂਦੇ ਨੇ, ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਿਠਾਈਆਂ ਬਣਾ ਕੇ ਵੰਡਦੇ ਨੇ, ਪੜੋਸੀਆਂ ਨੂੰ ਬੁਲਾ ਕੇ, ਰਿਸ਼ਤੇਦਾਰਾਂ ਨੂੰ ਬੁਲਾ ਕੇ, ਸਾਡਾ ਬੱਚਾ ਬੋਲਣ ਲੱਗ ਪਿਆ, ਉਹਦੀ ਜ਼ਬਾਨ ਚੋਂ ਬੋਲ ਨਿਕਲਿਆ। 4-5 ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ, ਚਿੰਤਾ ਹੋ ਜਾਂਦੀ, ਸਮਝ ਨਹੀਂ ਆਉਂਦੀ, ਬੋਲਦਾ ਨਹੀਂ ਪਿਆ। 3 ਸਾਲ ਦਾ ਬੱਚਾ ਹੋ ਜਾਏ, ਕਦਮ ਨਾ ਪੁੱਟੇ, ਖੜਾ ਨਾ ਹੋਵੇ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ, ਪਤਾ ਨਹੀਂ ਗੱਲ ਕੀ ਹੈ, ਕਦਮ ਹੀ ਨਹੀਂ ਪੁੱਟਦਾ, ਖੜਾ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਕਦਮ ਪੁੱਟਿਆ, ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ਼, ਗੁਰੂ ਦੀ ਤਰਫ ਚੱਲਿਆ, ਸਮਝ ਲਓ ਉਸਨੇ ਕਦਮ ਪੁੱਟਿਆ, ਤੇ ਜਿਹਦਾ ਧਿਆਨ ਹੀ ਨਹੀਂ ਚੱਲਿਆ, ਸੁਰਤ ਸ਼ਬਦ ਦਾ ਮਿਲਿਆ, ਸੁਰਤ ਧਿਆਨ ਨੂੰ ਕਹਿੰਦੇ ਨੇ, ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ, ਪਾਠ ਕਰ ਰਿਹਾ ਸੁਰਤ ਉਹਦੇ ਚ ਆਏ ਕਿ ਨਹੀਂ। ਸੁਰਤ ਸਰੋਤ ਨੂੰ ਵੀ ਕਹਿੰਦੇ ਨੇ, ਸੁਣਨ ਨੂੰ ਵੀ ਕਹਿੰਦੇ ਨੇ। ਸੁਰਤ ਦੇ 3 ਅਰਥ ਨੇ, ਚਲੋ ਮੈਂ ਇਹ ਵੀ ਦੁਹਰਾ ਦਿਆਂ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਇਹ ਤੇ ਸੁਰਤ ਦੇ ਚ ਹੈ, ਸੁਣ ਰਿਹਾ, ਤੇ ਜੇ ਸੁਰਤ ਦੇ ਚ ਤੇ ਸੁਰਤ ਆ ਜਾਏਗੀ, ਸਮਝ ਆ ਜਾਏਗੀ, ਤੇ ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ, ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਪਰ ਪਹਿਲੇ ਤੇ ਸੁਣਨਾ। ਪੜ੍ਹੀ ਜਾ ਰਿਹਾ, ਪੜ੍ਹੀ ਜਾ ਰਿਹਾ, ਸੁਣਦਾ ਤੇ ਹੈ ਨਹੀਂ ਪਿਆ, ਅਜੇ ਧਿਆਨ ਨਹੀਂ ਚੱਲਿਆ, ਅਜੇ ਬੱਚੇ ਦੀ ਤਰ੍ਹਾਂ, ਜਨਮ ਤੇ ਇਸਦਾ ਹੋ ਗਿਆ, ਚੱਲਣਾ ਕੋਈ ਨਹੀਂ ਇਹਦੇ ਕੋਲ। ਤੇ ਮੈਂ ਫਿਰ ਅਰਜ਼ ਕਰਾਂ, 3 ਸਾਲ ਹੋ ਜਾਣ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ, 50-60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚੱਲਿਆ ਹੀ ਨਹੀਂ, ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ, ਕੀ ਹੋ ਗਿਆ ਇਸ ਨੂੰ, ਕਿਉਂ ਨਹੀਂ ਚੱਲਦਾ। मैं अर्ज करा घट लोगां दी सुरत शब्द दी तरफ चलती है। इस वास्ते पढ़न दे नालों गुरबाणी पढ़न दे नालों सुनना लखां गुणा औखा है। बिना सुरत तो सुन ही नहीं सकेगा, नहीं सुन सकेगा, पर बिना सुरत तो पढ़ सकेगा। भटकी हुई सुरत नाल भटके हुए ध्यान नाल भी पढ़ सकता है। पढ़न वास्ते ध्यान बार करना पैंदा है, नजरां भी बार करनिया पैंदियां, सुनन वास्ते ते शायद अखां भी बंद करनिया पैन, और ध्यान नूं अंतरमुखी करेगा तां ही सुन सकेगा, वरना नहीं सुन सकता। ए भी मैं अर्ज करा, एक मनुख उची उची बोल रहा हुंदा है, दूजा सुन रहा हुंदा है, सुनन वाला फिर कह देंदा है, एक दफा फिर आख मैं नहीं सुनिया, तू क्यों नहीं सुनिया? कहिंदा मेरा ध्यान किसे और पासे चला गया। इहदा मतलब ध्यान शब्द दे च नहीं, पाठ कर रहे है ध्यान नहीं है, अजे इनू चलना नहीं आया, नहीं आया। समाज सुधारकां ने राजनैतिक लोगां ने जो मनुखी समस्यावां दा समाधान पेश कीता उहदे नाल वक्ती तौर ते सिलसिला ठीक, लेकिन मन दियां बेचैनियां दूर नहीं होईयां। हर मुल्क बेचैन है, हर मुल्क परेशान है, हर मुल्क चिंता तो है। समाज सुधारकां ने ते राजनैतिक लोगां ने जो समाधान पेश कीते इहदे नाल मनुख दी समाधि ते लगी ना आनंद ते मिले ना। अवतारी पुरुषां ने जो समाधान पेश कीते लोगां ने कबूल ना कीता। किहड़े अवतारी पुरुष नूं लोगां ने कबूल कीता है? किसे नूं तत्ती तवी ते बिठाया, किसे नूं जेल दे च पाया, किसे दे बंद बंद कटे ने, किसे नूं सूली ते लटकाया, किसे नूं बनवास भेज दिता है? किहड़े अवतारी पुरुष नूं वक्त दे लोगां ने कबूल कीता है? नहीं कबूल कीता। भगतां नूं भी नहीं कबूल कीता। कबीर दे उत्ते बड़े वड्डे तीन इल्जाम लगे ने, कतल दा इल्जाम लग्या, जेल भी भोगनी पई, चोरी दा इल्जाम लग्या, सिकंदर लोधी ने अंदर पाया, दुराचार दा भी इल्जाम लग्या, केड़ा इल्जाम नहीं लग्या? ईर खालुआ ने सोचिया उंज ते पकड़िया नहीं जाएगा, कोई ऐसी व्यौंत बनाई अंदर ही जाए, एदा बाहर होना ठीक नहीं, हद हो गई। समाज सुधारक ते राजनैतिक मनुख दियां मानसिक समस्यावां दा समाधान पेश ना कर सके, बनी हुई है समस्या। हर मुल्क दे समाज सुधारक ते राजनीति मौजूद है, पर बेचैनी मौजूद है, परेशानी मौजूद है, चिंता मौजूद है। संत जना ने, भगत जना ने, अवतारा ने जो मानसिक समस्यावां दा समाधान पेश कीता वो मनुख ने कबूल नहीं कीता, प्रवान नहीं कीता। तो समस्या त्यों दी त्यों बनी हुई है, हजारां साल तो बनी हुई है, और रोज रोज मनुखता दे तल ते बेचैनी परेशानी वधदी जा रही है, घटदी नहीं पई। मन दी समस्यावां दा समाधान की है? महाराज कहिंदे ने धर्म। इहदे नाल मन दी समाधि लगेगी, आनंद प्राप्त हो जाएगा, महारस दी प्राप्ति हो जाएगी, महाखेड़े ते खुशी दी प्राप्ति हो जाएगी। धर्म की है? जो निर्मल कर्म ते खड़ा है, ते निर्मल कर्म की है? हर को नाम जप निर्मल कर, बस ऐ निर्मल। कल मैं अर्ज कीती सी मनुखां दी सारी गति हलचल बोल चाल नाल कायम है, शब्दां दे कायम है। शब्दां दी बड़ी महिमा है, बोलां दी बड़ी महिमा है। दो कौड़े बोल बोले ने अगला सारी रात तड़पदा रह गया, हुण उहनूं कोई आखे ना तैनूं कोई सूआ लगे ना तीर लगे ना गोली लगी है, एवें तड़पी जा रहे। दो बोलां ने तड़पा के रख दिता, दो बचना ने तड़पा के रख दिता, पर दो मिठे बोल तड़प दे दिल नो शांति भी दे सकते। ਪ੍ਰਭੂ ਦਾ ਨਾਮ ਇੱਕ ਬੋਲ ਹੈ। ਬੋਲ ਨੂੰ ਸੰਸਕ੍ਰਿਤ ਵਿੱਚ ਮੰਤਰ ਕਹਿੰਦੇ ਨੇ, ਸ਼ਬਦ ਕਹਿੰਦੇ। ਸ਼ਬਦ ਮੰਤਰ ਬੋਲ ਵਾਕ ਇੱਕੋ ਹੀ ਗੱਲ ਹੈ। ਗੁਰੂ ਦਾ ਵਾਕ, ਗੁਰੂ ਦਾ ਸ਼ਬਦ, ਗੁਰੂ ਦਾ ਬੋਲ, ਗੁਰੂ ਦੀ ਆਵਾਜ਼, ਗੁਰੂ ਦਾ ਮੰਤਰ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਜੇ ਵੀ ਪੰਜਾਬ ਦੇ ਕੁਝ ਪਿੰਡਾਂ ਚ ਆਵਾਜ਼ਾਂ ਲਓ ਗੁਰੂ ਦਾ ਵਾਕ ਨੂੰ, ਹੁਕਮਨਾਮੇ ਨੂੰ ਇੰਜ ਕਹਿੰਦਾ, ਗੁਰੂ ਦਾ ਆਵਾਜ਼ਾਂ ਲਓ। ਇਧਰ ਫਰੰਟੀਅਰ ਲਹਿੰਦਾ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ, ਆਉਣਾ ਤੇ ਗ੍ਰੰਥੀ ਸਾਹਿਬ ਨੂੰ ਕਹਿੰਦੇ ਸਨ, ਗੁਰੂ ਦਾ ਬੋਲ ਸੁਣਾ ਦੋ, ਹੁਕਮਨਾਮਾ ਸੁਣਾ ਦੋ। ਪੰਜਾਬੀ ਚ ਬੋਲ ਕਹਿ ਦਿੰਦੇ ਨੇ, ਵਾਕ ਕਹਿ ਦਿੰਦੇ ਨੇ, ਸੰਸਕ੍ਰਿਤ ਦੇ ਸ਼ਬਦ ਕਹਿ ਦਿੰਦੇ ਨੇ, ਮੰਤਰ ਕਹਿੰਦੇ ਨੇ, ਗੁਰੂ ਮੰਤਰ, ਗੁਰ ਸ਼ਬਦ, ਗੁਰੂ ਦਾ ਬੋਲ, ਗੁਰੂ ਦਾ ਵਾਕ। ਉਸ ਵਾਕ ਨੂੰ ਬਾਰ ਬਾਰ ਜ਼ਬਾਨ ਦੁਹਰਾਵੇ ਤੇ ਮਨ ਸੁਣੇ, ਮਨ ਦੇ ਚੋਂ ਦੁੱਖ ਨਿਕਲਦੇ ਜਾਂਦੇ ਨੇ, ਪਾਪ ਨਿਕਲਦੇ ਜਾਂਦੇ ਨੇ, ਔਰ ਇੱਕ ਦਿਨ ਉਹ ਮੰਤਰ ਸਿੱਧ ਹੋ ਜਾਂਦਾ ਹੈ। ਕਹਿੰਦੇ ਨੇ ਵਾਕ ਸਿੱਧ ਹੋ ਗਏ, ਮੰਤਰ ਸਿੱਧ ਹੋ ਗਏ, ਬੋਲ ਸਿੱਧ ਹੋ ਗਏ, ਸ਼ਬਦ ਸਿੱਧੀ ਇਸ ਨੂੰ ਮਿਲ ਗਈ। ਕੱਲ ਦੇ ਬੋਲ ਮੈਂ ਤੁਹਾਨੂੰ ਦੁਹਰਾਵਾਂ, ਜਦ ਬੋਲਣ ਦਾ ਮਨ ਦੇ ਖਿਆਲ ਆਉਂਦਾ, ਉਰਨਾ ਆਉਂਦਾ, ਪਵਨ ਨਾਭੀ ਨਾਲ ਟਕਰਾਂ, ਨਾਭ ਖੁੱਲਦੀ ਹੈ, ਨਾਭੀ ਖੁੱਲਦੀ ਹੈ, ਉਥੋਂ ਧੁਨ ਉੱਠਦੀ ਹੈ, ਇਸ ਵਾਸਤੇ ਨਾਭੀ ਨੂੰ ਦੋਨੇ ਹੀ ਕਹਿੰਦੇ। ਉਹ ਜਿਹੜੀ ਧੁਨ ਉੱਠਦੀ ਹੈ ਉਹਨੂੰ ਪਰਾ ਕਹਿੰਦੇ ਨੇ, ਧੁਨ ਹੈ, ਲੇਕਿਨ ਅਜੇ ਉਸਦੇ ਵਿੱਚ ਸ਼ਬਦਾਂ ਦਾ ਅਕਸ਼ਰਾਂ ਦਾ ਮੇਲ ਨਹੀਂ ਹੈ। ਧੁਨ ਤੇ ਗੁੰਗਾ ਵੀ ਖੜੀ ਕਰ ਲੈਂਦਾ ਪਰ ਸ਼ਬਦ ਉਸਨੂੰ ਨਹੀਂ ਦੇ ਸਕਦਾ। ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਗੁੰਗਾ ਪਛੜ ਜਾਂਦਾ, ਬਿਲਕੁਲ ਪਛੜ ਜਾਂਦਾ। ਅੰਧੇ ਤੇ ਸੰਤ ਹੋਏ ਨੇ, ਅੱਜ ਮੈਂ ਸਵੇਰੇ ਹੀ ਸੁਣਾ ਰਿਹਾ ਸੀ ਗੁਰਦੁਆਰੇ ਵਿੱਚ ਕਿ ਸੂਰਦਾਸ ਤੇ ਨੇਤਰਹੀਨ ਸੀ, ਅੰਧਾ ਸੀ, ਭਗਤ ਬਣ ਗਿਆ। ਉਹਦੀ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ। ਪਰ ਕਿਧਰੇ ਵੀ ਕਿਸੇ ਧਰਮ ਗ੍ਰੰਥ ਦੇ ਚ ਔਰ ਇਤਿਹਾਸ ਦੇ ਚ ਨਹੀਂ ਮਿਲਦਾ ਕਿ ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ ਹੋਵੇ, ਕੋਈ ਗੁੰਗਾ ਪੂਰਨ ਸੰਤ ਬਣ ਗਿਆ ਹੋਵੇ, ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ। ਵਿਕਾਸ ਰੁਕ ਜਾਂਦਾ, ਸ਼ਬਦ ਦਾ ਜਪ ਨਹੀਂ ਕਰ ਸਕਦਾ। ਜਦ ਸ਼ਬਦ ਨੂੰ ਉਹ ਬਾਹਰ ਪ੍ਰਗਟ ਨਹੀਂ ਕਰ ਸਕਦਾ, ਭੋਜਨ ਬਣਾ ਹੀ ਨਹੀਂ ਸਕਦਾ, ਤੋ ਖਾਏਗਾ ਕੀ? ਕਿਤੇ ਆਪ ਖਾਣਾ ਪੈਂਦਾ, ਆਪ ਬਣਾਉਣਾ ਪੈਂਦਾ, ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀ ਹੈ। ਕੱਲ ਦੇ ਲਫ਼ਜ਼ ਮੈਂ ਦੁਹਰਾ ਦਿਆਂ, ਸਰੀਰ ਦਾ ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦੇ ਨੇ, ਮੂੰਹ ਖਾਂਦਾ। ਮਨ ਦਾ ਭੋਜਨ ਜ਼ਬਾਨ ਬਣਾਉਂਦੀ ਏ, ਕੰਨ ਛਕਦੇ ਨੇ। ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਗਾਵੀਏ ਸੁਣੀਏ ਮਨ ਰੱਖੀਏ। ਜ਼ਬਾਨ ਭੋਜਨ ਬਣਾਉਂਦੀ ਏ, ਵਾਹਿਗੁਰੂ ਵਾਹਿਗੁਰੂ, ਕੰਨਾਂ ਦੁਆਰਾ ਮਨ ਛਕਦਾ। ਜੇਸੇ ਸਰੀਰ ਵਿੱਚ ਭੋਜਨ ਪਹੁੰਚਦਾ ਹੈ ਮੂੰਹ ਦੁਆਰਾ, ਮਨ ਵਿੱਚ ਸ਼ਬਦ ਪਹੁੰਚਦਾ ਹੈ ਕੰਨਾਂ ਦੇ ਦੁਆਰਾ। ਭੋਜਨ ਨੂੰ ਸਰੀਰ ਦੇ ਰੋਮ ਰੋਮ ਤੱਕ ਪਹੁੰਚਾਉਣਾ, ਆਖਿਰ ਭੋਜਨ ਹੀ ਬਚ ਕੇ ਖੂਨ ਬਣਦਾ ਤੇ ਸਾਰੇ ਸਰੀਰ ਹੀ ਦੌੜਦਾ। ਭੋਜਨ ਹੀ ਬਚ ਕੇ ਮਾਸ ਬਣਦਾ, ਹੱਡੀਆਂ ਦੀ ਸ਼ਕਤੀ ਬਣਦਾ, ਇੰਦਰੀਆਂ ਦੀ ਸ਼ਕਤੀ ਬਣਦਾ। ਜੋ ਅਸੀਂ ਭੋਜਨ ਖਾਂਦੇ ਹਾਂ ਉਸਦਾ ਲੋੜਵੰਦ ਹਿੱਸਾ ਸਰੀਰ ਦੇ ਵਿੱਚ ਰਹਿ ਜਾਂਦਾ, ਬਾਕੀ ਖਾਰਜ ਹੋ ਜਾਂਦਾ। ਜੋ ਅਸੀਂ ਵੇਖਦੇ ਹਾਂ, ਬੋਲਦੇ ਹਾਂ, ਸੁਣਦੇ ਹਾਂ, ਜਿਸ ਨਾਲ ਮਨ ਜੁੜ ਜਾਂਦਾ ਉਹ ਤੇ ਮਨ ਵਿੱਚ ਰਹਿ ਜਾਂਦਾ, ਜਿਸ ਵਿੱਚ ਮਨ ਜੁੜਦਾ ਨਹੀਂ, ਮਨ ਮੰਨਦਾ ਨਹੀਂ, ਉਹ ਵੇਖਿਆ ਹੋਇਆ, ਸੁਣਿਆ ਹੋਇਆ, ਬੋਲਿਆ ਹੋਇਆ ਅਜਾਈ ਚਲਾ ਜਾਂਦਾ, ਖਾਰਜ ਹੋ ਜਾਂਦਾ। ਮੈਂ ਫਿਰ ਦੁਹਰਾ ਦੇ, ਜੋ ਅਸੀਂ ਖਾਂਦੇ ਹਾਂ, ਜੋ ਪਚ ਜਾਂਦਾ ਹੈ, ਉਹ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰ ਦਿੰਦਾ, ਉਹਨੂੰ ਬਣ ਜਾਂਦਾ, ਮਿੰਜ ਮਾਸ ਬਣ ਜਾਂਦਾ, ਬਾਕੀ ਖਾਰਜ ਹੋ ਜਾਂਦਾ। ਜੋ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ, ਉਹ ਤੇ ਮਨ ਦਾ ਹਿੱਸਾ ਬਣ ਜਾਂਦਾ, ਬਾਕੀ ਅਜਾਈ ਚਲਾ ਜਾਂਦਾ, ਬਾਕੀ ਵਿਅਰਥ ਚਲਾ ਜਾਂਦਾ। ਜਿਸ ਜਿਸ ਨੂੰ ਮਨ ਮੰਨਦਾ ਉਹੀ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ। ਇਹ ਵੀ ਮੈਰਜ ਕਰਦੇ। ਰੋਜ਼ ਰੋਜ਼ ਦਾ ਸਤਸੰਗ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ, ਉਸ ਮਹਾਨ ਨੂੰ ਮਹਾਨ ਕਰਕੇ ਮੰਨ ਲਵੇ। ਜੈਸੇ ਮੰਨ ਲੈਂਦਾ ਹੈ ਫਿਰ ਉਸਦੀ ਮੰਗ ਵੀ ਕਰਦਾ, ਚਾਹੀਦਾ ਚਾਹੀਦਾ। ਜੈਸੇ ਮੰਨ ਲੈਂਦਾ ਹੈ ਫਿਰ ਉਸਨੂੰ ਯਾਦ ਵੀ ਕਰਦਾ ਹੈ। ਕੱਲ ਸਾਰੀ ਮੰਨਣ ਦਿੱਤੇ ਹਾਂ, ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ, ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ, ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ, ਨਹੀਂ ਮੰਨਿਆ। ਇਹ ਕੀਤਾ ਹੋਇਆ ਸਤਸੰਗ ਉਸ ਮਨੁੱਖ ਦਾ ਸਫਲ ਸਮਝ ਲੈਣਾ ਜਿਹਦਾ ਮਨ ਮੰਨ ਜਾਵੇ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਨੇ। ਜਿਹਨੇ ਮੰਨ ਲਿਆ, ਮੰਨੇ ਕੀ ਗਤ ਕਹੀ ਨਾ ਜਾਏ, ਉਹਦੀ ਮਹਿਮਾ ਨੇ ਬਿਆਨ ਕੀਤੀ। ਜਿੰਨੇ ਚਿਰ ਤੱਕ ਮੰਨਿਆ ਨਹੀਂ, ਸੁਣਿਆ ਹੋਇਆ ਅਜਾਈ ਚਲਿਆ ਗਿਆ, ਪੜਿਆ ਹੋਇਆ ਅਜਾਈ ਚਲਾ ਗਿਆ, ਮਨ ਦਾ ਹਿੱਸਾ ਹੀ ਨਹੀਂ ਬਣਿਆ। ਜੋ ਭੋਜਨ ਤਨ ਦੇ ਵਿੱਚ ਰਹਿ ਜਾਂਦਾ ਉਹੀ ਖੂਨ ਬਣਦਾ, ਉਹੀ ਮਾਸ ਬਣਦਾ। ਜੋ ਬੋਲ ਮਨ ਦੇ ਵਿੱਚ ਰਹਿ ਜਾਂਦਾ ਉਹੀ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ, ਬਾਕੀ ਨਹੀਂ ਬਣਦਾ। ਤੋ ਮੈਂ ਦੁਹਰਾਵਾਂ, ਜੈਸੇ ਭੋਜਨ ਮੂੰਹ ਦੇ ਰਾਹੀਂ ਅੰਦਰ ਜਾਂਦਾ, ਸਰੀਰ ਦੀ ਲੋੜਾਂ ਦੀ ਪੂਰਤੀ ਕਰਦਾ, ਭਜਨ ਕੰਨਾਂ ਦੇ ਰਾਹੀਂ ਅੰਦਰ ਜਾਂਦਾ। ਭੋਜਨ ਹੱਥ ਬਣਾਉਂਦੇ ਨੇ, ਭਜਨ ਜ਼ਬਾਨ ਨੇ ਕਰਨਾ। ਰਸਨਾ ਨਾਮ ਜਪੋ ਤਬ ਮਥਿਏ ਇਨ ਬਿਧ ਅੰਮ੍ਰਿਤ ਭਾਵ। ਜੈਸੇ ਸ਼ਬਦ ਬੋਲਣ ਦਾ, ਵਾਕ ਬੋਲਣ ਦਾ ਅੰਦਰ ਫੁਰਨਾ ਪੈਦਾ ਹੁੰਦਾ, ਪਵਨ ਨਾਭੀ ਨਾਲ ਟਕਰਾਉਂਦੀ ਹੈ, ਧੁਨ ਉੱਠਦੀ ਹੈ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਪਹੁੰਚਦੀ ਹੈ, ਇਹਨੂੰ ਪਸੰਤੀ ਕਹਿੰਦੇ ਨੇ, ਅੱਖਰ ਮਿਲ ਜਾਂਦੇ। ਕੰਠ ਤੱਕ ਪਹੁੰਚਦੀ ਹੈ, ਪੂਰਾ ਵਾਕ ਬਣ ਜਾਂਦਾ। ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ ਨੇ। ਇਹ ਇੰਜ ਕਹਿ ਲੋ, ਅਧਿਆਤਮਕ ਭੋਜਨ ਬਣ ਗਿਆ, ਵਾਹਿਗੁਰੂ ਬਣ ਗਿਆ, ਹੁਣ ਇਹਨੂੰ ਛਕਣਾ। ਗੱਲ ਇਸ ਬੁਨਿਆਦੀ ਨੂੰ ਸੁਣ ਲੈਣਾ, ਸਾਰੀ ਜ਼ਿੰਦਗੀ ਐਵੇਂ ਨਾ ਲੰਘਾਣੀ। ਇਹੀ ਕਾਰਨ ਹੈ ਲੋਕੀ 50-50 ਸਾਲ ਤੋਂ ਗੁਰਦੁਆਰੇ ਆ ਰਹੇ ਹੁੰਦੇ ਨੇ, ਬੁੱਢੇ ਹੋ ਜਾਂਦੇ ਨੇ, ਪਰ ਕੋਈ ਅਧਿਆਤਮਕ ਲਾਭ ਹੋਇਆ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕੋਈ ਅਧਿਆਤਮਕ ਦੁਨੀਆਂ ਦੀ ਝਲਕ ਮਿਲੀ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕਾਰਨ ਇੱਥੇ ਜੇ ਕੋ ਖਾਵੇ, ਖਾਵੇ ਤੇ ਕੁਝ ਗੱਲ ਬਣੇ, ਕਹਿੰਦਾ ਹੀ ਨਹੀਂ। ਜੇ ਕੋ ਖਾਵੇ ਜੇ ਕੋ ਪੁੰਛੇ, ਤੇ ਖਾਦਾ ਹੋਇਆ ਹਜ਼ਮ ਵੀ ਹੋਵੇ, ਕਈ ਛੱਕ ਤੇ ਲੈਂਦੇ ਨੇ ਪਰ ਹਜ਼ਮ ਨਹੀਂ ਆਉਂਦਾ। ਹਜ਼ਮ ਨਹੀਂ ਹੋਇਆ, ਵੋਮਿਟ ਉਲਟੀਆਂ ਆਉਣ ਲੱਗ ਪੈਂਦੀਆਂ। ਜਿਨ੍ਹਾਂ ਨੂੰ ਭਜਨ ਹਜ਼ਮ ਨਹੀਂ ਆਉਂਦਾ, ਈਰਖਾਲੂ ਆਉਂਦੇ ਨੇ, ਜਗ੍ਹਾ ਜਗ੍ਹਾ ਬਹਿਸ ਕਰਦੇ ਨੇ, ਤਰਕ ਕਰਦੇ ਨੇ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਚਾਰ ਦਿਨ ਨਾਮ ਕੀ ਜਪੇ, ਹਜ਼ਮ ਨਹੀਂ ਆ ਰਿਹਾ। ਭਈ ਹਜ਼ਮ ਵੀ ਤੇ ਕਰਨਾ, ਤੈਨੂੰ ਪਚਿਆ ਹੀ ਨਹੀਂ। ਜੇ ਕੋ, ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸ਼ਰਤ ਲਾਈ ਹੈ, ਜੇ ਕੋ ਖਾਵੇ ਜੇ ਕੋ ਪੁੰਛੇ, ਪੁੰਛੇ ਕਹਿੰਦੇ ਹਜ਼ਮ ਕਰੂੰ, ਪਚਾਵੇ ਵੀ ਸਹੀ, ਪਚਣਾ ਵੀ ਚਾਹੀਦਾ, ਹਜ਼ਮ ਵੀ ਹੋਣਾ ਚਾਹੀਦਾ। ਜਪਦਿਆਂ ਮਾੜਾ ਜਿਹਾ ਅਨੁਭਵ ਮਿਲਿਆ, ਬਸ ਹੁਣ ਹਜ਼ਮ ਨਹੀਂ ਆਉਂਦਾ। ਦੋ ਚਾਰ ਦਿਨ ਅੰਮ੍ਰਿਤ ਵੇਲੇ ਉੱਠਿਆ, ਦੂਜਿਆਂ ਨੂੰ ਐਵੇਂ ਹੀ ਸਮਝਣ ਲੱਗ ਪਏ। ਮੈਂ ਇੱਕ ਇਸਲਾਮੀ ਗਾਥਾ ਪੜ ਰਿਹਾ ਸੀ, ਮੁਹੰਮਦ ਸਾਹਿਬ ਦੇ ਦੋਹਤੇ ਹਸਨ ਹੁਸੈਨ। ਇਹ ਮੁਹੰਮਦ ਸਾਹਿਬ ਦੇ ਦੋਵੇਂ ਦੋਹਤੇ ਸਨ, ਹਜ਼ਰਤ ਅਲੀ ਦੇ ਪੁੱਤਰ ਸਨ। ਹਜ਼ਰਤ ਅਲੀ ਆਪ ਦਾ ਦਾਮਾਦ ਸੀ, ਹਸਨ ਛੋਟਾ ਜਿਹਾ 7-8 ਵਰਿਆਂ ਦਾ। ਆਪਣੇ ਨਾਨਾ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ। ਪੰਜ ਨਮਾਜ਼ਾਂ ਨੇ ਨਾ, ਫਜ਼ਰ ਦੀ, ਜ਼ੋਹਰ ਦੀ, ਅਸਰ ਦੀ ਨਮਾਜ਼, ਮਗਰਬ ਦੀ ਨਮਾਜ਼, ਫਿਰ ਰਾਤ ਦੇ ਸਮੇਂ ਇਸ ਟਾਈਮ ਹੈ ਇਸ਼ਾ ਦੀ ਨਮਾਜ਼, ਪੰਜ ਨਮਾਜ਼ਾਂ। ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ, ਜ਼ੋਹਰ ਦੀ ਉਹ ਪੜ੍ਹਦਾ ਸੀ, ਮਗਰਬ ਦੀ ਉਹ ਪੜ੍ਹਦਾ ਸੀ, ਪਰ ਫਜ਼ਰ ਅੰਮ੍ਰਿਤ ਵੇਲੇ ਉਹ ਸੁੱਤਾ ਬੱਚਾ ਆਖਰ ਸੁੱਤਾ ਰਹਿੰਦਾ ਸੀ। ਕਹਿਣ ਲੱਗਾ ਆਪਣੇ ਨਾਨੇ ਨੂੰ, ਮੈਨੂੰ ਵੀ ਉਠਾਉਣਾ, ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ। ਤੁਸੀਂ ਬੜੀ ਮਹਿਮਾ ਦੱਸਦੇ ਹੋ ਫਜ਼ਰ ਦੀ ਨਮਾਜ਼ ਦੀ, ਮੈਂ ਵੀ ਪੜ੍ਹਨੀ। ਭਾਵੇਂ ਮੁਹੰਮਦ ਸਾਹਿਬ ਨੇ ਕਿਹਾ ਤੂੰ ਅਜੇ ਬੱਚਾ, ਚਲੋ ਜ਼ੋਹਰ ਦੀ ਪੜ੍ਹ ਲੈਂਦਾ, ਅਸਰ ਦੀ ਪੜ੍ਹ ਲੈਂਦਾ, ਠੀਕ। ਉਹਨੇ ਜ਼ਿੱਦ ਕੀਤੀ ਤੇ ਮੁਹੰਮਦ ਸਾਹਿਬ ਨੇ ਉਸਨੂੰ ਫਿਰ ਜਗਾ ਲਿਆ, ਠੀਕ ਹੈ, ਜ਼ਿੱਦ ਕਰਦਾ ਹੈ ਬੱਚਾ, ਕਹਿੰਦਾ ਫਜ਼ਰ ਦੀ ਪੜ੍ਹਨੀ ਹੈ। ਸਵੇਰੇ ਲੈ ਗਏ ਖਾਨਾ ਖੁਦਾ ਦੇ, ਪੜ੍ਹੀ ਉਸਨੇ ਨਮਾਜ਼। ਉਹਨੂੰ ਮਹਿਸੂਸ ਹੋਇਆ ਇਸ਼ਾ, ਅਸਰ, ਮਗਰਬ, ਜ਼ੋਹਰ ਦੀ ਨਮਾਜ਼ ਤੋਂ ਜਿਹੜੀ ਫਜ਼ਰ ਦੀ ਨਮਾਜ਼ ਹੈ, ਇਹਦੇ ਚ ਬਰਕਤ ਬੜੀ ਹੈ, ਰਸ ਬੜਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਬੜੀ ਬਰਕਤ ਹੈ, ਉਹਨੂੰ ਰਸ ਆਇਆ, ਉਹਨੂੰ ਕੁਝ ਖੇੜਾ ਮਿਲਿਆ, ਉਹਨੂੰ ਕੁਝ ਤਾਜ਼ਗੀ ਨਸੀਬ ਹੋਈ, ਉਹਦੀ ਮਨ ਦੀ ਦੁਨੀਆ ਕੁਝ ਪ੍ਰਫੁੱਲਤ ਹੋਈ। ਨਮਾਜ਼ ਪੜ੍ਹ ਕੇ ਦੋਵੇਂ ਵਾਪਸ ਆ ਰਹੇ ਨਾਨਾ ਤੇ ਦੋਤਾ। ਇਹ ਅਰਬ ਦਾ ਇਲਾਕਾ, ਗਰਮੀਆਂ ਦੇ ਮਹੀਨੇ, ਲੋਕੀ ਬਾਹਰ ਸੁੱਤੇ ਹੋਏ ਕੋਠਿਆਂ ਤੇ ਸੁੱਤੇ, ਖੁੱਲੇ, ਪੁਰਾਣੇ ਜ਼ਮਾਨੇ ਚ ਇਸ ਤਰ੍ਹਾਂ ਹੀ ਹੁੰਦਾ ਸੀ। ਹਸਨ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਇਹ ਕਿੰਨੇ ਬਦਕਿਸਮਤ ਨੇ, ਮੂਰਖ ਨੇ, ਆਬੇ ਹਯਾਤ ਖੁਦਾ ਵੰਡ ਰਿਹਾ, ਇਹ ਸੁੱਤੇ ਪਏ ਨੇ, ਬੜੇ ਮੂੜ ਨੇ। ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ? ਉਹ ਇੱਕ ਦਿਨ ਫਜ਼ਰ ਦੀ ਨਮਾਜ਼ ਪੜ੍ਹੀ, ਹੁਣ ਸਾਰੇ ਮੂਰਖ ਦਿਖਾਈ ਦੇਣ ਲੱਗ ਪੈਂਦੇ। ਤੂੰ ਆਪਣੀ ਨਮਾਜ਼ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ। ਇਹਨਾਂ ਤੇ ਤਰਸ ਕਰਨਾ ਚਾਹੀਦਾ ਸੀ, ਤੂੰ ਮੂਰਖ ਕਹਿਣ ਲੱਗ ਪਿਆ। ਆ ਚੱਲ ਕੇ ਫਿਰ ਪੜ੍ਹੀਏ, ਤੂੰ ਆਪਣੀ ਵੀ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ। ਇਸ ਤਰ੍ਹਾਂ ਮੈਂ ਦੇਖਦਾ 4-5 ਦਿਨ ਕੋਈ ਨਾਮ ਜਪਦਾ ਹੈ, ਮਾੜਾ ਜਿਹਾ ਕਿਤੇ ਰਸ ਹੈ, ਉਹਦੇ ਨਾਲ ਪੈਸ ਕਰਦਾ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਸਮਝ ਲਓ ਇਹਨੂੰ ਪਚਿਆ ਕੋਈ ਨੀ, ਹਜ਼ਮ ਨਹੀਂ। ਜੇ ਕੋ ਖਾਵੇ ਜੇ ਕੋ ਬੁੰਚੇ ਤਿਸਕਾ ਹੋਏ ਉਧਾਰ, ਹਜ਼ਮ ਵੀ ਕਰੇ। ਭੋਜਨ ਦੀ ਬੁਰਕੀ ਪਹਿਲੇ ਮੂੰਹ ਦੇ ਚ ਆਉਂਦੀ ਹੈ, ਸਵਾਦ ਆ ਜਾਂਦਾ, ਪਰ ਇਹ ਅਜੇ ਖੂਨ ਨਹੀਂ ਬਣੇ, ਅਜੇ ਮਾਸ ਨਹੀਂ ਬਣੇ, ਅਜੇ ਸਰੀਰ ਦੀ ਸ਼ਕਤੀ ਵੀ ਨਹੀਂ ਬਣੀ, ਸਿਰਫ ਰਸ ਆਇਆ। ਇਹ ਜਦ ਅੰਦਰ ਜਾਏਗੀ, ਪਚੇਗੀ, ਉਦੋਂ ਖੂਨ ਬਣੇਗੀ, ਕੁਛ ਦਿਨਾਂ ਬਾਅਦ ਇਕਦਮ ਨਹੀਂ ਬਣਦੀ, ਇਕਦਮ ਰਸ ਆ ਜਾਂਦਾ ਹੈ, ਇਕਦਮ ਖੂਨ ਨਹੀਂ ਬਣਦਾ। ਰਸ ਤੇ ਉਸੇ ਵਕਤ ਆ ਗਿਆ, ਭੁੱਖ ਵੀ ਮਿਟ ਜਾਂਦੀ ਹੈ, ਖੂਨ ਉਸੇ ਵਕਤ ਨਹੀਂ ਬਣਦਾ, ਸਮਾਂ ਲੱਗਦਾ, ਵਕਤ ਲੱਗਦਾ। ਹੁਣ ਮੈਂ ਅਰਜ਼ ਕਰਾਂ, ਰਸ ਵਾਹਿਗੁਰੂ ਆਖਦਿਆਂ ਵੀ ਉਸੇ ਵਕਤ ਆ ਸਕਦਾ, ਉਸੇ ਵਕਤ ਆ ਸਕਦਾ। मैं अक्सर अर्ज करना होना, जमीन देते यात्रा तय आउंदी है पैर आना, ते अंदाजा लग जांदा इतने घंटियां च पहुंच जावांगे, इतने दिनां च पहुंच जावांगे। परमात्मा तक यात्रा तय आउंदी है जबान दे जपण नाल, कि किन्ने घंटे किन्ने महीने च यात्रा पूरी होवेगी, एक सैकंड विच, एक सैकंड, सिर्फ एको ही सैकंड लगता है। निर्वाण कीर्तन गावो करते का निमक सिमरत जित छूटे, निमक एक सैकंड, एक सैकंड। एक चित जाए एक छिन ध्यायो, काल फास के बीच ना आयो, एक छिन एक सैकंड। यात्रा ते पूरी हो सकती एक सैकंड दे च, लग जाते ने कई जन्म, जिंदगियां लग जांदियां। कारण बार जे हथा ने भोजन बनाया है ते मुंह ने खादा भी है, पर अक्सर भजन जबान कर दी ते है, जप ते कर दे ने, भोजन ते बना लेंदे ने, छक दे ने। इस वासे सतगुरां ने कह दिता, जे को कावे जे को बुनचे। कल दे लफ्ज मैं दोहरा दया, रोटी कमानी रोटी पकानी औखी है, खानी सौखी है। पर मैं अर्ज करा, भजन दी दुनिया विच अगर इनू अध्यात्मक खुराक बना ली है ते ए पकानी कमानी ते सौखी है, खानी औखी। खाना की है, जे को खावे जे को बुनचे। खाना की है, गावी है सुनी है, सुनना है। सुन के भुख मिटेगी, जिमें भोजन दी बुरकी अंदर गई, भुख बाहर निकल गई।
1: You're listening to KRPI 1550 Radio, Ferndale, Washington.

بہادر شاہ ظفر دا ایک بڑا قیمتی شعر ہے. وہ کہندے جب نہ تھی اپنے گناہوں کی خبر, دیکھتے تھے دنیا کے عیب و ہنر. جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, ہو وہ کتنا ہی عالم فیض و زکا. جسے عیش میں یاد خدا نہ رہی, جسے تیش میں خوف خدا نہ رہا. کہندا اس نو منک کہن دی لوڑ کی ہے. سکھ دچ خدا نو بھول گیا, دکھ دچ خدا نو بھول گیا. اینو منک کہن دی کی لوڑ ہے, اینو بندہ کہن دی کی لوڑ ہے. اے ہندوستان دا آخری مغل بادشاہ سی, آخری, جس بچارے دی موت رنگون دی جیل دے چوئی. انگریزاں نے پکڑ کے اس نو رنگون دی جیل دے بند کیتا. بہت سارے اتہاسکار تے دارشنک انج کہندے نے اے دی جلدی ہار دا کارن وی ای سی کہ فقیر طبیعت سی. اے انتر مکھی ہوندا جا رہے, اسی باروں سمبند ٹوٹ دے جا رہے سن. اے دی ہار دا کارن وی ای, نہیں تے بہت وڈی بادشاہت سی, بڑی سلطنت سی, بڑی سینا سی, بڑی فوج سی, بڑا کچھ کر سکدا سی, پر طبیعت فقیرانہ ہو گئی سی. کہندا ہے, صاف کہہ رہے, جب نہ تھی اپنے گناہوں کی خبر, دیکھتے تھے دنیا کے عیب و ہنر. جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, بندہ کہن دی لوڑ ہی نہیں, یہ منک ہے کہن دی لوڑ ہی نہیں. ظفر آدمی اس کو نہ جانیے گا, ہو کتنا ہی عالم فیض و زکا. جسے عیش میں یاد خدا نہ رہی, جسے تیش میں خوف خدا نہ رہا. فقیر طبیعت اے انسان سے مہاپرشاں چ خوبی ہے, ایک کمزوریاں قبول کر دینا, اپنیاں کمزوریاں قبول کر دینا, من دینا. دوسرا اپنے آپ نو چھپان دینے. بھائی گرداس اور بھائی صاحب بھائی ویر سنگھ یہ بڑے قیمتی بول نے. بھائی ویر سنگھ دے میرے چھپے رہن دی چاہ, میں تے چھپ جانا چاہنا. جد بیج مٹدا ہے تے درخت بندا ہے, پھل بندا ہے. میں تے چھپ جانا چاہنا, میں تے مٹ جانا چاہنا. مٹن دے چ خوشی کسے نو دسے تو سمجھ لینا کوئی سنت ہے, کوئی رب دا پیارا ہے, کوئی رب دے مارگ تے چل رہے. ایک آگرتا بخشنے میرے چھپے رہن دی چاہ. من بھٹک رہے, سنت کبھی کہندا ہے سمے چ بھٹک رہے, وقت دے چ بھٹک رہے. بیت گئی دی یاد پئی ہڈاں کھاوے, آن والے دا سہم پیا من نو تڑفاوے. تھوڑی جیاں کاگرتا بخشنے. بچپن تو گرو نے مینو بھی ایک کوی ہردا دتا سی, میں پنجابی برج بھاشا اردو دے چ کافی ربائیاں لکھی ہیں. بھائی ویر سنگھ جی دی اس ربائی نو جد میں پڑھیا, بیت گئی دی یاد پئی ہڈاں نو کھاوے, آن والے دا سہم پیا من نو تڑفاوے. دو ربائیاں ادو میں لکھیاں, ایک پنجابی دی ایک اردو دی, تھوڑے سامنے رکھ دیاں. کچھ ماضی کی خاک ہوں, کچھ مستقبل کا نور ہوں. کچھ ماضی کی خاک ہوں, کچھ مستقبل کا نور ہوں. جینا ابھی نہیں آیا کیونکہ حال سے ابھی دور ہوں. حال ورتمان ہوں اس وقت. اس نو میں پنجابی روپ انج دتا, ماضی دیاں یاداں بس ساگر دیاں چھلاں. ماضی دیاں یاداں بس ساگر دیاں چھلاں, بھوش دی چنتا بس گلاں ہی گلاں. جیون میں سکھیا اج دے کولوں, اج نو ملاں تے اجے ہی ملاں. اج ورتمان ہوں ورتمان. بھائی گرداس کہندے نے ورتمان وچ ورتدا ہوون ہار سوئی پروانا. کتھے من بھٹکدا, کدی کسے کول نہ پوچھنا.
ਜੇ ਇਤਨੀ ਗੱਲ ਹੁਣ ਅੱਜ ਸੁਣ ਲਈ ਹੈ। ਜਣਾ ਖਣਾ ਪਾਠ ਕਰਦਾ ਹੈ, ਗੁਰਦੁਆਰੇ ਆਉਂਦਾ ਹੈ, ਨਾਮ ਜਪਦਾ ਹੈ, ਥਾਂ ਥਾਂ 'ਤੇ ਇਹੀ ਪੁੱਛਣ ਕੀ ਕਰੀਏ, ਮਨ ਨਹੀਂ ਭਟਕ, ਮਨ ਭਟਕਦਾ, ਮਨ ਨਹੀਂ ਲੱਗਦਾ। ਪਰ ਸਵਾਲ ਹੈ, ਮਨ ਕਿੱਥੇ ਭਟਕਦਾ ਹੈ? ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ। ਇਹਨੂੰ ਪਹਿਲੇ ਲਿਆਉਣਾ ਹੈ ਵਰਤਮਾਨ ਵਿੱਚ। ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ, ਭਾਰਤ ਦੇ ਰਿਸ਼ੀ ਇੰਝ ਕਹਿੰਦੇ ਨੇ, ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ। ਦਰਵਾਜ਼ੇ ਤੱਕ ਪਹੁੰਚ ਜਾਓ, ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ। ਦਰ ਤੱਕ ਤੇ ਪਹੁੰਚੋ, ਵਰਤਮਾਨ ਤੱਕ ਤੇ ਪਹੁੰਚੋ, ਹਾਲ ਤੱਕ ਤੇ ਪਹੁੰਚੋ। ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ। ਵਾਹਿਗੁਰੂ ਦਾਸ ਕਹਿੰਦੇ ਨੇ ਵਰਤਮਾਨ ਵਿੱਚ ਉਹ ਪਹੁੰਚ ਜਾਂਦਾ ਕੌਣ? ਇੱਕ ਤੇ ਹੋਣ ਹਾਰ ਉਸਨੂੰ ਕਬੂਲ ਹੈ, ਪਰਵਾਨ ਹੈ, ਦੂਸਰਾ ਜਪ ਕਰ ਰਿਹਾ। ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ। ਹੁਣ ਮੈਂ ਅਰਜ਼ ਕਰਾਂ, ਭੂਤਕਾਲ ਤੇ ਬੜਾ ਲੰਬਾ ਗੁਜ਼ਰਿਆ ਹੋਇਆ ਸਮਾਂ, ਮਾਜ਼ੀ ਤੇ ਬਹੁਤ ਲੰਬਾ, ਭਵਿਸ਼ ਵੀ ਬੜਾ ਲੰਬਾ। ਨਾ ਭਵਿਸ਼ ਦਾ ਅੰਤ, ਨਾ ਭੂਤਕਾਲ ਦਾ ਅੰਤ, ਨਾ ਮਾਜ਼ੀ ਨਾਪਿਆ ਤੋਲਿਆ ਜਾ ਸਕਦਾ, ਨਾ ਮੁਸਤਕਬਿਲ। ਵਰਤਮਾਨ ਕਿਤਨਾ ਕਹਿ, ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ, ਅੱਜ ਦਾ ਦਿਨ ਕਤਈ ਨਹੀਂ, ਗੁਰਬਾਣੀ ਨਹੀਂ ਮੰਨਦੀ ਇਸਨੂੰ। ਕੋਈ ਭਾਰਤ ਦਾ ਸੰਤ ਅੱਜ ਨੂੰ ਵਰਤਮਾਨ ਨਹੀਂ ਮੰਨਦਾ, ਇਹਨੂੰ ਹਾਲ ਨਹੀਂ ਮੰਨਦਾ। ਇਸ ਚੱਕਰ 'ਚ ਨਾ ਪੈਣਾ, ਅੱਜ ਦਾ ਦਿਨ ਵਰਤਮਾਨ ਹੈ। ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ, ਸਮਾਂ ਕਿਤਨਾ ਕਹਿ? ਵਰਤਮਾਨ ਸਿਰਫ ਇੱਕਦਮ ਹੈ, ਬਸ ਇੱਕਦਮ। ਇਹ ਜਿਹੜਾ ਇੱਕਦਮ ਹੈ ਨਾ, ਬਸ ਇਹੀ ਵਰਤਮਾਨ। ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ, ਮੇਰੇ ਹੱਥ ਦੇ 'ਚ ਨਹੀਂ ਹੈ, ਉਹ ਚਲਾ ਗਿਆ। ਅਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ 'ਚ, ਉਹ ਵੀ ਮੇਰੇ ਹੱਥ 'ਚ ਨਹੀਂ ਹੈ। ਮੇਰੇ ਹੱਥ 'ਚ ਕੀ ਹੈ? ਜਿਹੜਾ ਦਮ ਮੇਰੇ ਮੂੰਹ 'ਚ ਹੈ। ਬੜੇ ਧਿਆਨ ਨਾਲ ਸੁਣ ਲੈਣਾ, ਬਸ ਇਸੇ ਇੱਕ ਦਮ ਨੂੰ ਜਿੱਧਰ ਚਾਹੀਏ ਵਰਤ ਲਈਏ। ਤਰਕ ਖੜੀ ਹੋਵੇਗੀ, ਫਿਰ ਇੱਕ ਦਮ ਨਾਲ ਕੀ ਆਉਂਦਾ? ਕੁਛ ਵੀ ਨਹੀਂ। ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈਅ ਆਉਂਦੀ, ਇੱਕ ਦਮ ਨਾਲ ਕੋਈ ਵੱਡਾ ਲੰਬਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ, ਇੱਕ ਦਮ ਦੇ 'ਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਇੱਕ ਦਮ ਦੇ 'ਚ ਕੋਈ ਲੰਬੀ ਚੌੜੀ ਵਿੱਦਿਆ ਨਹੀਂ ਹਾਸਲ ਕੀਤੀ ਜਾ ਸਕਦੀ। ਅਤੇ ਇੱਕਦਮ, ਜਨਮ ਸਾਖੀ ਦੀ ਇਹ ਕਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ। ਸਤਿਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ 'ਤੇ ਕਿੱਥੇ ਤੱਕ ਪਹੁੰਚੇ ਨੇ। ਔਰ ਗਜ਼ਬ ਦੀ ਗੱਲ ਹੈ, ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ, ਚੇਲੇ ਨੇ? ਮਹਾਰਾਜ ਕਹਿੰਦੇ ਨਹੀਂ, ਮੇਰੇ ਚੇਲੇ ਨਹੀਂ ਨੇ। ਖਾਦਮ ਨੇ? ਨੌਕਰ ਨੇ? ਨਹੀਂ, ਖਾਦਮ ਵੀ ਨਹੀਂ ਨੇ। ਫਿਰ ਕੌਣ ਨੇ? ਮੇਰੇ ਭਾਈ ਨੇ, ਭਾਈ ਮਰਦਾਨਾ, ਭਾਈ ਬਾਲਾ। ਹਰਿਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਹਿੰਦੂ ਹੈ ਕਿ ਮੁਸਲਮਾਨ ਹੈ, ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ? ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ। ਮਹਾਨ ਹੈ ਉਹ ਮਨੁੱਖ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ, ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ, ਫਿਰ ਹਿੰਦੂ ਮੁਸਲਿਮ ਭਾਈ ਨੇ, ਇਹ ਦੋਵੇਂ ਮੇਰੇ ਭਾਈ ਨੇ। ਸਤਿਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ। ਪੰਜ ਪਿਆਰਿਆਂ ਨਾਲ ਭਾਈ ਸਾਹਿਬ ਨੇ, ਭਾਈ ਗੁਰਦਾਸ, ਭਾਈ ਮਨੀ ਸਿੰਘ ਆਦਿ ਹੋ ਗਏ। ਇੰਨੀਆਂ ਅਜ਼ੀਮ ਹਸਤੀਆਂ ਨੂੰ ਅਸੀਂ ਭਾਈ ਸਾਹਿਬ ਕਰਕੇ ਬੁਲਾਉਂਦੇ। ਗੁਰੂ ਦਾ ਭਰਾ ਹੋ ਜਾਣਾ ਕੋਈ ਥੋੜ੍ਹੀ ਗੱਲ ਹੈ, ਗੁਰੂ ਦਾ ਭਰਾ। ਮਰਦਾਨਿਆ, ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ, ਤੁਹਾਡੀ ਸੰਗਤ ਕਰਦਿਆਂ ਕਰਦਿਆਂ ਹੁਣ ਬਹੁਤ ਭਰੋਸਾ ਨਹੀਂ ਰਿਹਾ। ਇਹ ਜਨਮ ਸਾਖੀ ਦੀ ਕਥਾ ਹੈ। ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ 100 ਦਮ ਤੇ ਲੈ ਹੀ ਲਵਾਂਗੇ, ਬਸ ਇਹ ਨਹੀਂ ਹੈ, 100 ਦਮਾਂ ਦਾ ਭਰੋਸਾ, ਜ਼ਿਆਦਾ ਨਹੀਂ। ਸਤਿਗੁਰ ਕਹਿੰਦੇ ਬਾਲਿਆ ਤੂੰ ਦੱਸ,
ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਬਾਲਾ ਕਹਿਣ ਲੱਗਾ, ਮਹਾਰਾਜ ਮਰਦਾਨੇ ਨੂੰ 100 ਦਮਾਂ ਦਾ ਭਰੋਸਾ ਹੋਵੇਗਾ, ਮੈਨੂੰ ਨਹੀਂ ਹੈ। ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ ਬੜੀ ਮੁਸ਼ਕਿਲ ਨਾਲ 10 ਦਮਾਂ ਤੇ ਵਿਸ਼ਵਾਸ ਕਰ ਸਕਦਾ, 10 ਦਮ। ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ? ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ, ਉੱਠਦੀ ਪਿੱਠ ਦੇ ਚੋਂ ਲੱਕੜ ਕੱਢ ਕੇ ਉੱਠ ਨੂੰ ਚਲਾਉਣਾ, ਉਸ਼ਟ ਲਸ਼ਟਕਾ ਅਲੰਕਾਰ। ਜਿਹਦਾ ਸਵਾਲ ਸੀ, ਇਹ ਸਵਾਲ ਉਸੇ ਤੇ ਹੀ ਕਰ ਦੇਣਾ। ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ, ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਸਤਿਗੁਰ ਕਹਿੰਦੇ ਨੇ, ਮਰਦਾਨਿਆ ਤੈਨੂੰ 100 ਦਮਾਂ ਦਾ ਭਰੋਸਾ ਹੈ, ਬਾਲਿਆ ਤੈਨੂੰ 10 ਦਮਾਂ ਦਾ ਭਰੋਸਾ ਹੈ। ਹਮ ਆਦਮੀ ਆ ਇੱਕ ਦਮੇ, ਮੌਲਤ ਮੌਤ ਨਾ ਜਾਣਾ, ਇਹ ਪੰਕਤੀ ਹੈ। ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ, ਜਿਹੜਾ ਚਲਾ ਗਿਆ ਮੇਰੇ ਹੱਥ 'ਚ ਨਹੀਂ, ਅਤੇ ਜਿਹੜਾ ਆਉਣ ਵਾਲਾ ਹੈ, ਆਉਂਦਾ ਕਿ ਨਹੀਂ ਆਉਂਦਾ ਉਹਦਾ ਕੀ ਪਤਾ। ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਇਹ ਨਕਦੀ ਹੈ, ਇਸ ਨੂੰ ਵਰਤਮਾਨ ਕਹਿੰਦੇ ਨੇ। ਇਸ ਚੱਕਰ 'ਚ ਨਾ ਪੈਣਾ ਅੱਜ ਦਾ ਸਾਰਾ ਦਿਨ ਵਰਤਮਾਨ ਹੈ, ਕਥਾ ਹੀ ਨਹੀਂ, ਇੱਕਦਮ ਵਰਤਮਾਨ ਹੈ। ਤਾਂ ਹੁਣ ਤਰਕ ਖੜੀ ਹੋਵੇਗੀ, ਇੱਕਦਮ ਨਾਲ ਕੀ ਹੁੰਦਾ? ਦੁਨੀਆਂ ਦੇ ਸਾਰੇ ਮਹਾਂਮੰਤਰ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ। ਵਾਹਿਗੁਰੂ ਇੱਕੋ ਹੀ ਦਮ ਚਾਹੀਦਾ, ਓਮ ਇੱਕਦਮ ਚਾਹੀਦਾ, ਰਾਮ ਇੱਕਦਮ ਚਾਹੀਦਾ, ਅੱਲਾਹੋ ਇੱਕੋ ਹੀ ਦਮ। ਜਿਤਨੇ ਮਹਾਂਮੰਤਰ ਨੇ ਜਪਦੇ ਉਹ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ। ਅਤੇ ਜ਼ਿੰਦਗੀ ਇੱਕਦਮ ਦੀ ਹੈ, ਅਤੇ ਤਰਕ ਖੜਾ ਹੋਵੇ ਇੱਕ ਦਫ਼ਾ ਫਿਰ ਵਾਹਿਗੁਰੂ ਆਖਣ ਨਾਲ ਕੀ ਆਉਂਦਾ? ਇੱਕਦਮ ਨੂੰ ਸੰਸਕ੍ਰਿਤ ਦੇ 'ਚ ਇੱਕ ਛਣ ਕਹਿੰਦੇ ਨੇ, ਛਣ ਇੱਕ ਛਿੰਨ। ਇੱਕ ਚਿੱਤ ਜੈ ਇੱਕ ਛਿੰਨ ਦਿਹਾਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕਦਮ ਦੇ 'ਚ ਜਿਹੜਾ ਵੀ ਆ ਗਿਆ, ਜਿਸਨੇ ਧਿਆਨ ਜੋੜ ਲਿਆ, ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਸੰਤਾਪ ਪਾਪ ਤੋਂ ਬਚ ਗਿਆ ਇੱਕ ਛਿੰਨ। ਹਜ਼ਾਰਾਂ ਜਨਮਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ, ਇੱਕ ਛਿੰਨ ਚਾਹੀਦਾ, ਇੱਕ ਸੈਕਿੰਡ। ਕਿਸੇ ਕਮਰੇ ਦੇ 'ਚ 50 ਸਾਲ ਦਾ ਅੰਧੇਰਾ ਹੋਵੇ, ਖੁੱਲਿਆ ਹੀ ਨਾ ਹੋਵੇ, ਅਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦੇ ਨੇ, ਇੱਕ ਛਿਣ ਚਾਹੀਦਾ, ਬੱਤੀ ਜਲਾ ਹੋ ਗਿਆ। ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ, ਇਸ ਚੱਕਰ 'ਚ ਨਾ ਪੈਣਾ, ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਇੱਕ ਛਿਣ ਚਾਹੀਦਾ। ਇੱਕ ਚਿੱਤ ਜੈ ਇੱਕ ਛਿਣ ਦਿਹਾਇਓ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ। ਇੱਕ ਸੈਕਿੰਡ, ਗੁਰੂ ਅਰਜਨ ਦੇਵ ਜੀ, ਇੱਕ ਛਿੰਨ ਇੱਕ ਸੈਕਿੰਡ। ਹੁਣ ਦੂਸਰਾ ਨੁਕਤਾ ਸੁਣ ਲੈਣਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਦੁਲੇਗਾ, ਬਰਦਾਸ਼ਤ ਕਰਨਾ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿੱਟੇਗਾ, ਔਰ ਨਹੀਂ ਮਿੱਟਦੇ। ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਰੋਂਦੇ ਪਿੱਟਦੇ ਵੀ ਪੈਣ, ਕੁਛ ਵੀ ਨਹੀਂ ਹੈ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿੱਟੇਗਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਮਿੱਟੇਗਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿੱਟ ਜਾਣਗੇ। ਇਹ ਦੂਸਰਾ ਨੁਕਤਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਦੁੱਖ ਮਿੱਟ ਜਾਣਗੇ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ, ਇੱਕ ਦਫ਼ਾ ਵਾਹਿਗੁਰੂ ਆਖਣਾ ਬਹੁਤ ਔਖਾ, ਬਹੁਤ ਔਖਾ। ਉਹ ਇੱਕ ਦਫ਼ਾ ਵਾਹਿਗੁਰੂ ਆਖਣਾ ਕੀ ਹੈ? ਗਾਵੀਏ ਸੁਣੀਏ, ਜ਼ਬਾਨ ਗਾਇਨ ਕਰੇ ਮਨ ਸੁਣੇ, ਇਹ ਦੋਵੇਂ ਇੱਕ ਹੋ ਜਾਣ, ਸ਼ਬਦ ਤੇ ਸੁਰਤ ਇੱਕ ਹੋ ਜਾਏ, ਕਠਿਨ ਹੈ। ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ, ਆਖਣ ਔਖਾ
साचा नाव ते गुरु नानक देव जी महाराज नू कह दे तुसी औखा कहिंदे मैं हुणे 10 दफा कह देना वाहिगुरु वाहिगुरु वाहिगुरु आप कहिंदे औखा एक ही औखा नहीं औखा जबान उचारण करे ते मन सुने इसे नू कह रहे ने मेरे पास कठिन है। भगत कबीर कहिंदे ने वेद कतेब इफ्तरा भाई दिल का फिक्र ना जाए टुक दम करारी जो करो हाजर हजूर खुदाए एक दम देच किधरे टिक जाओ खुदा होने ही हाजर तुसी खुदा दे रूप हो जाओगे। भगत कबीर लबा लब्बे कुन दम्बा दम नोशकुन गमे हर दो आलम फरामोशकुन। भाई साहब भाई नंदलाल दम एक प्याला है इनू भर खुदा दे नाम नाल ये गल वखरी तेनू कितने के दम आम देन ये प्याले खाली नहीं आवने भर दे ना लवा लब्बे कुन दम बदम नोशकुन गमे हर दो आलम फराम ओशकुन। जे दो जहाना दे पाप संताप मिटाना चाहना है दमा दे प्याले नू भर भर दे। गुरु गोबिंद सिंह जी महाराज ने औरंगजेब नू यही आख्या सी तेरे दमा दे प्याले खाली ने कुछ भी नहीं है इनू आबे हयात नल भर इनू भर दम दम सदा संभालदा दम ना बिरथा जाए। महाराज दी बाणी भगतां दी दुनिया च अज की है अज तो मुराद सारा दिन नहीं अज तो मुराद एक दम अज है। बाबा फरीद कहिंदे ने आज मिलावा शेख फरीद टाकम कूंजणियां मनो मचिंदणियां कल ते क्यों छोड़दा है भविष्य ते क्यों छोड़दा है हुणे ही मिलाप लै खुदा दा अज लै हुणे ही लै। बाबा फरीद ये गल वखरी है कि 26 साल बड़ी साधना कीती उन्होंने भी ऐसी केड़ी साधना है जिहड़ी उन्होंने नहीं कीती। कहिंदे रोटी मेरी काठ की लावण मेरी बुख इस चक्कर च ना पैना जिहड़ा भगत माल दे च लिखिया या थानू सुनाया जांदा है काठ दी रोटी पेट ते बाबे फरीद ने बन्नी रखी 12 साल। बाबे फरीद नू इतना भी नहीं पता सी काठ दी रोटी नाल भुख नहीं मिटदी ते पेट ते बन्नन नाल भुख नहीं मिटदी पेट दे छपान नाल भुख मिटदी। क्या फरीद नू इतना भी नहीं पता सी बड़ियां बचकानियां कहानियां जिहड़ियां सी भगतां संतां महापुरशां नाल जोड़ देंदे आ उहनां नू भी बचकाना बना के रख देंदे। फिर की अर्थ ने रोटी मेरी काठ की लावण मेरी भुख बिरद हो गया सी शरीर बाबा जी दा ते दंद नहीं सन सारे रह गए। खुद कहिंदे ने चबण चलन रतन से सुनियर वह गए चबण मेरे दंद जांदे रहे नहीं ने। पुराना जमाना इस तरह दे डेंटिस्ट नहीं आंदे सन कुछ दंद ला देन दंद नहीं सन। धन गुरु अमरदास जी महाराज भी सत्तू गोल के पींदे सन या दलिया खांदे सन दंद नहीं सन। बाबा फरीद कहिंदे रोटी मेरी काठ के घरां चो मंगियां हुईयां रोटियां आंदियां सन डेरे च ते बचियां कुचियां रोटियां लोकी दे देंदे सन बचे कुछ एनान वो डेरे च आ जांदे सन ते फरीद उदों ही खांदे सन जद भुख है उंज नहीं खांदे सन। लावण मेरी भुख मुल्तानी जंग मंगियाणा मियां वाली दा इलाका पता है साग सब्जी नू की कहिंदे लावण अज भी लावण कहिंदे लावण मेरी भुख साग सब्जी की है बस भुख मैं भुख दे च खाना मैनू स्वाद आउंदा। आखिर साग सब्जी इस वास्ते ना कि रोटी थोड़ी स्वादी लगे उंज रुखी खानी औखी। बाबा फरीद कहिंदे लावण की है मैं अर्ज करा अज भी मुल्तानी वीर दिल्ली च बथेरे ने पुराने बजुर्ग लावण ही कहिंदे जंग मंगियाणियां दा इलाका खुशाब कुंदियां दा इलाका मियां वाली दा इलाका डेरा गाजी खान दा इलाका लावण कहिंदे। रोटी मेरी काठ की सुकियां रोटियां कठ वर्गियां ने लकड़ वर्गियां ते मूंह दे च दंद ना होण ते आपे लकड़ वर्गियां ने सुकियां रोटियां होण ते मूंह दे च दंद ना होण।
रोटी मेरी काठ की लावण मेरी भुख, पर मैं खांदा हो दोवा जद मैं बहुत भुखा होना उंज नहीं खांदा। बड़िया स्वादी लगदिया, बड़ा स्वाद आंदा, बड़ा रस आंदा। साधना ते बड़ी गहरी कीती फरीद ने, पर कहिंदे हुणे मिला लो किवें लंबे इन्ने साल लाने, इन्ने दिन खपना, इन्ने सालां बदी बंदगी करनी, हुणे ही लै आज मिला वा शेख फरीद ताकम कूंजणिया मनो मचिंदणिया। जे मन नूं मछराण वालियां, मन नूं बछरांदियां कौन ने? वाशनावां केड़ियां? भविष्य दी चिंता, भूतकाल दियां यादां, और की ने? जब तुसी बाणी पढ़ रहे हो ना, ते प्रश्न खड़ा होवे की करिए, मन नहीं लगदा, तो मन किथे चला गया? गुजरे हुए कल दे चला गया, आने वाले कल दे चला गया, और की है? गुजरे हुए समय दियां यादां होंदियां। मैं एक दफा फिर दोहरा दें ताकि गल हमेशा लई तुहानू याद रहे, कम से कम ये सवाल तो फिर किसे ते भी ना करना। मन भटकदा जी, मन भटकदा है, मन भटकदा नहीं है, मन चला जांदा है गुजरे हुए कल दियां यादां च, मन चला जांदा है आने वाले कल दी चिंता च। क्यों चला जांदा है भूतकाल दे च? मैं फिर दोहरावां, गुजरे हुए समय च मिले सन कुछ सुख, अपने निशान छड़ गए ने, याद आउंदे ने। गुजरे हुए समय च मिले सन कुछ दुख, अपनियां चोटां दे नक्श छड़ गए ने, याद आउंदे ने। दुख सुख याद आउंदे ने, बहुत गहरे दुख जो भोगे होन याद आउंदे ने, बहुत वड्डे सुख जो मिले होन ते चले गए होन याद आउंदे ने। मन चला जांदा है गुजरे हुए कल दियां सुख दुख दियां यादां विच, मन चला जांदा है आण वाले कल दी चिंता च। क्यों? हुण जो मिले है किधरे ए ना चला जाए, चिंता। पिछे ते मिले सन सुख चले गए, हुण जो कुछ है किधरे चला ना जाए, ए जीवन है किधरे चला ना जाए, जवानी है किधरे चली ना जाए, मिले ने सुख किधरे चले ना जान, चिंता। पता है गुरु तेग बहादुर साहब जी का एक श्लोक थानू सारे नू कंठ होगा, क्योंकि श्लोकों की बाणी च यह श्लोक जदों आउंदा है मैं देखिया सारे ही पढ़ते हैं, पर इहदे अर्थ बड़े गैबी ने, अगम्मी ने। चिंता तां की कीजिए जो अनहोनी होए, ए मार्ग संसार को नानक थिर नहीं कोए। ਤੁਸੀਂ ਆਖੋਗੇ ਸਿੱਧਾ ਸਲੋਕ ਇਹਦੇ ਤੇ ਅਰਥ ਸਾਨੂੰ ਆਉਂਦੇ। ਮੈਨੂੰ ਵੀ 20-25 ਸਾਲ ਭੁਲੇਖਾ ਰਿਹਾ, ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ, ਪਹਿਲੇ ਨਹੀਂ। ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ ਤੇ ਮੱਖੀ ਮਾਰਦਾ ਰਿਹਾ, ਅਰਥ ਇਹ ਨਹੀਂ ਨੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। दरअसल महाराज इथे ये कह रहे, चिंता ना कर, चिंता ते तां कर जे कुछ अनहोनी होंदी होवे। पता है चिंता किस गल दी? चिंता दे दो कारण मैं थोड़े सामने रखा जो इस श्लोक दे साहिब बयान पे कर दें। पहला, कम से कम मेरे नाल ऐसा नहीं होना चाहिए, होंदा है जगत नाल होवे पिया, कम से कम मेरे नाल ऐसा नहीं होना चाहिए, पर अंदर चिंता बनी हुई किधरे हो ना जाए, हो ना जाए, ये चिंता बनी हुई। दूसरा, चिंता का कारण ऐसा होना चाहिए मैं चाहना ऐसा होवे, ऐसा होना चाहिए मैं चाहना, पर अंदर चिंता बनी हुई मता ना होवे, ना होवे, ये चिंता दे दो कारण ने। मैं फिर दोहराना ताकि पूरी पकड़ आ जाए। कम से कम मेरे नाल ऐसा नहीं होना चाहिए, होंदा है जगत नाल होवे। कबीर कहिंदे ना, पारो सी के जो हुआ तू अपने भी जान। केड़े चक्करां च तू पिया? पड़ोसी दी अर्थी निकली है तेरी भी निकलेगी, केड़े चक्करां च तू पिया? पारो सी के जो हुआ तू अपने भी जान। कम से कम मेरे नाल ऐसा नहीं होना चाहिए, होया किसी का नुकसान होवे पिया, मेरा तो ना होवे।
होइए किसी की बेइज्जती होवे पे कम से कम मेरी ते ना होए। कोई असाध रोग असाध बीमारी चमड़िए किसी नू कम से कम मैनू ते ना चमड़े, कम से कम मेरे नाल ऐसा नहीं होना चाहिए। पर अंदर चिंता बनी हुई किधरे हो ना जाए, हो ना जाए। दूसरा ऐसा होना चाहिए, मैं चाहना मेरी इच्छा है मेरी कामना है ऐसा होना चाहिए, पर अंदर चिंता बनी हुई मता ना होए। पता है गुरु तेग बहादुर साहब इस श्लोक च की कह रहे ने, जो होंदा है वह होंदा, जो नहीं होंदा नहीं होंदा। चिंता केड़ी गल परे सुट, जो होंदा है वह होंदा है, तेरे लख रोकण दे बावजूद भी नहीं रुकेगा, जो नहीं आउंदा नहीं आउंदा तेरे लख करण दे बावजूद भी नहीं होवेगा। जो होंदा है वह होंदा है, जो नहीं आउंदा नहीं आउंदा। तू लख कोशिश कर मैं बुढ़ा ना होवां, जवानी बुढ़ेपे च बदलेगी, बस एको ही उदाहरण काफी है। तू लख कोशिश कर मेरे चिट्टे वाल ना हुण होणगे, कर जिन्ने उपाय करने ने कर ले। कम से कम मेरे नाल ऐसा नहीं होना चाहिए, पर चिंता है हो ना जावे। ऐसा होना चाहिए, मैं चाहना मेरी इच्छा है मेरी कामना है ऐसा होना चाहिए, पर अंदर चिंता है मता ना होवे। गुरु तेग बहादुर साहब जी कहिंदे जो होंदा है वह होंदा है, जो नहीं होंदा नहीं होंदा। इसे नूं गुरु अर्जन देव जी महाराज खुलासा करके बयान करते हैं, जो होवा हो वत सो जाने। आख्या गया ना सानू हुक्म मन्नो, ते हुक्म की है, जो होवा हो वत सो जाने, प्रभ अपने का हुक्म पछाने। जो हो गया होना सी होना हार है, तेरे कीते कर्म उस दे बने भोए विधान, जो कुछ होया है ये होना हार सी होके रहना सी। हुण इस नूं खिड़े मथे कबूल कर ले ते प्रभु दा चिंतन कर। पर हुण गिलियां नाल भरिया ऐसा ते नहीं होना चाहिदा सी, ये क्यों होया है? एक सूफी संत इस नूं इंज बयान करदा है, जो हंस रहा है सो हंस रहेगा, जो रो रहा है सो रो रहेगा, सकूने कलब से खुदा खुदा कर, जो कुछ के होना है सो हो रहेगा। मन चला जांदा है गुजरे हुए समय दियां यादां विच, मन चला जांदा है आने वाले समय की चिंता च, इनू लिया वर्तमान विच, ते वर्तमान की है एकदम एकदम। टुक दम करारी जो करो हाजर हजूर खुदा है, बस एक दम दे चले आओ, इस मन नो भगवान हाजर नाजर है। ना किसे मंदिर चो मिलेगा, ना किसे गुरुद्वारे च, ना किसी मस्जिद च, ना किसे चर्च दे च, ना किसे तीरथ दे च, ना किसे होर पहाड़ दे चों गुफा दे चों। जद भी लभेगा ए नौ निध नाम, नौ निध अमृत प्रभ का नाम, देही में इसका विश्राम। गुरुद्वारे गया होया उसका सफल, जिसनु समझ आ गई गुरु नु अंदरों प्रगट करना। मंदिर गया होया उसका सफल, जिन्हों पता चल जाए हरि नु अंदरों प्रगट करना, और जीवन नु हरि मंदिर बनाना। बारों हिंदू वीरां ने एक प्रतीक बनाया है, जिथे जिथे हिंदू टेंपल होंदे ने दरवाजे ते एक घड़ियाल लटका देंदे ने, अंदर मूर्ति आउंदी है, मूर्ति अंदर आउंदी है, ते घड़ियाल वजा के अंदर जाना एक प्रतीक है कि गुंजार करके आवाज करके धुन अलाप के ही अंदर प्रवेश कर सकोगे। ध्यान नु ले जाण वास्ते धुन चाहिए है, धुन दे आसरे ते ध्यान अंदर जावे। घड़ियाल लटका रखे उन्हों बजांदे ने, फिर अंदर जांदे ने, मूर्ति दे दर्शन करदे ने, मूर्ति ते अंदर है घड़ियाल बाहर है। गुरु नानक ने नुक्ता निगाह यह रखिया, अगर जीवन मंदिर है ते मूंह दे जबान परमात्मा ने आपे ही घड़ियाल लटका के रखे, और केड़ा घड़ियाल लटकाना है? आई घड़ियाल है, इसनू बजाओ, इस ते असवार करके ध्यान नू अंदर ले जाओ, घड़ियाल नू वजा के अंदर जाओ। यही मंदिर है हरि मंदिर, एहो शरीर है तिस विच सच्चे का वासा। भगत पीपा जी कहिंदे कायो देव कायो देवल कायो जंगम जाति
कायो धूप दीप नहीं बेदा, कायो पूजो पाती। मेरी काया देवल बन गई, मंदिर बन गई। क्यों? हरि प्रगट हो गया। मंदिर विच गया होया सफल उस मनुख दा जिदा जीवन हरि मंदिर बन गया। ये जबान घड़ियाल है, इसनु वजाना है। हुण मैं फिर दोहरावां ते समाप्ति करा। करोड़ दफा वाहेगुरु वाहेगुरु आख दें, एक दुख भी नहीं मिटना, एक पाप भी नहीं मिटना। जिहड़ा असी सुनदे आ ना, एक दफा वाहेगुरु आखो ते जन्मां जन्मांतरां दे पाप धुल जाणगे। सही है, सही है। पर एक दफा आखना ये नहीं जिहड़ा असी कहिंदे आ, ये नहीं है। करोड़ दफा वाहेगुरु वाहेगुरु आखदे आ, एक पाप भी नहीं धुलेगा, एक दुख भी नहीं मिटेगा और नहीं मिटदा। एक दफा वाहेगुरु आखदे आ, सारे ही दुख मिट जांदे, सारे ही पाप मिट जांदे। दूसरा, करोड़ दफा वाहेगुरु वाहेगुरु आखना बहुत सौखा है, बहुत सौखा है। कई सैकड़े पाठ जपजी साहब दे करदे ने, सुखमनी साहब दे करदे ने, असी जीतने कर लें, ठीक है। एक पंक्ति पढ़नी बड़ी कठिन है, औखी है, पर ठीक है, करी जाओ। किसी दिन एक पंक्ति पढ़न दी जाच आ जाए। करोड़ दफा वाहेगुरु वाहेगुरु करना बड़ा आसान है, एक दफा वाहेगुरु जपना बड़ा औखा। जबान उचारण करे और उचारण होवे जिहड़ी घड़ियाल दी आवाज है। घड़ियाल दी आवाज धुनाकार है, सहज बिलोवो जैसे तत् न जाए। इस तरह दी धुनाकार आवाज लंबी ते मन उसनु सुने। इनू ध्यान साधना कहिंदे ने, जप साधना कहिंदे ने, इनू नाम अभ्यास कहिंदे ने। यह नुकता मैं थोड़े सामने रखे। प्रेरित होके जिहड़े अमृत वेले अद्धा घंटा 15 मिनट 10 मिनट करनगे। देखो रोटी खांदे आ 15 मिनट ही लगदे ना, सारा दिन भुख नहीं लगती। मेरा अनुभव, अगर 15 मिनट भी तुसी जप कर लो, चलो मन नहीं जुड़िया, शब्द सुरत एक नहीं हुई, मन थोड़ा जिहा नेड़े चला गया, तां भी इतना रस बन जाएगा, दिहाड़ी चंगी लंघ जाएगी, 24 घंटे ठीक लंघ जाणगे, किसी सरूर दे च लंघणगे, किसी मस्ती च लंघणगे, व्यर्थ नहीं जाएगा। एक तिल नहीं बनने काले, महाराज कहने एक तिल जितने भी घालना व्यर्थ नहीं जाएगी, बर्बाद नहीं जाएगी, इस चक्कर च ना पाओ। लेकिन पूरे इरादे नाल, पूरी दृढ़ता नाल, पूरी मेहनत नाल, कम से कम मनुख 20 मिनट ते कढ़े। ते जे 20 मिनट भी नहीं कढ़ सकदा तो एक गल स्पष्ट हो गई, इहदे कोल संसार लई वकत है, निरंकार लई नहीं। अजे निरंकार की कोई अहमियत नहीं इस दी दुनिया च, कम से कम 20 मिनट ते कढ़। ते जिस जगह बैठ के रोज रोज जप करोगे, वह जगह चार्ज हो जाएगी। यह भी मैं अर्ज कर दें, उस जगह का अपना असर है। इस वास्ते कहिंदे ने, जिथे कथा कीर्तन होवे, गुरुद्वारा मंदिर, उथे दुनियावी गल नहीं चाहिए। सतसंगत कैसी जानी है, जिथे एको नाम वकाणी। जिवें जुतियां असी बाहर रख के आंदे आ ना, फिजूल दियां गल्लां भी उस जगह तो बाहर रखीए जिथे जप तप हुंदा होवे, कथा कीर्तन हुंदी, ताकि उथों दी जिहड़ी वाइब्रेशन है पावन बनी रहे, उथों दा माहौल पवित्र बनिया रहे। मैनू हजारां सतसंगियां ने, गुरसिखां ने आख्या, भी गैनी जी तुसी दिल्ली दियां बाकी कलोनियां च भी कथा कर दो, पर जो रस सानू सीसगंज साहब आउंदा है, होर कलोनियां च नहीं, उत्थे भी असी आउंदे आ। एक ने नहीं, एक कह देंदा तो शायद मैं नज़रअंदाज करदा। कईयां ने कहा उत्थे कीर्तन सुनदे आ बड़ा रस आउंदा है, उही रागी आउंदे ने उस कलोनी च करते पैंदे ने, असी सुनन वास्ते जाने, खेड नहीं बनते। जद इस तरह लगातार कईयां ने मैनू कहा, उत्थे आउंदे आ ते कुछ रस बनता है, तो मैं उन्होंने कहा, मैं गुरु तेग बहादुर साहब का स्थान एक ते इत्थे वकत का अवतारी पुरश कुछ दिन रहा है, इस मिट्टी अजे भी कुछ
जिंदगी है। दूसरा 24 घंटे इतने बाणी का पाठ चलता ही है, कीर्तन के रूप च, पाठां के रूप च, कथा के रूप च। और जिस वक्त सुखासन हो जाता है फिर सेवा के रूप च, और जप करदे होया सेवा करदे नौजवान वाहिगुरु की धुन अलाप रहे होंदे, धुलाई करते पे होंदे रात दे कोई 1-1.5 बजे तक, वह धुलाई करके फिर नवें सिरों विछाई आती है। ये सारा कम सारी सेवा जप करदे होए करदे देख सकते हो कभी, क्योंकि कलोनिया दे हाजरी भर के दस अक्सर 12-1 बजे सीसगंज साहब पहुँचता, मेरी रिहायश उत्थे होंदी है, तो मैं इन्हां नौजवानों नूं सेवा करदे देखदा हुंदा। 24 घंटे जिथे वाहेगुरु का जप चल रहा है उत्थों की फिजा, तो जिस गुरुद्वारे किधरे घंटा अद्धा घंटा पाठ होंदा होगा, किधर शाम नूं रहिराज साहब 15 मिनट, किधर सवेरे हुक्मनामा, कलोनियां दे गुरुद्वारे ते यही कुछ, या सा दीवार का कीर्तन अद्धा घंटा पौना घंटा सारा दिन ते कुछ भी नहीं। मैं कहा उत्थे जिहड़ा थानू रस आ जांदा है, आनंद आ जांदा है, उत्थों दियां लहरां ने, उत्थों दा माहौल है। इनू कहिंदे ने अस्थान भेद, जगह दा असर। सो अस्थान बताओ मीता, जाके हर हर कीर्तन नीता। जिथे दिन रात कीर्तन चलदा है मैनू जगह दसो, क्योंकि वह जगह चार्ज हो गई होगी, उस जगह शक्ति होगी, वह जगह इतनी पावन हो गई होगी। मैं अर्ज करा जिथे बैठ के घर दे तुसीं नाम जपो और रोज जपो, सवेरे शाम जपो, ओ जगह इतनी चार्ज हो जाएगी कि दे दुष्ट तो दुष्ट बंदा भी उत्थे बैठे ओदे मुंहों भी वाहिगुरु निकल जाएगा। उस जगह दा असर है, इनू अस्थान भेद कहिंदे ने। सो अस्थान बताओ नीता, जाके हर हर कीर्तन नीता। कदी कदाई कीर्तन होंदा है, ओ जगह ना दसो मैनू। गुरु अर्जन देव जी, ओ जगह दसो जिथे 8 पैर कीर्तन होंदा। सो अस्थान बताओ नीता, जाके हर हर कीर्तन नीता। नीता प्रति होंदा मैं उत्थे बैठ के सुना, क्योंकि वह जगह चार्ज होई होवेगी, उस जगह का अपना असर होवेगा। हजारां मनुखां दा यह अनुभव है, विस्टर बुक च लिख के गए ने दरबार साहब, इत्थे आउंदिआं सानूं सुकून मिले है, शांति मिली है, भावें जो कुछ गायन हो रहा सी साडी समझ तो परे, मंजी साहब दे भावें कथा हो रही सी साडी समझ तो परे, पर इत्थे आके शांति मिलती है, सुकून मिलता है। एक ओही मंदिर है जो 24 घंटे बोल रहे हैं, 24 घंटे कीर्तन हो रहे हैं। चलो समा तो हो गया, पर 1 मिनट मैं थोड़ा लवा। मैं एक दिन कला से बोल रहा सी, ग्वालियर की गल है, तो ग्वालियर का जिहड़ा गुरुद्वारा है उत्थों के महाराजे सिंधिया ने बनवाया सी, मस्जिद भी बनाई मंदिर भी बना के दिता, गुरुद्वारा भी फौज दे विच उदों सिख होंदे सन। ये 3 अस्थान नाले नाले उसने बनाए ने, विचकार मंदिर है एक पासे, मस्जिद है एक पासे, गुरुद्वारा है, तिन्ने एको ही लाइन दे च ने, और तिन्ने बड़े कीमती पत्थर नाल बनाए गए ने, और उन्हां दे घड़ाई का कम बड़ा गजब दा है। उत्थे किधरे मैनू गल फुरी, कला ते मैं बोल रहे सी, कला हुनर नू कहिंदे ने, संगीत एक कला है, कविता एक कला है, चित्रकारी कला है, नृत्यकारी कला है, एक कला किन्नी तरह दी है। पुराने जमाने च अवतारां नू नापदे सन इहदे च कला कितनी है, जैसे कहिंदे ने श्री कृष्ण च 16 कला सन, राम दे 14 कला सन, राम नू छोटा मनदे ने कृष्ण तो, उन्हों संपूर्ण अवतार भी नहीं मनते, संपूर्ण अवतार कृष्ण नू मनते ने। महाराज गुरु अर्जन देव जी ने इस पंक्ति नू जो जिहड़ी मनौत है अगे कीता है, 16 कला संपूर्ण फलिया, अनंत कला होए ठाकर चलिया। परमात्मा सिर्फ 16 कला नहीं, अनंत कला नहीं गिण सकते, उसे तो कोई कला लेके आ जाते 16, कोई 4, कोई 6, किसी नू अंसा अवतार भी कहे, अंश मात्र कला है बथोड़ी, अंश मास्तर कला। तो मैं बोल रहा सी जिहड़ियां कला आउंदियां ने, एक सियाणा सिंधी वीर मेरे को आया, कहण लगे गैने जी
ਤੁਹਾਨੂੰ ਕਿਲੇ ਤੇ ਲੈ ਚੱਲਦੇ ਹਾਂ, ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ, ਜਿਵਦਾ ਜਾਗਦਾ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਕਹਿੰਦੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਅਤੇ ਤੁਹਾਨੂੰ ਕਲਾ ਦੀ ਜਿਵਦੀ ਜਾਗਦੀ ਮੂਰਤੀ ਦਿਖਾਉਣਾ ਚਾਹੁੰਦਾ। ਤੁਸੀਂ ਸਮਾਂ ਕੱਢੋ ਮੇਰੇ ਨਾਲ, ਚਲੋ ਕਿਲੇ ਤੇ। ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ, ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹੁੰਦਾ ਅਤੇ ਤੁਸੀਂ ਜਦ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਦਾ। ਕਹਿਣ ਲੱਗੇ ਠੀਕ ਹੈ ਫਿਰ ਸ਼ਾਮ ਨੂੰ ਚੱਲਾਂਗੇ। ਸ਼ਾਮ ਨੂੰ ਉੱਥੇ ਗਏ, ਉਹ ਇੱਕ ਮੈਨੂੰ ਮੰਦਰ 'ਚ ਲੈ ਗਿਆ, ਬੜਾ ਉੱਚਾ ਮੰਦਰ ਹੈ, ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ 'ਚ ਦਿਖਾਈ ਦਿੰਦਾ, ਦੂਰੋਂ ਦਿਖਾਈ ਦਿੰਦਾ, ਬੜੀ ਬੁਲੰਦ ਚੋਟੀ। ਉਸ ਮੰਦਰ ਦੇ 'ਚ ਲੈ ਗਿਆ ਅਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ, ਪੱਥਰ ਦੇ ਉੱਤੇ ਚਿੱਤਰੀਆਂ ਹੋਈਆਂ ਤਸਵੀਰਾਂ, ਬੇਲ ਬੂਟੇ, ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪਏਗੀ ਜਿਨ੍ਹਾਂ ਨੇ ਬਣਾਏ। ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ। ਮੈਨੂੰ ਕਹਿਣ ਲੱਗੇ ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਏ? ਮੈਂ ਕਿਹਾ ਕਲਾ ਦਾ ਨਮੂਨਾ ਵਾਕਈ ਮਹਾਨ ਹੈ, ਕਲਾ ਜਿਵਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ। ਪਰ ਮੈਂ ਕਿਹਾ ਮਿੱਤਰਾ ਬੁਰਾ ਨਾ ਮਨਾਈ, ਮੈਨੂੰ ਅਫਸੋਸ ਹੈ ਇਹ ਮੰਦਰ ਮੁਰਦਾ ਹੈ, ਮਰਿਆ ਹੋਇਆ ਹੈ। ਮੈਨੂੰ ਕਹਿਣ ਲੱਗੇ ਤੁਸੀਂ ਕਥਾ ਕਰਦੇ ਹੋ, ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ, ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਹੈ। ਮੈਂ ਕਿਹਾ ਮਿੱਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ, ਜਿਵਦੇ ਜਾਗਦੇ ਮਨੁੱਖ ਦੀ ਇਹ ਪਹਿਚਾਣ ਆਉਂਦੀ ਹੈ ਬੋਲਦਾ ਹੈ, ਮੁਰਦੇ ਦੀ ਇਹ ਪਹਿਚਾਣ ਆਉਂਦੀ ਹੈ ਲੱਖ ਵੀ ਸਿਰ ਖਪਾਓ ਨਹੀਂ ਬੋਲਦਾ। ਮੈਂ ਕਿਹਾ ਇੱਥੇ ਕਬੂਤਰਾਂ ਬਿੱਠਾਂ ਪਈਆਂ ਕਰਦੀਆਂ ਨੇ, ਗੰਦਗੀ ਇਤਨੀ ਹੈ ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ, ਕਈ ਸਿਲਾਂ ਪੱਥਰ ਨਿਕਲਦੇ ਪੈਣ ਡੈਡੇਰੀ ਹੋ ਰਹੇ ਨੇ, ਨਾ ਇੱਥੇ ਕੋਈ ਆਰਤੀ, ਨਾ ਇੱਥੇ ਕੋਈ ਜਪ, ਨਾ ਇੱਥੇ ਕੋਈ ਧੂਪ ਦੀਪ, ਨਾ ਕੋਈ ਇੱਥੇ ਮੰਗਲਾਚਰਨ, ਨਾ ਇੱਥੇ ਕੋਈ ਪ੍ਰਭੂ ਦੇ ਗੀਤ, ਇਹ ਬੋਲਦਾ ਹੀ ਨਹੀਂ, ਮੁਰਦਾ ਹੈ। ਸਜਾਇਆ ਹੋਇਆ, ਸੰਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ। ਮਨੁੱਖ ਨਾ ਬੋਲੇ ਸ਼ਿੰਗਾਰਿਆ ਹੋਇਆ ਸਵਾਰਿਆ ਹੋਇਆ ਕਿਵੇਂ ਨੇ ਰੱਖਦਾ ਹੈ? ਨਾਮ ਬਿਨਾ ਜੇਤਾ ਵਿਵਹਾਰ ਜਿਉ ਮ੍ਰਿਤਕ ਮਿਥਿਆ ਸਿੰਗਾਰ। ਸ਼ਿੰਗਾਰ ਮੈਂ ਕਿਹਾ ਬੜਾ ਸੁੰਦਰ ਹੈ, ਬਹੁਤ ਖੂਬਸੂਰਤ ਹੈ, ਮੰਦਰ ਮੁਰਦਾ ਹੈ। ਜਿਵਦਾ ਜਾਗਦਾ ਮੰਦਰ ਹੁੰਦਾ ਜਿੱਥੇ ਆਰਤੀ ਹੋਵੇ, ਪੂਜਾ ਹੋਵੇ, ਪਾਠ ਹੋਵੇ, ਜਪ ਹੋਵੇ, ਤਪ ਹੋਵੇ, ਹਰੀ ਕੀਰਤਨ ਹੋਵੇ। ਮੈਂ ਕਿਹਾ ਰੂਹੇ ਜ਼ਮੀਨ 'ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ, ਉਹ ਹੈ ਹਰੀ ਮੰਦਰ ਦਰਬਾਰ ਸਾਹਿਬ, 24 ਘੰਟੇ ਬੋਲਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ ਉਹ ਮੰਦਰ ਹਮੇਸ਼ਾ ਖਤਰੇ 'ਚ ਰਿਹਾ ਹੈ। ਪਤਾ ਹੈ ਕਿਉਂ? ਜ਼ਿੰਦਗੀ ਨੂੰ ਖਤਰਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ, ਜਲਦੇ ਦੀਵੇ ਨੂੰ ਖਤਰਾ ਹੈ, ਬੁਝੇ ਦੀਵੇ ਨੂੰ ਖਤਰਾ ਨਹੀਂ ਹੈ, ਫੁੱਲਾਂ ਨੂੰ ਖਤਰਾ ਹੈ, ਕੰਡਿਆਂ ਨੂੰ ਖਤਰਾ ਨਹੀਂ ਆਉਂਦਾ, ਜ਼ਿੰਦਗੀ ਨੂੰ ਖਤਰਾ ਆਉਂਦਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। 24 ਘੰਟੇ ਬੋਲਦਾ, ਉਹਦੇ ਕੋਲ ਜ਼ਿੰਦਗੀ, ਅਗਰ ਕੀ ਹੋਇਆ ਜੇ ਉਹਦੇ ਖਤਰਿਆਂ 'ਚ ਰਹਿੰਦਾ, ਇਸ ਚੱਕਰ 'ਚ ਨਾ ਪੈਣਾ। ਅਬਦਾਲੀ ਨੇ ਗਿਰਾਇਆ, ਮੱਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ, ਹੱਦ ਹੋ ਗਈ। ਇਹ ਮੰਦਰ ਐਸਾ ਨਿਗਾਹ 'ਚ ਆਇਆ, ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ, ਕਿਉਂ? ਜ਼ਿੰਦਗੀ ਹੈ, ਬੋਲਦਾ, ਜੀਵਨ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜੇਵਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ। ਅੰਦਾਜ਼ਨ 12 ਮਹੀਨੇ 'ਚ 10, 1 ਮਹੀਨਾ 5 ਦਿਨ ਹਰ ਸਾਲ ਉੱਥੇ ਕਥਾ ਕਰਦਾ, ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ। ਮੇਰਾ ਆਪਣਾ ਵੀ ਅਨੁਭਵ ਹੈ, ਮੈਂ ਸਾਰੀ ਦੁਨੀਆਂ 'ਚ ਕਥਾ ਕੀਤੀ ਹੈ, ਉੱਥੇ ਕਥਾ ਕਰਨੀ ਮੇਰੇ ਕੋਲ ਬੰਦਗੀ ਹੋ ਜਾਂਦੀ, ਬਾਕੀ ਜਗ੍ਹਾ 'ਤੇ ਐਵੇਂ ਕਿਰਤ ਹੋ ਜਾਂਦੀ ਹੈ, ਸਮਾਂ ਪਾਸ ਕਰਨਾ ਹੋ ਜਾਂਦਾ, ਉੱਥੇ ਬੰਦਗੀ ਹੋ ਜਾਂਦੀ ਹੈ। ਔਰ ਮੇਰਾ ਆਪਣਾ ਅਨੁਭਵ, ਮੰਦਰ ਬੋਲਦਾ 24 ਘੰਟੇ ਬੋਲਦਾ, ਉੱਥੇ ਬੜੀ ਜ਼ਿੰਦਗੀ ਹੈ, ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦੀ ਲਹਿਰਾਂ, ਉੱਥੇ ਦਾ ਜੀਵਨ। ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ ਜੇ ਤੁਹਾਨੂੰ ਸੀਸਗੰਜ ਰਸ ਜ਼ਿਆਦਾ ਆਉਂਦਾ, ਇੱਥੇ ਜ਼ਿੰਦਗੀ ਹੈ, ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ, ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ
ਘੰਟੇ ਪਰਮਾਤਮਾ ਨਾਲ ਜੁੜੀ ਰਹਿੰਦੀ ਸੀ। ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ, ਜ਼ਰੂਰ ਰਸ ਆਵੇਗਾ। ਜਿਹੜੇ ਕੋਈ ਥੋੜ੍ਹੇ ਜਿਹੇ ਇਸ ਮਿਜ਼ਾਜ ਦੇ ਬੰਦੇ ਨੇ ਉਹਨਾਂ ਨੂੰ ਜ਼ਿਆਦਾ ਰਸ ਆਏਗਾ। ਮੈਂ ਉਹਨਾਂ ਨੂੰ ਕਿਹਾ ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ, ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦੇ ਨਹੀਂ, ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ। ਇੱਥੋਂ ਦੀਆਂ ਮਿਹਰਾਂ, ਇੱਥੋਂ ਦੀਆਂ ਲਹਿਰਾਂ ਨੇ, ਇਹ ਅਸਥਾਨ ਵੇਦ ਹੈ, ਇਹ ਜਗ੍ਹਾ ਦੱਸ ਹੈ। ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਉਂਦੇ ਹਾਂ, ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ। ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ, ਤਪ ਕਰਨਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਹਰ ਘਰ ਦੇ ਜਿਵੇਂ ਕਿਚਨ ਆਉਂਦਾ, ਰਸੋਈ ਆਉਂਦੀ ਹੈ, ਭੋਜਨ ਬਣਾਉਂਦੇ ਹਾਂ ਸਰੀਰ ਲਈ।

ਪਰ ਮੈਂ ਪੰਜ ਦਫ਼ਾ ਕਹਿਣਾ, ਮੈਂ ਪਹਿਲੇ ਕਹਿਣਾ, ਤੁਸੀਂ ਬਾਅਦ ਵਿੱਚ। ਇਸ ਤਰੀਕੇ ਨਾਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ। ਅੱਗੋਂ ਗੁਰੂ ਜਿਤਨਾ ਕਰਾ ਲਏ ਉਹ ਫਿਰ ਗੁਰੂ ਦੀ ਮਰਜ਼ੀ, ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ। ਅਤੇ ਮੇਰਾ ਆਪਣਾ ਅਨੁਭਵ ਹੈ, ਰੋਟੀ ਖਾਂਦਿਆਂ ਲੱਗਦੇ ਤੇ 15 ਮਿੰਟ ਨੇ, ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ। ਇਹ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ ਚ ਰੱਖੇਗਾ, ਸਰੂਰ ਦੇ ਚ ਰੱਖੇਗਾ, ਕਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ, ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਤੋ ਸਿਰਫ 5 ਦਫ਼ਾ ਮੈਂ ਕਹਿੰਦਾ, ਕਿਉਂਕਿ ਗਲਾ ਮੇਰਾ ਖੁਸ਼ਕ ਹੋ ਚੱਲਿਆ। ਮੈਂ ਪਹਿਲੇ ਉਚਾਰਨ ਕਰਾਂਗਾ, ਬਾਅਦ ਵਿੱਚ ਤੁਸੀਂ, ਤੇ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ, ਤੋਨਾ ਕਰ ਇਸ ਤਰ੍ਹਾਂ ਕਰਨਾ। ਵਾਹਿਗੁਰੂ।

0: You're listening to KRPI 1550 Radio, Ferndale, Washington.
1: Bhagat Kabir Sahib, inna de janam baare bahut vakriyan vakriyan, main controversy wali koi gal nahi karni ji. Eh tin tarah di dharna hai ji, Kabir Sahib da janam ki hoya. Kabir Panthi kehnde hai ji kamal de phul ton. Ek eh vi kiha janda hai ji, ek vidwa brahmani si, oh Ramanand ji nu namaskar karan gayi. Main nirna nahi karan baitha, main sirf binti karan laga. ਕਈ ਵਾਰੀ ਕਈ ਸੱਜਣ ਪੜਿਆ ਹੁੰਦਾ ਹੈ ਤੇ ਮਨ ਚ ਇਹ ਨਾ ਵੀ ਉਹ ਗੱਲ ਨੇ ਕਲੀਅਰ ਕੀਤੀ ਸਿਰ ਮਟਿਊਕ ਮਤ ਕਿ ਰਾਮਾਨੰਦ ਜੀ ਕੋਲ ਗਈ ਵਿਧਵਾ ਬ੍ਰਾਹਮਣੀ ਸੀ ਉਹਨੇ ਚਿਹਰਾ ਢੱਕਿਆ ਹੋਇਆ ਸੀ ਤੇ ਉਹਨਾਂ ਨੇ ਆਸ਼ੀਰਵਾਦ ਦੇ ਦਿੱਤੀ ਬੇਟਾ ਤੂੰ ਪੁੱਤਰਵੰਤੀ ਹੋ ਤੇ ਅਗਲਿਆਂ ਨੇ ਕਿਹਾ ਵੀ ਇਹਦਾ ਤੇ ਪਤੀ ਮਰ ਚੁੱਕਾ ਉੱਥੇ ਕਹਿੰਦੇ ਵਿਧਵਾ ਬ੍ਰਾਹਮਣੀ ਦੇ ਘਰ ਚ ਉਹ ਬਚਨ ਕਰਕੇ ਬੇਟੇ ਦਾ ਜਨਮ ਹੋ ਗਿਆ ਪਰ ਇਹ ਵੀ ਕਿਹਾ ਜਾਂਦਾ ਹੈ ਜੋ ਕਬੀਰ ਪੰਥੀ ਕਹਿੰਦੇ ਆ ਕਿ ਕਬੀਰ ਸਾਹਿਬ ਪ੍ਰਗਟ ਹੋਏ ਨੇ ਕਮਲ ਦੇ ਫੁੱਲ ਦੇ ਉੱਤੇ ਪਰ ਜਿਹੜੀ ਜਿਹੜੀ ਗੱਲ ਮੰਨਣ ਵਾਲੀ ਹੈ ਇਹਨਾਂ ਦੇ ਪਿਤਾ ਜੀ ਦਾ ਨਾਮ ਨੀਰੂ ਸੀ ਉਹਨੂੰ ਅਲੀ ਵੀ ਕਿਹਾ ਜਾਂਦਾ ਤੇ ਮਾਤਾ ਦਾ ਨਾਮ ਨੀਮਾ ਸੀ ਇਹ ਵੀ ਵਿਦਵਾਨ ਭਾਈ ਕਾਨ ਸਿੰਘ ਨਾਭਾ ਨੇ ਗੱਲ ਲਿਖੀ ਹੈ ਵਿਧਵਾ ਬ੍ਰਾਹਮਣੀ ਦਾ ਜ਼ਿਕਰ ਕੀਤਾ ਪਰ ਮਾਤਾ ਪਿਤਾ ਜਿਹੜਾ ਨੀਰੂ ਤੇ ਨੀਮਾ ਇਹਨਾਂ ਦਾ ਜਨਮ 1398 ਈਸਵੀ ਨੂੰ ਹੋਇਆ ਹੈ ਬਿਕਰਮੀ ਸੰਮਤ 1455 ਨੂੰ ਹੋਇਆ ਭਗਤ ਕਬੀਰ ਸਾਹਿਬ ਜੀ ਦਾ ਜੀ ਜਨਮ ਜਿਹੜਾ ਹੈ ਮੈਂ ਅਰਜ਼ ਕਰਾਂ ਇਹਨਾਂ ਨੂੰ ਜਿਹੜੀ ਗੁਰੂ ਦੀਖਿਆ ਹੈ ਇਤਿਹਾਸ ਮੁਤਾਬਕ ਤੇ ਖਾਸ ਕਰਕੇ ਸਾਡੇ ਗੁਰਮਤ ਦੇ ਸਾਹਿਤ ਵਿੱਚ ਭਗਤ ਕਬੀਰ ਸਾਹਿਬ ਬਨਾਰਸ ਰਹਿੰਦੇ ਆ ਇਹਨਾਂ ਦਾ ਪਿਤਾ ਪੁਰਖੀ ਜਿਹੜਾ ਕੰਮ ਹੈ ਆਪ ਸਭ ਨੂੰ ਪਤਾ ਖੱਡੀ ਹੈ ਕੱਪੜੇ ਬੁਣਦੇ ਇਹ ਸ਼ੁਰੂ ਤੋਂ ਹੀ ਕਰਮਕਾਂਡ ਵਿਰੋਧੀ ਮੈਂ ਆਪ ਨੂੰ ਤਾਂ ਬੇਨਤੀ ਕਰਨ ਲੱਗਾ ਕਿ ਪੁਰਾਣੇ ਵਿਦਵਾਨ ਕਹਿੰਦੇ ਨੇ ਜੇ ਖਾੜਕੂ ਭਗਤ ਹੈ ਖਾੜਕੂ ਸ਼ਬਦ ਵਰਤਦੇ ਜੋਧਾ ਵਾਲਾ ਭਾਈ ਸਾਹਿਬ ਬੈਠੇ ਨੇ ਕਮਿਸ਼ਨ ਸਭ ਤੋਂ ਜ਼ਿਆਦਾ ਜਿਹੜੇ ਸ਼ਹੀਦਾਂ ਦੇ ਵੇਲੇ ਸੂਰਮਿਆਂ ਵੇਲੇ ਸ਼ਬਦ ਪੜ੍ਹਦੇ ਹੋ ਉਹ ਗੁਰੂ ਗ੍ਰੰਥ ਸਾਹਿਬ ਚ ਸਭ ਤੋਂ ਜ਼ਿਆਦਾ ਸ਼ਬਦ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਮੈਂ ਥੋੜਾ ਜਿਹਾ ਆਪ ਜੀ ਦਾ ਧਿਆਨ ਲੈਣਾ ਇਸ ਪਾਸੇ ਨਾ ਸੋਚਿਓ ਆਪਾਂ ਸ਼ਲੋਕ ਸ਼ੁਰੂ ਕਰ ਦਿੱਤੇ ਆ ਅੱਜ ਅਰਥ ਹੋਣਗੇ ਕੱਲ ਹੋਣਗੇ ਆਪਾਂ ਲੜੀ ਸ਼ੁਰੂ ਕਰਨੀ ਕਬੀਰ ਸਾਹਿਬ ਜੀ ਭਗਤ ਕਬੀਰ ਜੀ ਮਹਾਰਾਜ ਉਹਨਾਂ ਦੇ ਬਾਰੇ ਬਨਾਰਸ ਚੋਂ ਰਹਿੰਦੇ ਆ ਤੇ ਉਹਨਾਂ ਲਈ ਵਿਰੋਧ ਕਰਦੇ ਆ ਉਹਨਾਂ ਦੇ ਦੋ ਤਿੰਨ ਮੈਂ ਸ਼ਬਦ ਆਪ ਨਾਲ ਸਾਂਝੇ ਪਹਿਲੇ ਕਰਨੇ ਚਾਹੁੰਦਾ ਇੱਕ ਤਾਂ ਪਹਿਲੀ ਗੱਲ ਕਿ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਯੋਧਿਆਂ ਵਾਲੇ ਸ਼ਬਦ ਸਾਰੇ ਆ ਥੋੜੇ ਜਿਹੇ ਧਿਆਨ ਨਾਲ ਸੁਣਿਓ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਜਿਹੜਾ ਮਾਰੂ ਰਾਗ ਵਿੱਚ ਇਹ ਬਚਨ ਪੜ੍ਹਨੇ ਆ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ ਇਹ ਸਲੋਕ ਭਗਤ ਕਬੀਰ ਜੀ ਦਾ ਉਚਾਰਨ ਕੀਤੇ ਹੋਏ ਗਗਨ ਦਮਾਮਾ ਚਲੋ ਇਹਦੇ ਅਰਥ ਬੜੀ ਵਾਰੀ ਆਪਨੇ ਸੁਣੇ ਗਗਨ ਦਾ ਅਰਥ ਆਕਾਸ਼ ਹੈ ਉਂਝ ਇਹਦੇ ਦੋ ਅਰਥ ਨੇ ਜੀ ਕਹਿੰਦੇ ਨੇ ਦਸਮ ਦਵਾਰ ਦੇ ਵਿੱਚ ਅਨਦ ਸ਼ਬਦ ਦਾ ਨਗਾਰਾ ਵੱਜਿਆ ਹੈ ਇੱਕ ਅੰਤਰੀਵੀ ਅਰਥ ਹੈ ਕਿ ਅੰਦਰ ਗਗਨ ਦੇ ਵਿੱਚ ਦਵਾਰ ਵਿੱਚ ਅਨਦ ਸ਼ਬਦ ਦਾ ਨਗਾਰਾ ਵੱਜਿਆ ਹੈ ਆ ਸਮਾਂ ਆ ਗਿਆ ਇਸ ਮਨੁੱਖਾ ਜੀਵਨ ਦੀ ਬਾਜੀ ਨੂੰ ਜਿੱਤਣ ਦਾ ਤੇ ਅੱਗੇ ਫਿਰ ਕਹਿੰਦੇ ਜਿਹਦੇ ਅੰਦਰ ਨਾਮ ਦਾ ਨਗਾਰਾ ਵੱਜਿਆ ਉਹ ਸੰਤ ਸਿਪਾਹੀ ਬਣ ਕੇ ਜਦੋਂ ਨਿਕਲਦਾ ਉਹ ਗਰੀਬ ਲਈ ਮਜ਼ਲੂਮ ਲਈ ਪੁਰਜਾ ਪੁਰਜਾ ਕੱਟ ਮਾਰਦਾ ਪਰ ਕਦੀ ਆਪਣਾ ਪੈਰ ਪਿੱਛੇ ਨਹੀਂ ਹਟਾਉਂਦਾ ਮੈਂ ਬੇਨਤੀ ਕਰਾਂ ਇੱਥੇ ਦੋ ਨੇ ਗਗਨ ਦਮਾਮਾ ਮੇਰਾ ਮਤਲਬ ਉਹਨਾਂ ਸ਼ਬਦਾਂ ਦਾ ਅਰਥ ਨਹੀਂ ਸਿਰਫ ਇੱਕ ਮੈਂ ਆਪ ਨੂੰ ਜਾਣਕਾਰੀ ਲਈ ਗੱਲ ਕਹਿ ਰਿਹਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ ਹੁਣ ਅਗਲੀ ਗੱਲ ਇੱਕ ਜਿਹੜਾ ਆਪ ਹੋਰ ਪੜ੍ਹ ਦਿਓ ਡਗਮਗ ਛਾੜ ਰੇ ਮਨ ਬੋਰਾ ਅਬ ਤੋ ਜਰੈ ਮਰੈ ਸਿਧ ਪਾਈਐ ਲੀਨੋ ਖਾਤ ਸੰਧੌਰਾ ਉਹ ਸ਼ਬਦ ਜਿਹੜਾ ਉਹ ਵੀ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੈ ਅਸੀਂ ਇਹ ਸਾਰੇ ਬਚਨ ਪੜ੍ਹਨੇ ਇੱਕ ਸਲੋਕ ਪੜਿਆ ਜਾਂਦਾ ਜਦੋਂ ਸ਼ਹੀਦਾਂ ਦਾ ਦਿਨ ਹੁੰਦਾ ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਧੋਰਾ ਲੀਨ ਇਹ ਵੀ ਭਗਤ ਕਬੀਰ ਜੀ ਦਾ ਇੱਕ 52 ਅੱਖਰੀ ਚ ਉਹਨਾਂ ਦਾ ਸ਼ਬਦ ਹੈ ਜੀ ਮੈਂ ਬੇਨਤੀ ਕਰਾਂਗਾ ਉਹਨਾਂ ਦੇ ਸੈਂਕੜੇ ਸ਼ਬਦ ਨੇ ਲੰਬੇਰੀਆਂ ਬਾਣੀਆਂ ਉਹਨਾਂ ਦੀ ਥਿੱਤੀ 52 ਅੱਖਰੀ ਤੇ ਵਾਰ 7 ਇਹ ਗੁਰੂ ਗ੍ਰੰਥ ਸਾਹਿਬ ਚ ਨੇ ਉਹ ਸਲੋਕ ਮੈਂ ਪਿਛਲੇ ਦਿਨੀ ਜਦੋਂ ਸ਼ਹੀਦ ਗੈਲਰੀ ਬਣਾਈ ਗਈ ਉੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਸੱਚੀ ਹੋਵੇ ਉਸ ਗੈਲਰੀ ਨੂੰ ਜਦੋਂ ਧਿਆਨ ਨਾਲ ਦੇਖਦੇ ਹਾਂ ਨਾ, ਬੱਚੇ ਬਜ਼ੁਰਗ ਬੀਬੀਆਂ ਜਿਹੜੇ ਉਸ ਵੇਲੇ ਸ਼ਹੀਦ ਹੋਏ ਆ, ਅਜੇ ਤਾਂ ਇੰਨੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਨਹੀਂ ਮਿਲੀਆਂ। ਪਰ ਜਿਹੜਾ ਕੰਮ ਚੰਗਾ ਕੀਤਾ ਹੋਵੇ ਉਸ ਕੰਮ ਨੂੰ ਚੰਗਿਆ ਕਹਿਣਾ ਚਾਹੀਦਾ ਹੈ। ਈਰਖਾ ਅਧੀਨ ਹੋ ਕੇ ਕਿਸੇ ਦਾ ਵਿਰੋਧ ਕਰੀ ਜਾਣਾ ਇਹ ਕੋਈ ਚੰਗੀ ਗੱਲ ਨਹੀਂ। ਜਿਹੜਾ ਕੰਮ ਚੰਗਾ ਹੋਵੇ ਚੰਗੇ ਨੂੰ ਚੰਗਾ ਜ਼ਰੂਰ ਕਹੀਏ। ਮੈਂ ਉਸ ਦਿਨ ਮੇਰੇ ਮਨ ਚ ਇੱਕ ਆਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਬੋਲਦਿਆਂ ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਨਾਣਾ ਰਣ ਰੂਤੋ ਨਰ ਨਹੀਂ ਕਰੈ, ਨਾ ਨਿਵੈ ਨਾ ਫੁਨ ਸੰਚਰੈ। ਇਹਦੇ ਥੋੜੇ ਜਿਹੇ ਅਰਥ ਆਪ ਜੀ ਸੁਣਿਓ। ਉਂਝ ਅੱਜ ਦੀ ਪੰਜਾਬੀ ਚ ਨਾਣੇ ਅੱਖਰ ਦੀ ਵਰਤੋਂ ਬੜੀ ਘੱਟ ਹੁੰਦੀ ਪਈ। ਸਮੱਸਿਆ ਇਹ ਪੈਦਾ ਹੋ ਗਈ ਏ, ਮੈਂ ਪ੍ਰਬੰਧਕ ਵੀਰ ਤੁਸੀਂ ਭਾਈ ਸਾਹਿਬ ਵੀ ਨੇ, ਮੇਰੀ ਬੇਨਤੀ ਹੈ ਕਿ ਗੁਰਮੁਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ। ਮੈਂ ਪੰਜਾਬੀ ਨਹੀਂ ਕੱਲੀ ਕਹਿ ਰਿਹਾ, ਗੁਰਮੁਖੀ ਕਹਿ ਰਿਹਾ, ਕਿਉਂਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ 15 ਭਾਸ਼ਾਵਾਂ ਨੇ ਤੇ 15 ਦੀਆਂ 15 ਭਾਸ਼ਾਵਾਂ ਨੂੰ ਸਤਿਗੁਰਾਂ ਨੇ ਜਿਹੜਾ ਜਾਮਾ ਪਹਿਨਾਇਆ ਉਹ ਗੁਰਮੁਖੀ ਅੱਖਰਾਂ ਦਾ ਬਣਾਇਆ। 15 ਭਾਸ਼ਾਵਾਂ ਨੇ। ਹੁਣ ਮੰਨ ਲਓ ਅਸੀਂ ਪਹਿਲੀ ਪੌੜੀ ਪੜ੍ਹਨੇ, ਉਹ ਚ ਅਰਬੀ ਹੈ ਜੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਸ਼ਬਦ ਅਰਬੀ ਦਾ, ਪਰ ਗੁਰਮੁਖੀ ਦੇ ਤਿੰਨਾਂ ਅੱਖਰਾਂ ਨੇ ਆਪਣੇ ਵਿੱਚ ਸਮੇਟ ਲਿਆ ਹੈ। ਰਜਾ ਸ਼ਬਦ ਇਹ ਪਰਸ਼ੀਅਨ ਵਿੱਚੋਂ ਆਉਂਦਾ, ਪਰ ਗੁਰਮੁਖੀ ਦੇ ਦੋ ਅੱਖਰਾਂ ਨੇ ਆਪਣੇ ਸਮੇਟ ਲਿਆ ਹੈ। ਜਿਹੜਾ ਸ਼ਬਦ ਅਸੀਂ ਪੜ੍ਹ ਰਹੇ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ਕੁਨ ਕਰਤਾਰ, ਜ਼ਿਆਦਾ ਫਾਰਸੀ ਹੈ। ਮੈਂ ਅਰਜ਼ ਕੀਤੀ 15 ਭਾਸ਼ਾਵਾਂ ਨੇ, ਪਰ ਗੁਰਦੇਵ ਨੇ 15 ਭਾਸ਼ਾਵਾਂ ਨੂੰ ਜਿਹੜੀ ਲਿਪੀ ਦਾ ਚੋਲਾ ਦਿੱਤਾ ਉਹ ਸਤਿਗੁਰਾਂ ਨੇ ਗੁਰਮੁਖੀ ਦਾ ਦਿੱਤਾ ਹੈ। ਕਿਉਂਕਿ ਅੱਜ ਨਾਣਾ ਨੰਨਾ ਤੇ ਨਿਆਂ ਇਹ ਕੋਈ ਨਹੀਂ ਜੇ ਵਰਦਾ, ਕੋਈ ਪੰਜਾਬੀ ਲਿਖਣਾ ਲਿਖਦਾ। ਹੁਣ ਜੇ ਕੋਈ ਨਾਮ ਲਿਖੇ, ਮੈਂ ਥੋੜਾ ਵਿੱਚੋਂ ਨਿਕਲਿਆ, ਮੈਨੂੰ ਬਖਸ਼ ਦਿਆ ਜੇ ਜੀ, ਇਹ ਨਹੀਂ ਕਿ ਮੈਂ ਤੁਹਾਡਾ ਕੋਈ ਕਲਾਸ ਟੀਚਰ ਬਣ ਕੇ ਕਲਾਸ ਲਾ ਰਿਹਾ ਗੁਰਮੁਖੀ ਦੀ। ਹੁਣ ਸਾਰੇ ਸ਼ਬਦ ਵਰਤਦੇ, ਗਿਆਨੀ ਗੱਗੇ ਨਾਲ ਵਰਤਨੇ ਨਾ, ਪਰ ਗੁਰੂ ਗ੍ਰੰਥ ਸਾਹਿਬ ਤੇ ਗੰਗੇ ਨਾਲ ਵੀ। ਹਾਂਜੀ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਗਿਆਨੀ, ਤੇ ਇੱਥੇ ਬੱਚਿਆਂ ਤੋਂ ਨਹੀਂ ਬੋਲਿਆ ਜਾਣਾ ਗਿਆਨੀ। ਨੰਨਾ ਖੱਟ ਸ਼ਾਸਤਰ ਹੋਈ ਗਿਆਤਾ, ਪਰ ਅੱਜ ਵਿਦਵਾਨ ਕਹਿਣ ਲੱਗ ਪਿਆ, ਰੌਲਾ ਪੈਂਦਾ ਉੱਥੇ ਯੂਨੀਵਰਸਿਟੀਆਂ ਚ। ਨਹੀਂ, ਨੰਨਾ ਵਰਤੋਂ ਚ ਨਹੀਂ ਆਉਂਦਾ, ਇਹਦੀ ਲੋੜ ਨਹੀਂ ਹੈਗੀ, ਨਾਣਾ ਵਰਤੋਂ ਚ ਨਹੀਂ ਆਉਂਦਾ ਇਹਦੀ ਲੋੜ। ਗੁਰੂ ਗ੍ਰੰਥ ਸਾਹਿਬ ਚ ਨਾਣੇ ਤੋਂ ਵੀ ਬਾਣੀ ਸ਼ੁਰੂ ਹੋਵੇ, ਨੰਗੇ ਤੋਂ ਵੀ ਬਾਣੀ ਸ਼ੁਰੂ ਹੋਵੇ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਨੰਗੇ ਤੋਂ ਵੀ ਬਾਣੀ ਸ਼ੁਰੂ। ਹੁਣ ਆਹ ਜਿਹੜਾ ਅੱਖਰ ਹੈ ਨਾਣਾ ਰਣ ਰੂਤੋ, ਵਾਹ ਵਾਹ ਭਗਤ ਕਬੀਰ ਜੀ, ਆਹ ਹੈ ਅਸਲ ਚ ਸ਼ਹੀਦ ਦੇ ਜੀਵਨ ਦੀ ਪਰਿਭਾਸ਼ਾ, ਇਹ ਹੈ ਮਰਦ ਅਗਮੜੇ ਦੀ ਪਰਿਭਾਸ਼ਾ। ਤੁਸੀਂ ਬਾਹਰ ਬੋਰਡ ਲਾਏ ਨੇ ਸੰਤ ਜਰਨੈਲ ਸਿੰਘ ਜੀ ਦਾ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ। ਮੇਰਾ ਖਿਆਲ ਲੁਧਿਆਣੇ ਕੀਰਤਨ ਦਰਬਾਰ ਸੀ ਸਬਜ਼ੀ ਮੰਡੀ, ਤੇ ਉਹ ਆਏ ਸਨ। ਤੇ ਜੇ ਕਿਸੇ ਨੇ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਸੱਚੀ ਮੁੱਚੀ ਜੀਓ ਨਿਰਮਲ ਤੇ ਬਾਹਰੋਂ ਨਿਰਮਲ ਕੀਤੀ, ਮੈਨੂੰ ਬਖਸ਼ ਦਿਆ ਜੀ, ਇੱਕ ਦੋ ਇੱਕ ਚੜ੍ਹਨ ਦੀਆਂ, ਉਹ ਭਾਈ ਗੁਰਦੇਵ ਸਿੰਘ ਕੌਂਕੇ ਨੇ ਜੀ। ਉਹਨਾਂ ਦੀ ਸ਼ਹਾਦਤ ਤੋਂ ਤੁਹਾਨੂੰ ਸਭ ਨੂੰ ਪਤਾ ਹੈ, ਇਹ ਇੱਕ ਮੈਂ ਕਿਸੇ ਨੂੰ ਖੁਸ਼ ਕਰਨ ਲਈ ਵੀ ਨਹੀਂ ਕਹਿ ਰਿਹਾ, ਇਹ ਚੇਤੇ ਰੱਖਿਓ, ਨਾ ਕਿਸੇ ਦੇ ਭੈ ਚ ਕਹਿ ਰਿਹਾ। ਹੁਣ ਸੂਰਮਾ ਭਗਤ ਕਬੀਰ ਜੀ ਕਹਿੰਦੇ ਨੇ, ਨਾਣਾ ਰਣ ਰੂਤੋ ਨਰ ਨਹੀਂ ਕਰੈ, ਇਹਦਾ ਅਰਥ ਹੈ ਕਿ ਨਾਣੇ ਅੱਖਰ ਚ ਕਹਿ ਰਹੇ ਨੇ ਕਿ ਜਿਹੜਾ ਰਣ ਤੱਤੇ ਵਿੱਚ ਜੂਝ ਰਿਹਾ ਹੈ ਉਹ ਦ੍ਰਿੜਤਾ ਨਾਲ ਨਹੀਂ ਕਰੈ, ਉਹ ਕਮਜ਼ੋਰੀ ਨਾਲ ਨਹੀਂ ਦ੍ਰਿੜਤਾ ਨਾਲ ਅੜ ਗਿਆ। ਹੁਣ ਇਹਨੂੰ ਪਸ਼ ਭਗਤ ਨੂੰ ਖਾੜਕੂ ਜੀ ਕਹੋ ਜੇ, ਭਾਵੇਂ ਯੋਧਾ ਕਹੋ, ਜਿਹੜੇ ਮਰਜ਼ੀ ਲਫ਼ਜ਼ ਵਰਤੋ, ਨਾਣਾ ਰਣ ਰੂਤੋ ਨਰ ਨਹੀਂ ਕਰੈ, ਉਹ ਦ੍ਰਿੜਤਾ ਨਾਲ ਸਿਰ ਤਲੀ ਤੇ ਰੱਖ ਕੇ ਆਉਂਦਾ, ਨਾ ਨਿਵੈ ਨਾ ਉਹ ਦੁਸ਼ਮਣ ਨੂੰ ਵੇਖ ਕੇ ਝੁਕਦਾ, ਨਾ ਸੰਚਰੈ, ਸੰਚਰੈ ਦਰ ਤੇ ਸਮਝੌਤਾ ਕਰਨਾ, ਮਰ ਜਾਂਦਾ ਪਰ ਕਦੀ ਸਮਝੌਤੇ ਨਹੀਂ ਕਰਦਾ। ਦੇਖੋ ਕਿੱਡਾ ਵੱਡਾ ਮਾਡਲ ਪੇਸ਼ ਕਰ ਰਿਹਾ ਭਗਤ ਕਬੀਰ ਜੀ। ਹਾਲਾਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਬੀਰ ਪੰਥੀ ਵੀਰ ਨੇ ਜੀ, ਸਾਡਾ ਕਿਸ ਦੇ ਇਤਰਾਜ਼ ਨੇ, ਕਬੀਰ ਪੀਜੇ ਗ੍ਰੰਥ ਹੈ, ਹੋਰ ਵੀ ਕਬੀਰ ਜੀ ਦੀ ਬੜੀ ਰਚਨਾ ਜਿਹੜੀ ਬਾਹਰ ਹੈ, ਪਰ ਅਸੀਂ ਜਿਹੜੀ ਅਥੈਂਟਿਕ ਮੰਨਦੇ ਹਾਂ, ਪ੍ਰਮਾਣਿਤ ਮੰਨਦੇ ਹਾਂ, ਉਹ ਸੱਚ ਇਹ ਵੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਕਹਿੰਦੇ ਨੇ ਸੂਰਮਾ ਜਦੋਂ ਰਣ ਤੱਤੇ ਚ ਉਤਰਦਾ, ਨਾ ਝੁਕਦਾ ਨਾ ਸਮਝੌਤੇ ਕਰਦਾ, ਜਾਂ ਜਿੱਤਦਾ ਜਾਂ ਮਰਦਾ, ਬਸ ਦੋ ਹੀ ਕੰਮ ਕਰਦਾ, ਨਾ ਨਾ ਰਣ ਰੁੱਤੋ ਨਰਨੇਹੀ ਕਰੈ, ਨਾ ਨਿਵੈ ਨਾ ਪੁਰ ਸੰਚਰੈ, धन जन्म ताही को गण है महाराज एक कहता जाय कण है। ये सारे शब्द जेड़े ने भगत कबीर जी दे, क्योंकि अज नहीं बजुर्गां नूं पता होना है जदों श्री अखंड पाठ साहिब प्रारंभ हुंदे सन ते पिंडां विच अक्सर जेड़ा पाठी सिंह बहुत सुरीला पाठ करदा सी ना लय च उहनूं कहा जांदा सी कि जदों भगत कबीर साहिब दे सलोक शेख फरीद जी दे सलोक पढ़ने होण ता उस पाठी सिंह नूं लायो जिहदी आवाज बड़ी सुरीली होवे। ते याद रखियो उस वक्त संगत अक्सर इन्हां शलोकां दे पाठ वेले गुरुद्वारा साहिब अमृत वेले इकट्ठी हो जांदी सी। पिंडां दे बजुर्ग जिहड़े गुरमुखी अखरां दा बोध भी नहीं सन रखदे उहनां नूं तुसीं किते सुणो उह ज्यों ज्यों पाठी साहिब शलोक पढ़दा सी उह नाल पढ़दे हुंदे सन, क्योंकि लगातार शलोक सुन सुन के उहनां नूं जबानी चेते हो गए सन, जबानी कंठ हो गए सन। मैं कल भी एक बेनती कीती सी दुपहर दे दीवान विच कि सुन विच बड़ी वड्डी शक्ति है। अज भी मैं कहा जिन्हां सज्जना नूं गुरमुखी अखरां दी बिल्कुल पहचान नहीं जिहड़े इत्थों दे जामपल भी ने ओह निराश मत होवो, जे आप जी लगातार शब्द सुनी जाओ ना प्यारे सुन सुन के भी गुरबाणी कंठ हो जाती है, क्योंकि वेद जिहड़ा सी ओह सदियां तक सिर्फ सुन के अगे चलदा रहा। मैं कल अर्ज कीती उदों लिपि कोई नहीं, सिर्फ एक सुना रहा है अगला सुन रहा है, ते मैं अर्ज कीती सदियां तक ये सलोक जेडे ने इस श्रुति दे रूप विच अगे तुरदे रहे। इस वरे मेरे चेते सी जी भगत कबीर साहब जी दे सलोक उन्हां दी विचार आप संगत नाल कीती जाए। ते अर्ज मेरी है जी पहला सलोक भाई साहब पढ़ के भी गए आ ते मैं भी इस सलोक दा पाठ कर दिता है, ते कल नूं किरपा करियो अगले सलोक दा पाठ जरूर करके आयो, क्योंकि आपां कथा विच मैं आप जी तो कुछ सिखण आया। जे आपां सिर्फ एक गल मैं कीती दूजे ने भी कर दिती, तुहाडे को भाई गुरविंदर सिंह ने सुगड ग्रंथी साहिब तुहानूं दित्ते ने, ते मैं इहनूं ही बेनती करना छोटे वीर नूं कि देखो पुरब बंदे ने एडी सोहणी इमारत गुरुद्वारे च किन्ना प्रबंधक है। आम तौर ते जी कोई पुरब हुंदा शब्द ओही रिपीट हुंदे ने, इह नहीं कि शब्द नहीं पढ़ने, सतगुरु नानक प्रगटिया पढ़ना चाहीदा, फिर बाबा गया बगदाद नूं पढ़ना चाहीदा है, सानू नस वंजो किल विखो करता कर आया पढ़ना चाहीदा है। पर मेरी एक अर्ज है कि गुरु नानक साहिब जी दी बाणी गुरु ग्रंथ साहिब जी दर्ज है बहुत चंगा होवे उहनां पुरब दे दिनां विच गुरु नानक साहिब जी दे शब्दां दे अर्थ ते उस बाणी दा पाठ उस बाणी दा कीर्तन होवे, क्योंकि जदों असीं सतगुरु दी बाणी पढ़ांगे सतगुरु दा शब्द ही तां गुरु दा हिरदा है ना जी, जिहदे जिन्ने शब्द नाल जुड़ गया उह गुरु साहिब नाल जुड़ गया। इस करके मेरे मानसी जी अज असीं इन्हां सलोकां दी विचार शुरू करांगे। इस बाणी दी आरंभता विच जो सतगुरां ने हैडिंग दिता है जिन्हों आपां शब्द सरलेख वरत लईए उसकी विचार भी जरूरी है, क्योंकि धन गुरु ग्रंथ साहिब की बाणी विच जिहड़े सरलेख ने, सरलेख शब्द आपां समझनी आ जी, उहनां दे भी अध्यात्मक अर्थ ने, उहनां दे भी कोई अंदरूनी अर्थ ने, वह एवें नहीं हजूर ने दर्ज किए। मैं एक बार इत्थे अर्ज कीती सी कि श्री राग तो पहला गुरु अर्जुन देव महाराज जी ने ते उस तो बाद धन गुरु गोबिंद सिंह जी ने दमदमा साहब चार सरलेख दर्ज किए बाणी दे। पहला सरलेख है जप, दूसरा सरलेख है सो दर, तीसरा सरलेख है सो पुरख, ते चौथा सरलेख हजूर ने दर्ज किया सोहेला। चार सरलेख ने, पहला जप है, दूसरा सो दर है, तीसरा सो पुरख है, ते चौथा हजूर ने सोहेला दर्ज किया जिन्हों असी आम बोली च कीर्तन सोहेला कहने। भाई गुरदास साहब जी ने उथे लई शब्द वरत्या कीर्त सोहेला। हुण चार सरलेख ने, अपनी अपनी मत मुताबक सिख विद्वाना दे अर्थ भी इहदे कीते। जप बाणी दा नाम भी है, जप विद्वान साडे कुछ विद्वान कहिंदे जप संज्ञा है। मैं गल बड़ी सौखी अर्ज करांगा जी, क्योंकि आपां रोज पढ़ने हां, ਸੰਗਿਆ ਦਾ ਮਤਲਬ ਹੋ ਗਿਆ ਜੀ ਇਹ ਜਪ ਬਾਣੀ ਦਾ ਨਾਮ ਹੈ। ਕੋਈ ਸੱਜਣ ਕਹਿੰਦੇ ਨਹੀਂ ਜਪ ਸ਼ਬਦ ਕਿਰਿਆ ਹੈ, ਕਿਰਿਆ ਦਾ ਮਤਲਬ ਹੈ ਕਿ ਇਹ ਕੰਮ ਕਰਨ ਵਾਸਤੇ ਹੈ। ਇਹਦਾ ਅਰਥ ਹੋ ਗਿਆ ਜਪ ਬਾਣੀ ਦਾ ਨਾਮ ਹੈ, ਜਪ ਕਰਨ ਵਾਲਾ ਕਰਮ ਹੈ। ਤੇ ਅੱਜ ਸਤਿਗੁਰਾਂ ਨੇ ਇਹੀ ਬਚਨ ਕੀਤਾ, ਪਹਿਲਾ ਸ਼ਬਦ ਰਸ ਨਾਲ ਜਪਣ ਤੋਂ ਜਿਹਨੂੰ ਆਪਾਂ ਜਪ ਜੀ ਸਾਹਿਬ ਵੀ ਕਹਿੰਦੇ, ਅਗਲਾ ਹੈ ਸੋ ਦਰ, ਕਿਉਂਕਿ ਪਾਠ ਵੱਖਰ ਹੈ ਜੀ, ਜਿੰਨੀ ਕੋਈ ਸਮਝ ਕੇ ਸੋਦਰ ਇਕੱਠਾ ਨਹੀਂ, ਉਂਝ ਕਾਹਲੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਸੋਦਰ ਦੀ ਚੌਂਕੀ ਲੱਗਣ ਲੱਗੀ ਹੈ, ਪਰ ਸ਼ਬਦ ਹੈ ਸੋ ਦਰ। ਇਹਦਾ ਅਰਥ ਹੈ ਉਹ ਦਰਵਾਜ਼ਾ, ਜਿਸ ਇਨਸਾਨ ਕੋਲ ਅਕਾਲ ਪੁਰਖ ਦਾ ਜਪ ਹੈ, ਜਿਸ ਕੋਲ ਬਾਬਾ ਜੀ ਦੇ ਸ਼ਬਦ ਦਾ ਜਪ ਹੈ, ਉਹ ਉਸ ਦਰ ਤੱਕ ਜ਼ਰੂਰ ਪਹੁੰਚੇਗਾ, ਸੋ ਦਰ। ਤੇ ਜਿਹੜਾ ਦਰ ਤੇ ਪਹੁੰਚੇਗਾ ਉਸ ਤੋਂ ਅਗਲਾ ਸਰਲੇਖ ਹੈ ਸੋ ਪੁਰਖ, ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਹਾਂ, ਜਿਹਨੂੰ ਆਪਾਂ ਕਰਤਾ ਪੁਰਖ ਕਹਿੰਦੇ ਹਾਂ। ਜਿਹੜਾ ਜਪ ਕਰੇਗਾ ਉਹ ਸੋ ਦਰ ਤੱਕ ਜਾਏਗਾ ਪਿਆਰਿਓ, ਜਿਹੜਾ ਸੋ ਦਰ ਤੇ ਪਹੁੰਚੇਗਾ ਉਹ ਸੋ ਪੁਰਖ ਤੱਕ ਜ਼ਰੂਰ ਮਿਲੇਗਾ। ਤੇ ਚੌਥਾ ਸਰਲੇਖ ਹੈ ਸੋਹਿਲਾ, ਸੋਹਿਲੇ ਦਾ ਵੈਸੇ ਲਫ਼ਜ਼ੀ ਅਰਥ ਹੈ ਮੰਗਲਮਈ ਗੀਤ, ਉਂਝ ਹੋਰ ਸੌਖਾ ਕਰ ਲਓ, ਸੋਹਿਲੇ ਦਾ ਅਰਥ ਸਿਫਤ ਵੀ ਹੈ। ਸੋਹਿਲੇ ਦਾ ਇਹ ਵੀ ਅਰਥ ਹੈ ਕਿ ਉਹ ਗੀਤ ਜਿਹੜੇ ਵਿਆਹ ਵੇਲੇ ਗਾਏ ਜਾਂਦੇ, ਇਸੇ ਕਰਕੇ ਸਤਿਗੁਰਾਂ ਨੇ ਸੋਹਿਲਾ ਸਾਹਿਬ ਦੀ ਬਾਣੀ ਦਾ ਜਿਹੜਾ ਪਹਿਲਾ ਸ਼ਬਦ ਹੈ ਉਹਦੀ ਉਦਾਹਰਨ ਵੀ ਵਿਆਹ ਦੇ ਦਿੱਤੀ ਹੈ ਕਿ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਸੋਹਿਲੇ ਦਾ ਅਰਥ ਹੈ ਮੰਗਲਮਈ ਗੀਤ, ਤੇ ਦਾਸੇ ਦੇ ਅਰਥ ਕਰਦਾ ਹੁੰਦਾ ਹੈ ਆਮ ਤੌਰ ਤੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ, ਮੌਤ ਸੋਗ ਦਾ ਪ੍ਰਤੀਕ ਹੈ। ਵਿਆਹ ਵਿੱਚ ਸੰਯੋਗ ਹੁੰਦਾ ਹੈ ਤੇ ਮੌਤ ਵਿੱਚ ਵਿਯੋਗ ਹੁੰਦਾ ਹੈ। ਫਿਰ ਅਰ ਸੁਣਿਓ, ਵਿਆਹ ਵਿੱਚ ਸੰਯੋਗ ਹੈ, ਦੋ ਸਰੀਰਾਂ ਦਾ ਸੰਯੋਗ, ਦੋ ਰੂਹਾਂ ਦਾ ਸੰਯੋਗ ਬਣਿਆ, ਜਿਹਨੂੰ ਆਪਾਂ ਦੰਪਤੀ ਕਹਿੰਦੇ ਹਾਂ, ਪਤੀ ਪਤਨੀ ਕਹਿੰਦੇ। ਤੇ ਜਿਹੜਾ ਮੌਤ ਹੈ ਇਹ ਸੰਯੋਗ ਨਹੀਂ, ਇਸ ਨੂੰ ਆਪਾਂ ਵਿਯੋਗ ਕਹਿੰਦੇ ਹਾਂ, ਵਿਯੋਗ ਦਾ ਅਰਥ ਹੈ ਵਿਛੋੜਾ। ਇਹਦਾ ਮਤਲਬ ਵਿਆਹ ਮਿਲਾਪ ਹੈ ਤੇ ਮੌਤ ਵਿਛੋੜਾ ਹੈ। ਜਿੱਥੇ ਮਿਲਾਪ ਹੁੰਦਾ ਉੱਥੇ ਖੁਸ਼ੀ ਦੇ ਗੀਤ ਗਾਏ ਜਾਂਦੇ ਆ, ਜਿੱਥੇ ਵਿਛੋੜਾ ਹੁੰਦਾ ਉੱਥੇ ਲੋਕ ਮਾਤਮ ਦੀ ਗੱਲ ਕਰਦੇ ਆ। ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹਜ਼ੂਰ ਨੇ ਮੌਤ ਦੇ ਵੇਲੇ ਵੀ ਸੋਹਿਲਾ ਸਾਹਿਬ ਦੀ ਬਾਣੀ ਦਰਜ ਕਰਕੇ ਕਿਹਾ, ਭਾਈ ਕੇਵਲ ਸਰੀਰਾਂ ਦੇ ਮਿਲਾਪ ਹੀ ਖੁਸ਼ੀ ਦੇ ਗੀਤ ਨਹੀਂ, ਇਬਾਦਤ ਕਰਨ ਵਾਲਾ ਸਿਮਰਨ ਚ ਭਿੱਜੀ ਰੂਹ ਜਦੋਂ ਸੰਸਾਰ ਤੋਂ ਤੁਰਦੀ ਹੈ ਉਹਦੇ ਵਾਸਤੇ ਮੌਤ ਵੀ ਇੰਨੀ ਖੁਸ਼ੀ ਹੈ ਜਿੰਨੀ ਵਿਆਹ ਦੀ ਖੁਸ਼ੀ ਹੁੰਦੀ ਹੈ। ਇਸ ਕਰਕੇ ਅਸੀਂ ਸ਼ਬਦ ਸੋਹਿਲਾ ਵਰਤਨੇ। ਮੈਂ ਉਸ ਤੋਂ ਬੇਨਤੀ ਕਿਤੇ ਹੋਰ ਕਰਾਂਗਾ, ਭਾਵੇਂ ਇਸ ਵਿਸ਼ੇ ਨਾਲ ਇਹਦਾ ਸੰਬੰਧ ਨਹੀਂ, ਪਰ ਮੇਰੀ ਅਰਸੀ ਵੀ ਸਰਲੇਖ ਦੇ ਕੋਈ ਅਰਥ ਨਹੀਂ। ਅੱਜ ਸਤਿਗੁਰਾਂ ਨੇ ਇਹਦੇ ਉੱਪਰ ਜਿਹੜਾ ਸਰਲੇਖ ਦਿੱਤਾ ਉਹ ਹੈ ਸਲੋਕ ਭਗਤ ਕਬੀਰ ਜੀਓ ਕੇ। ਇਹ ਪਿਆਰ ਨਾਲ ਸੁਣਿਓ, ਏਡਾ ਵੱਡਾ ਅਦਬ ਵਾਲਾ ਸ਼ਬਦ ਪੜ੍ਹਨ ਨੂੰ ਤਾਂ ਖਿੰਚ ਪੜ੍ਹ ਦਿਆਂਗੇ। ਸਲੋਕ, ਇਹ ਚਲੋ ਸੰਸਕ੍ਰਿਤ ਵੀ ਸ਼ਬਦ ਸ਼ਲੋਕ ਆਉਂਦਾ ਹੈ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਚ ਕਿਤੇ ਵੀ ਸਤਿਗੁਰਾਂ ਨੇ ਕਿਸੇ ਵੀ ਅੱਖਰ ਦੇ ਥੱਲੇ ਬਿੰਦੀ ਨਹੀਂ ਪਾਈ। ਫਿਰ ਬੇਨਤੀ, ਭਾਵੇਂ ਸ਼ਲੋਕ ਪੜ੍ਹਦੇ ਅਕਸਰ ਸਾਡੀ ਸੰਤੇ ਵੀ ਇੰਜ, ਪਰ ਮੈਂ ਕਹਿੰਦਾ ਜੋ ਲਿਖਿਆ ਹੈ ਉਹ ਸ਼ਬਦ ਸਲੋਕ ਹੈ। ਸਲੋਕ ਦੇ ਕਈ ਅਰਥ ਨੇ, ਇੱਕ ਸਲੋਕ ਦਾ ਅਰਥ ਹੈ ਛੰਦਾਬੰਦੀ, ਜਿਵੇਂ ਹੁਣ ਵਾਰਾਂ ਦੇ ਨਾਲ ਸਲੋਕ ਆਏ ਆ ਗੁਰੂ ਗ੍ਰੰਥ ਸਾਹਿਬ ਚ, ਇਹ ਵੀ ਵਿਲੱਖਣਤਾ ਹੈ ਜੀ। ਆਮ ਤੌਰ ਤੇ ਪੰਜਾਬੀ ਵੀ ਜਿਹੜੀ ਵਾਰ ਹੈ ਇਹ ਸਿਰਫ ਪੌੜੀਆਂ ਹੈ, ਪਰ ਗੁਰਦੇਵ ਨੇ ਕਿਰਪਾ ਕੀਤੀ, ਉਹਨਾਂ ਨੇ 20 ਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੀਆਂ 20 ਵਾਰਾਂ ਨੂੰ ਸਲੋਕ ਦਰਜ ਕੀਤੇ ਆ। ਦੋ ਵਾਰਾਂ ਸਿਰਫ ਪੌੜੀਆਂ ਨੇ, ਬਸੰਤ ਕੀ ਵਾਰ ਮਹੱਲ ਪੰਜਵਾਂ 3 ਪੌੜੀਆਂ ਨੇ, ਰਾਮ ਕਲੀ ਕੀ ਵਾਰ ਰਾਏ ਬਲਵੰਤ ਤਥਾ ਸੱਤੈ ਡੂਮ ਆਖੀ ਇਹ 8 ਪੌੜੀਆਂ ਨੇ। ਪਰ ਇਹ ਸਤਿਗੁਰਾਂ ਨੇ ਕੀ ਕਿਰਪਾ ਕੀਤੀ, ਸਲੋਕ ਦਾ ਅਰਥ ਛੰਦਾਬੰਦੀ ਦੇ ਰੂਪ ਵਿੱਚ ਵੀ ਹੈ। ਇੱਕ ਸਲੋਕ ਦਾ ਅਰਥ ਹੁੰਦਾ ਯਸ਼, ਸਲੋਕ ਦਾ ਅਰਥ ਹੁੰਦਾ ਸਿਫਤ, ਸਲੋਕ ਦਾ ਅਰਥ ਹੁੰਦਾ ਕੀਰਤੀ, ਕਿਸੇ ਦੀ ਸਿਫਤਾਂ ਕਰਨੀਆਂ। ਇੱਥੇ ਸ਼ਬਦ ਦੇ ਸਲੋਕ ਭਗਤ, ਇਹ 3 ਅੱਖਰ ਨੇ ਜੀ, ਭੱਬਾ ਗੱਗਾ ਤੇ ਤੱਤਾ। ਅਗਲੀ ਅਰਜ਼ ਕਬੀਰ ਜੀਓ ਕੇ, ਏਡਾ ਪਿਆਰਾ ਸ਼ਬਦ, ਧੰਨ ਗੁਰੂ ਅਰਜਨ ਦੇਵ ਜੀ ਇਹ ਸਰਲੇਖ ਦਰਜ ਕਰ ਰਿਹਾ। ਫਿਰ ਗੁਰੂ ਗੋਬਿੰਦ ਸਿੰਘ ਜੀ ਇਹ ਸਰਲੇਖ ਦਮਦਮਾ ਸਾਹਿਬ ਦਰਜ ਕਰਾ ਰਿਹਾ, ਭਾਈ ਜਿਹੜੇ ਤੁਸੀਂ ਸਲੋਕ ਪੜ੍ਹਨ ਲੱਗੇ ਹੋ ਇਹ ਭਗਤ ਕਬੀਰ ਜੀ ਦੇ ਉਚਾਰਨ ਕੀਤੇ। ਵੇਖੋ ਕਿੱਡਾ ਪਿਆਰਾ ਸ਼ਬਦ ਜੀਓ, ਸਲੋਕ ਭਗਤ ਕਬੀਰ ਜੀਓ ਕੇ, ਇਹਦਾ ਮਤਲਬ ਇਹ ਜਿਹੜੇ ਸਲੋਕ ਨੇ ਇਹ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਨੇ, ਇਹਦੇ ਥੋੜੇ ਜਿਹਾ ਆਪਾਂ ਅਰਥ ਕਰਨੇ ਨੇ। ਸ਼ਬਦ ਆਇਆ ਭਗਤ, ਭੱਬਾ ਗੱਗਾ ਤੇ ਤੱਤਾ ਹੈ ਜੀ, ਕਬੀਰ ਸ਼ਬਦ ਆਇਆ ਹੈ, ਇਹਦੇ ਵੀ ਆਪਣੇ ਅਰਥ ਨੇ ਜੀ। ਹੁਣ ਪਹਿਲੀ ਬੇਨਤੀ ਇਹ ਵੀ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ, ਸਾਰੇ ਕਹਿੰਦੇ ਕਿ ਸਤਿਗੁਰਾਂ ਨੇ 15 ਭਗਤਾਂ ਦੀ ਬਾਣੀ ਦਰਜ ਕੀਤੀ ਹੈ, ਇਹ ਚ ਕੋਈ ਸ਼ੱਕ ਨਹੀਂ। ਤੇ ਸਭ ਤੋਂ ਪਹਿਲੇ ਜਿਹੜੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਚ, ਜਿਨ੍ਹਾਂ ਦਾ ਜਨਮ ਕਰਕੇ ਮੈਂ ਕਹਿ ਰਿਹਾ ਬਾਣੀ ਕਰਕੇ, ਤਾਂ ਸਭ ਤੋਂ ਪਹਿਲਾਂ ਬਾਣੀ ਭਗਤ ਕਬੀਰ ਜੀ ਦੀ ਆਉਂਦੀ ਹੈ, ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਤਕਰੀਬਨ 299 ਸਾਲ ਪਹਿਲਾਂ ਹੋਏ ਨੇ, 300 ਸਾਲ ਪਹਿਲਾਂ ਜਿਹੜੇ ਭਗਤ ਹੋਏ ਨੇ ਉਹ ਭਗਤ ਜੈ ਦੇਵ ਜੀ ਨੇ, ਜਿਨ੍ਹਾਂ ਦਾ ਪਦਾਕਸਰ ਪੜਿਆ ਜਾਂਦਾ ਪਰਮਾਦ ਪੁਰਖ ਮਨੋਪਮੰਗ ਸਤ ਆਦਿ ਭਾਵ ਰਤਨ। ਭਗਤ ਜੈ ਦੇਵ ਜੀ ਤੋਂ ਬਾਅਦ ਜਿਨ੍ਹਾਂ ਦੀ ਹਿਸਟਰੀ ਵਿੱਚ ਬਾਣੀ ਆਪਾਂ ਦੇਖਾਂਗੇ, ਉਹਨੇ ਸੇਖ ਫਰੀਦ ਜੀ, ਜਿਨ੍ਹਾਂ ਨੂੰ ਜਿਨ੍ਹਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਹਨਾਂ ਦਾ ਮੁਕੰਮਲ ਨਾਮ ਸੀ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ਕਰ, ਪਰ ਅਸੀਂ ਉਹਨਾਂ ਨੂੰ ਸ਼ੇਖ ਫਰੀਦ ਅਕਸਰ ਕਹਿੰਦੇ ਹਾਂ। ਸਾਡੀ ਪੰਜਾਬੀ ਸ਼ਬਦਾਵਲੀ ਚ ਅਸੀਂ ਬਾਬਾ ਫਰੀਦ ਸ਼ਬਦ ਵਰਤਨੇ। ਮੈਂ ਅਰਜ਼ ਕਰਾਂਗਾ ਸਤਿਗੁਰਾਂ ਨੇ ਉਹਨਾਂ ਦੀ ਬਾਣੀ ਤਿੰਨ ਥਾਵਾਂ ਤੇ ਵੀ ਗੁਰੂ ਗ੍ਰੰਥ ਸਾਹਿਬ ਚ, ਇੱਕ ਰਾਗ ਆਸਾ ਵਿੱਚ, ਦੂਸਰੀ ਰਾਗ ਸੂਈ ਵਿੱਚ। ਕਿਉਂਕਿ ਤੁਸੀਂ ਸੱਜਣ ਜਿਹੜੇ ਬਾਣੀ ਪੜ੍ਹਨ ਵਾਲੇ ਬੈਠੇ ਹੋ ਨਾ ਜੀ, ਇੱਕ ਬੜੀ ਵੱਡੀ ਸਮੱਸਿਆ ਮੈਂ ਐਕਟਿਵ ਨਹੀਂ ਬੋਲਾਂਗਾ, ਅਸਲ ਚ ਕੀ ਹੈ, ਜਿਹੜੇ ਸੱਜਣ ਰੋਜ਼ ਗੁਰਬਾਣੀ ਦਾ ਅਭਿਆਸ ਕਰਦੇ ਨੇ ਨਾ, ਉਹਨਾਂ ਨੂੰ ਇਹ ਕਥਾ ਇਹ ਵਿਚਾਰ ਬੜੀ ਸੌਖੀ ਸਮਝ ਪੈ ਜਾਣੀ। ਤੇ ਜਿਹੜਾ ਸਿਰਫ ਕਿਤੇ ਤੋਂ ਸੁਣ ਕੇ ਚੱਲ ਰਿਹਾ, ਕਹਾਣੀ ਸੁਣ ਰਿਹਾ, ਕੋਈ ਗਾਥਾ ਸੁਣ ਰਿਹਾ, ਕਿਸੇ ਮਸਲੇ ਨੂੰ ਸੁਣ ਰਿਹਾ, ਕਈ ਵਾਰੀ ਉਹ ਇਹੋ ਜਿਹੀ ਕਥਾ ਤੋਂ ਉਕਤਾ ਜਾਂਦਾ, ਇਹ ਕੀ ਸੁਣਾਈ ਜਾ ਰਹੇ ਸਨ। ਪਰ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜੋ ਕੁਛ ਬੋਲ ਰਿਹਾ ਮੈਂ ਉਸ ਸਤਿਗੁਰੂ ਵਿੱਚ ਬੋਲ ਰਿਹਾ ਜਿਹਨੂੰ ਆਪਾਂ ਸਾਰੇ ਮੱਥਾ ਟੇਕ ਕੇ ਬੈਠੇ। ਫਿਰ ਅਰਸ਼ ਸੁਣੇ ਕਿ ਭਗਤ ਫਰੀਦ ਸਾਹਿਬ ਜੀ, ਉਹਨਾਂ ਨੇ ਸਤਿਗੁਰਾਂ ਨੇ ਸੇਖ ਸ਼ਬਦ ਵਰਤਿਆ ਹੈ, ਰਾਗ ਆਸਾ ਵਿੱਚ, ਰਾਗ ਸੂਈ ਵਿੱਚ, ਦੋ ਦੋ ਸ਼ਬਦ, ਚਾਰ ਸ਼ਬਦ ਨੇ, ਤੇ ਸਲੋਕ ਨੇ ਉਹ ਅਖੀਰ ਤੇ ਨੇ। ਭਗਤ ਕਬੀਰ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਸਲੋਕ ਆਉਂਦੇ ਨੇ। ਮੈਂ ਅਰਜ਼ ਕਰਾਂਗਾ, ਇੱਕ ਭਗਤ ਹੈ ਜਿਹਦੇ ਲਈ ਸ਼ਬਦ ਸੇਖ ਵਰਤਿਆ, ਇੱਥੇ ਹੈ ਭਗਤ, ਥੋੜੀ ਜਿਹੀ ਅਰਥ ਸੁਣਿਓ ਕਿ ਭਗਤ ਦੇ ਅਰਥ ਕੀ ਨੇ। ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਭਗਤ ਆਉਂਦਾ ਨਾ ਜੀ, ਇਹ ਤਿੰਨ ਰੂਪਾਂ ਵਿੱਚ ਆਉਂਦਾ ਹੈ। ਉਂਝ ਤਾਂ ਕਈ ਤਰੀਕੇ ਨਾਲ ਭਗਤ, ਭਗਤਾ, ਭਗਤਾਂ, ਭਗਤੋ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਭਗਤੀ, ਇਹ ਸਾਰੇ ਲਫ਼ਜ਼ ਆਉਂਦੇ ਨੇ। ਹੁਣ ਅਸਲ ਚ ਭਗਤ ਦੇ ਅਰਥ ਕੀ ਨੇ, ਮੈਂ ਅਰਜ਼ ਕਰਾਂ, ਤਿੰਨ ਅੱਖਰ ਨੇ ਭੱਬਾ, ਗੱਗਾ ਤੇ ਤੱਤਾ, ਇਹ ਤਿੰਨ ਅੱਖਰਾਂ ਦਾ ਜੋੜ ਬਣ ਗਿਆ ਭਗਤ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੇ ਪ੍ਰਭਾਸ਼ਕ ਅਰਥ ਵੀ ਦਿੱਤੇ, ਮੈਂ ਦੋਨੋਂ ਅਰਥ ਕਰਨੇ ਚਾਹਾਂਗਾ, ਅੱਖਰੀ ਅਰਥ ਵੀ ਤੇ ਪ੍ਰਭਾਸ਼ਕ ਅਰਥ। ਪ੍ਰਭਾਸ਼ਕ ਅਰਥ ਅੰਗਰੇਜ਼ੀ ਚ ਕਹਿ ਲਓ ਵੀ ਭਗਤ ਦੀ ਡੈਫੀਨੇਸ਼ਨ ਕੀ ਹੈ, ਕੀ ਪ੍ਰਭਾਸ਼ਾ ਭਗਤ ਦੀ। ਸਭ ਤੋਂ ਪਹਿਲੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਭਗਤ ਦੀ ਡੈਫੀਨੇਸ਼ਨ ਦਿੱਤੀ, ਪ੍ਰਭਾਸ਼ਾ ਦਿੱਤੀ, ਉਹ ਅਸਲ ਚ ਸ਼ੇਖ ਫਰੀਦ ਜੀ ਨੇ ਦਿੱਤੀ। ਸਭ ਤੋਂ ਪਹਿਲਾਂ ਮੈਂ ਅਰਜ਼ ਕੀਤੀ ਉਹਨਾਂ ਦੀ ਰਚਨਾ ਵਿੱਚ ਕਹਿ ਕਿ ਭਗਤੀ ਕਰਨ ਵਾਲੇ ਦੇ ਤਿੰਨ ਗੁਣ ਉਹਨਾਂ ਦੱਸੇ ਆ। ਇਹ ਬੜੀ ਵਾਰੀ ਵੈਸੇ ਵਿਚਾਰ ਹੋ ਚੁੱਕੀ ਹੈ, ਪਰ ਫਿਰ ਵੀ ਮੇਰੀ ਅਰਜ਼, ਅੱਜ ਭਗਤ ਸ਼ਬਦ ਆਇਆ, ਉਹ ਹੈ ਕਿ ਮਤ ਹੁੰਦੀ ਹੋਏ ਇਹ ਆਣਾ, ਇਹ ਡੈਫੀਨੇਸ਼ਨ ਹੈ ਭਗਤ ਦੀ। ਜਿਸ ਕੋਲ ਅਕਲ ਬੜੀ ਹੈ, ਸਮਝ ਬੜੀ ਹੈ, ਪਰ ਪਿਆਰਿਓ ਚੇਤੇ ਰੱਖਿਓ, ਹੰਕਾਰ ਚ ਦਾਵਾ ਨਹੀਂ ਕਰਦਾ ਮੈਂ ਬਹੁਤ ਕੁਝ ਜਾਣਦਾ। ਮਤ ਬੜੀ ਉੱਚੀ ਹੈ ਪਰ ਕਦੀ ਦਾਵਾ ਨਹੀਂ ਕਰਦਾ, ਮਤ ਹੈ ਪਰ ਨਿਮਰਤਾ ਵਿੱਚ ਨਿਆਣੇ ਬਣ ਕੇ ਰਹਿੰਦੇ ਨੇ। ਤਾਣ ਹੁੰਦਾ ਹੋਏ ਨਿਤਾਣਾ, ਤਾਕਤ ਉਸ ਕੋਲ ਇੰਨੀ ਹੈ, ਪਰਮੇਸ਼ਵਰ ਦੀ ਬਾਣੀ ਵਿੱਚ ਹੈ ਕਿ ਇੱਕ ਭਗਤ ਨਾਮ ਦੇ ਵਿੱਚ ਇੱਕ ਸ਼ਬਦ ਵਰਤਨ ਤੇ ਵਾਹਿਗੁਰੂ ਕਹਿੰਦੇ ਨੇ ਕਹਿ ਤਾਂ ਧਰਨ ਅਕੋਡੀ ਕਰੂੰ। ਤਾਕਤ ਬੜੀ ਹੈ ਪਰ ਤਾਕਤ ਹੋਣ ਦੇ ਬਾਵਜੂਦ ਸਭ ਕੁਝ ਪਿੰਡੇ ਤੇ ਹਜ਼ਾਰ ਹਟ ਆ ਜਾਂਦੇ ਨੇ, ਆਪਣੀ ਤਾਕਤ ਦਾ ਪ੍ਰਗਟਾਵਾ ਨਹੀਂ ਕਰ ਰਹੇ। ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਤਾਕਤ ਹੈ ਪਰ ਪਿਆਰਿਓ ਨਿਤਾਣਾ ਬਣ ਕੇ ਰਹਿੰਦਾ ਨਿਮਰਤਾ ਚ। ਅਣ ਹੁੰਦਾ ਆਪ ਵੰਡਾਏ, ਥੋੜੀ ਤੋਂ ਥੋੜੀ ਚੀਜ਼ ਵੀ ਭਗਤ ਵੰਡ ਕੇ ਖਾਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਕੋ ਐਸਾ ਭਗਤ ਸਦਾਏ ਜਿਹਦੇ ਚ ਤਿੰਨ ਗੁਣ ਨੇ, ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ ਉਹਨੂੰ ਭਗਤ ਕਿਹਾ ਜਾਂਦਾ ਹੈ। ਇਹ ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਚ। ਇੱਕ ਹੋਰ ਬਚਨ ਅਸੀਂ ਇੱਕ ਇਹ ਪੌੜੀ ਰੋਜ਼ ਪੜ੍ਹਦੇ ਹਾਂ ਜੀ ਆਨੰਦ ਸਾਹਿਬ ਵਿੱਚ, ਉਹਦੇ ਵਿੱਚ ਵੀ ਭਗਤ ਦੇ ਜੀਵਨ ਦੱਸਿਆ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲੱਭ ਲੁਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਆਪਨੇ ਨਾਲ ਪੌੜੀ ਪੜੀ, ਦੇਖੋ ਉੱਥੇ ਬੜਾ ਸਪਸ਼ਟ ਹੋ ਗਿਆ ਕਿ ਭਗਤ ਦੀ ਪਰਿਭਾਸ਼ਾ ਕੀ ਹੈ। ਉਂਝ ਮੈਂ ਅਰਜ਼ ਕਰਾਂ, ਜਣੇ ਖਣ ਨੂੰ ਆਪਾਂ ਕਹਿ ਦਿਆਂਗੇ ਇਹ ਜੀ ਰੱਬ ਦਾ ਭਗਤ ਏ ਜੀ, ਲੋਕ ਤਾਂ ਕਮਲਿਆਂ ਨੂੰ ਹੀ ਕਹਿ ਦਿੰਦੇ ਆ ਜੀ ਛੱਡੋ ਜੀ ਇਹ ਤਾਂ ਬਸ ਭਗਤ ਹੀ ਜੇ। ਨਹੀਂ ਪਿਆਰਿਓ, ਏਡਾ ਉੱਚਾ ਸ਼ਬਦ ਹੈ ਭਗਤ, ਇਹ ਕਮਲਾਪਨ ਨਹੀਂ। ਗੁਰੂ ਅਮਰਦਾਸ ਜੀ ਨੇ ਇਹ ਸ਼ਬਦ ਵਰਤਿਆ, ਭਗਤ ਦੀ ਚਾਲ ਜਿਹੜੀ ਉਹ ਸੰਸਾਰ ਤੋਂ ਵੱਖਰੀ ਹੈ। ਇੱਥੇ ਚਾਲ ਦਾ ਅਰਥ ਪੈਰਾਂ ਦੇ ਕਦਮ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਚਾਲ ਦਾ ਅਰਥ ਜੀਵਨ ਵੀ ਹੈ। ਇੱਕ ਆਪਾਂ ਚਾਲ, ਜਿਵੇਂ ਬੰਦਾ ਤੁਰਦਾ ਜੀ ਤੋਰ, ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਹੁਣ ਚਾਲੀ ਦਾ ਅਰਥ ਸੰਬੰਧ ਤਾਂ ਚੱਲਣ ਨਾਲ ਹੈ ਨਾ ਜੀ, ਚਾਲ ਨਾਲ, ਰਫਤਾਰ ਨਾਲ, ਕਦਮਾਂ ਨਾਲ। ਪਰ ਇੱਥੇ ਚਾਲ ਦਾ ਅਰਥ ਹੈ ਰਹਿਤ, ਚਾਲ ਦਾ ਅਰਥ ਹੈ ਜੀਵਨ, ਇੱਥੇ ਚਾਲ ਦਾ ਅਰਥ ਹੈ ਕਰੈਕਟਰ। ਇੱਥੇ ਸਤਿਗੁਰਾਂ ਨੇ ਕਿਹਾ ਕਿ ਦੁਨੀਆਂ ਦੇ ਜੀਵਨ ਤੇ ਭਗਤ ਦੇ ਜੀਵਨ ਚ ਫਰਕ ਹੈ ਕਿ ਦੁਨੀਆਂ ਦੇ ਜੀਵਨ ਜਿਹੜਾ ਹੈ ਉਹ ਸੰਸਾਰ ਵਿੱਚ ਲਾਭ ਲੋਭ ਵਿੱਚ ਮੋਹ ਵਿੱਚ ਹੰਕਾਰ ਵਿੱਚ ਵਾਸ਼ਨਾ ਵਿੱਚ ਪਰਿਵਰਤ ਹੈ, ਪਰ ਭਗਤੀ ਕਰਨ ਵਾਲਾ ਜਿਹੜਾ ਉਹਦੇ ਜੀਵਨ ਦੀ ਰਹਿਤ ਇਹਦੇ ਤੋਂ ਵੱਖਰੀ। ਇਸ ਪੌੜੀ ਦਾ ਪਾਠ ਫਿਰ ਕਰ ਲਈਏ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਇਹ ਬੜਾ ਔਖਾ ਜੇ, ਇਹ ਦੋ ਸ਼ਬਦ ਨੇ, ਇੱਕ ਲੱਭ ਤੇ ਲੋਭ। ਆਮ ਤੌਰ ਤੇ ਇਹਦਾ ਅਰਥ ਨਾ ਲੱਭ ਦਾ ਅਰਥ ਵੀ ਲਾਲਚ ਕੀਤਾ ਜਾਂਦਾ, ਪਰ ਇਹ ਦੋਵੇਂ ਇਕੱਠੇ ਆ ਗਏ ਨਾ, ਲੱਭ ਲੋਭ। ਇਹਦਾ ਮਤਲਬ ਇਹਦੇ ਅਰਥ ਦੋ ਵੀ ਹੋ ਸਕਦੇ। ਲੱਭ ਦਾ ਅਰਥ ਇੱਕ ਵਿਦਵਾਨ ਕਰਦਾ ਸਿਰਫ ਜੀਵ ਦਾ ਚਸਕਾ, ਜੀਵ ਜੀਵ ਦੇ ਰਸ ਦਾ, ਤੇ ਲਾਲਚ ਦਾ ਅਰਥ ਕਰਦਾ ਦੂਜੇ ਪਦਾਰਥਾਂ ਵੱਲ ਖਿੱਚੋਣੀ। ਇਹਦਾ ਮਤਲਬ ਭਗਤ ਜੀਵ ਦੇ ਰਸ ਤੋਂ ਵੀ ਮੁਕਤ ਹੈ, ਉਹ ਪਦਾਰਥਾਂ ਦੇ ਤਮੇ ਤੋਂ ਵੀ ਮੁਕਤ ਹੈ, ਉਹ ਸੱਚੀ ਮੁੱਚੀ ਤ੍ਰਿਸ਼ਨਾ ਤੋਂ ਵੀ ਮੁਕਤ ਹੈ, ਉਹ ਹੰਕਾਰ ਉਹਦੇ ਨੇੜੇ ਨਹੀਂ ਢੁਕਦਾ। ਪਿਆਰੇ, ਉਹ ਸੰਸਾਰ ਵਿੱਚ ਬੋਲਦਾ ਜਿੰਨੀ ਕੋ ਲੋੜ ਹੈ, ਉਹ ਜ਼ਿਆਦਾ ਫਿੱਕਾ ਵੀ ਕਿਸੇ ਨੂੰ ਨਹੀਂ ਬੋਲਦਾ, ਤੇ ਜ਼ਿਆਦਾ ਉਹ ਜ਼ਬਾਨ ਤੋਂ ਬੋਲ ਕੇ ਆਪਣੀ ਐਨਰਜੀ ਵੇਸਟ ਨਹੀਂ ਕਰਦਾ। ਮਹਾਰਾਜ ਕਹਿੰਦੇ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਪਰ ਇਹ ਗੱਲਾਂ ਨਾਲ ਨਹੀਂ ਜੀ, ਖੰਨਿਓ ਤਿੱਖੀ, ਖੰਨਿਓ ਦਾ ਅਰਥ ਹੈ ਖੰਡਾ, ਇਹ ਖੰਡੇ ਨਾਲੋਂ ਵੱਧ ਤਿੱਖੀ ਹੈ ਭਗਤ ਦੀ ਚਾਲ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿੰਨੀ ਆਪ ਤਜਿਆ, ਜਿੰਨੇ ਗੁਰੂ ਦੀ ਕਿਰਪਾ ਨਾਲ ਆਪਣੀ ਮੈਂ ਮੇਰੀ ਨੂੰ ਤਿਆਗ ਦਿੱਤਾ ਹਰ ਵਾਸਨਾ ਸਮਾਣੀ। ਮੈਂ ਅਰਜ਼ ਕਰ ਰਿਹਾ, ਇੱਕ ਪਾਸੇ ਤਾਂ ਕਹਿ ਦਿੱਤਾ ਵਾਸਨਾ ਤੋਂ ਮੁਕਤ ਹੈ, ਉਹਨੂੰ ਲਾਲਚ ਨਹੀਂ, ਉਹਨੂੰ ਤ੍ਰਿਸ਼ਨਾ ਨਹੀਂ, ਉਹਨੂੰ ਹੰਕਾਰ ਨਹੀਂ, ਪਰ ਇੱਥੇ ਸ਼ਬਦ ਵਰਤਿਆ ਹਰ ਵਾਸਨਾ ਸਮਾਣੀ। ਇਹਦਾ ਅਰਥ ਹੈ, ਜਿੰਨੀ ਕੁਛ ਸਮਝ ਪੈ ਰਹੀ ਹੈ, ਭਗਤ ਦੇ ਅੰਦਰ ਸੰਸਾਰ ਦੀ ਵਾਸਨਾ ਨਹੀਂ, ਪਰ ਉਹਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਸੁਗੰਧੀ ਭਰੀ ਹੋਈ ਹੈ, ਉਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਸੁਗੰਧੀ। ਮੈਂ ਫਿਰ ਅਰਜ਼ ਕਰਾਂ, ਭਗਤ ਦੀ ਅਸੀਂ ਦੋ ਸ਼ਬਦ ਲੈ ਲੈ, ਇਹ ਭਗਤ ਦੀ ਪਰਿਭਾਸ਼ਾ। ਇੱਕ ਰਾਮਕਲੀ ਸਾਧ ਵਿੱਚ ਬਾਬਾ ਸੁੰਦਰ ਜੀ ਨੇ ਮਹਾਂਪੁਰਖ ਭਗਤ ਤੇ ਸਤਿਗੁਰੂ ਇਹਦੀ ਪਰਿਭਾਸ਼ਾ ਇੱਕੋ ਤੁਕ ਦਿੱਤੀ। ਉਹ ਸ਼ਬਦ ਹੈ ਭਗਤ ਸਤਿਗੁਰ ਪੁਰਖ ਸੋਈ। ਭਗਤ ਵੀ ਉਹ ਹੈ, ਮਹਾਂਪੁਰਖ ਹੋਵੇ ਤੇ ਸਤਿਗੁਰੂ ਉਹ ਹੈ ਜਿਸ ਦੇ ਅੰਦਰ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਦਾਤ ਹੋਵੇ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਭਰਾ ਭਾਣਾ ਭਾਵੈ, ਜਿਹਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਪਿਆਰਿਓ, ਉਹੀ ਭਗਤ ਹੈ, ਉਹੀ ਮਹਾਂਪੁਰਖ ਹੈ। ਸੱਚ ਇਹ ਵੇ ਕਿ ਜਿਹੜਾ ਰੱਬ ਦੀ ਖਾਂ ਵਿੱਚ ਹਾਂ ਮਿਲਾਉਂਦਾ ਹੈ ਨਾ, ਉਹੀ ਰੱਬ ਦਾ ਭਗਤ ਹੈ। ਮੈਂ ਥੋੜੀ ਜਿਹੀ ਅਰਜ਼ ਤਾਂ ਕੀਤੀ, ਹੁਣ ਇਸ ਦੇ ਅਖਰੀ ਅਰਥ ਵੇਖੀ। ਇਹ ਪਰਿਭਾਸ਼ਾ ਸੀ ਜੋ ਗੁਰਬਾਣੀ ਨੇ ਦਿੱਤੀ। ਭਗਤ ਲਫ਼ਜ਼ ਸਿਆਣੇ ਲੋਕ ਕਹਿੰਦੇ ਆ ਇਹ ਭਜ ਧਾਤੂ ਤੋਂ ਬਣਿਆ, ਕਿਉਂਕਿ ਆਪਾਂ ਸ਼ਬਦ ਦੀ ਹਰ ਸ਼ਬਦ ਦੀ ਗਹਿਰਾਈ ਤੱਕ ਜਾਣਾ, ਜਿੰਨੀ ਕੁ ਕਿਸੇ ਨੂੰ ਸਮਝ ਪੈ ਜਾਏਗੀ ਲਾ ਹੀ ਹੈ ਜੀ। ਹੁਣ ਉਂਝ ਭਜ ਦਾ ਲਫ਼ਜ਼ ਅਰਥ ਹੀ ਹੈ ਕਿ ਆਰਾਧਨਾ, ਪੂਜਣਾ, ਸੇਵਾ ਕਰਨੀ, ਸਤਿਕਾਰ ਕਰਨਾ। ਪਰ ਇਹ ਜਦੋਂ ਅਸੀਂ ਸੰਸਕ੍ਰਿਤ ਚ ਪੜ੍ਹਦੇ ਹਾਂ ਸ਼ਬਦ ਭਗਤ, ਭੱਬਾ ਕੱਕਾ ਤੱਤਾ ਕਹਿ ਸਕਦੇ, ਪਰ ਜਦੋਂ ਇਹ ਗੁਰਮੁਖੀ ਚ ਪੰਜਾਬੀ ਸ਼ਬਦ ਵਰਤ ਲਓ, ਇਹ ਸ਼ਬਦ ਬਣ ਗਿਆ ਜੀ ਭਗਤ। ਇਹਦੇ ਅਰਥ ਵਿਦਵਾਨ ਪੁਰਸ਼ ਕਰਦੇ ਆ, ਭਗਤ ਦਾ ਭੱਬੇ ਦਾ ਅਰਥ ਹੈ ਭਾਵ, ਜਿਹਨੂੰ ਆਪਾਂ ਪ੍ਰੇਮ ਕਹਿੰਦੇ ਹਾਂ। दूसरा अक्षर है गग्गा, गग्गे दा अर्थ है ज्ञाता ज्ञानी। तीसरा अक्षर तत्ता, तत्ते तो शब्द ना बनाया त्यागी। कहने असल च भगत ओ वे जिदे अंदर भाव है, जिदे अंदर ज्ञान है, जिदे अंदर त्याग है। किदा भाव? जिस दे अंदर परमात्मा दे प्रति भावना है, प्रेम है, ते उस प्रेम विचो जिहड़ा अनुभवी ज्ञान निकलिया उस ज्ञान दा ज्ञाता है। उन जे ध्यान नाल मैं अज ना जिन्हें कबीर साहब दे हिंदी विच ग्रंथ सन जां गुरमुखी सन सब नू पढ़दे मैं कलो हैरान होया, किसी भी ग्रंथ कर्ता ने जीवनी लिखण वाले ने यह नहीं लिखिया कि भगत कबीर साहब नू अखरी विद्या किने दित्ती। एक सवाल है, असि गुरु नानक साहब जी का जिक्र करने, पांधे का जिक्र हुंदा है, मौलवी का जिक्र हुंदा है, मुल्ला का जिक्र हुंदा है, संस्कृत वाले का जिक्र हुंदा है, पर कबीर साहब जी दे जीवनी नू लिखदे आ किसे ने जिक्र नहीं किया कि उन्होंने केड़ी जगह तो अखरी ज्ञान लग गया। इनू अनपढ़ता ना समझियो, जदों किसे दे अंदर परमेश्वर दे नाम दा चश्मा पुटदा साचे वे दुनिया भर दा ज्ञान ते संगीत कुदरती तौर ते उहदी रचना विच अपने आप ही आ जांदा, क्योंकि जदों अंदर उह सच नाल जुड़दा सारी विद्या दा दाता तां परमेश्वर है, सर्व कला समर्थ उस भगत दे अंदर अपनी बख्शिश कर दिंदा है। मैं अर्ज करांगा भगती विचों निकलिया ज्ञान। कबीर साहब की बाणी सब तो ज्यादा गुरु ग्रंथ साहब के 17 रागों च है, उन्हां दा एक शब्द हुंदा देखो भाई ज्ञान की आई आंधी, सब उडानी भ्रम की टाटी रहा न माया बांधी। कहिंदे भाई कोई अखरी ज्ञान नहीं, ज्ञान की हनेरी आ गई। हुण ज्यों ज्यों उन्हां दे श्लोक आउणगे सी उन्हां दी बाणी च होर खजाना लभांगे। पहली गल जिहदे अंदर भाव है, इसे करके गुरबाणी विच भगत रविदास साहब जी महाराज उन्हां दा एक वचन है। देखो कोई चीज असि बनाने आ ना जी, अज जो अज दा सिस्टम है पहला भी इस तरह सी जी, कोई वस्तु है मान लो तुहाडी जमीन है जां घर है, कोई कोई बंदा है कुदरती तौर ते भारत भी तय सी कि जेड़ी चीज बाप दी है ना जी ओहदे उत्ते पुत्र दा हक है, धी दा हक ओहदी संतान दा हक है ना। गवांडी कोई वस्तु घर होवे जमीन होवे लै नहीं सकता। दुनिया दे पदार्थ जेड़े ने ओना उत्ते खून दे रिश्ते हक जचा सकदे आ, ये साडे बाप दे ने साडे दादे दे ने। पर गुरु ग्रंथ साहिब कहिंदे ने कि स्पिरिचुअलिटी रूहानियत बंदगी इबादत इहदे ते कोई खून दा रिश्ता हक नहीं जता सकदा कि जेड़ी दात बाप कोल है जरूरी नहीं वह पुत्र नूं मिले, क्योंकि रब किसे दे बाप दा खरीदया नहीं, जिहदे अंदर भावना पैदा हो जाए परमात्मा उसे दा है। ये कोई विरासत थोड़ा है कि प्यो दी चीज पुत्र नूं मिले। पर मैं अर्ज करा गुरु ग्रंथ साहिब च शब्द हुंदा आपन बापै ना ही किसी को। पंजाबी च मैं उस दिन मंजी साहिब कथा करदे आ क्या सी कहने पंजाबी तेरे प्यो दा होए, ये भगत रविदास साहिब महाराज कहिंदे आपन बापै ना ही किसी को, परमात्मा किसी दा प्यो दा नहीं कि पावन को हर राजा, वह तां सिर्फ भावना दे जिहदे अंदर भाव पैदा हो गया। मैं अर्ज करांगा फिर अखर सुनियो, पहला अखर भब्बा, इहदा शब्द बनाया अर्थ किते भाव भावना भाव। उस तो अगला अखर गग्गा ज्ञाता, सच दा ज्ञाता यथार्थ ज्ञान दा ज्ञाता जिहड़ा सब कुछ देख चुका है। ते अगला शब्द तत्ता, अखर तत्ता इहदा अर्थ है त्यागी, भावना वाला रूहानी ज्ञान वाला ते वासना दे त्याग नू करन वाला ही भगत है। यह हो गया जी शलोक भगत। अगला अखर आ गया जी कबीर। आप जी देखियो गुरु ग्रंथ साहिब च कबीर शब्द दो अर्थां विच आउंदा है। एक कबीर लफ़्ज़ जिहड़ा परशियन दा शब्द है जी, गुरु ग्रंथ साहिब च एक कबीर शब्द आया रब वास्ते, उंज कबीर दा लफ़्ज़ी अर्थ है वड्डा। जे तुसीं कोश देखो कबीर दा अर्थ है वड्डा, पर इस्लाम विच इक लफ़्ज़ वरदे अल्लाह अकबर, कबीर वड्डा है, पर एक शब्द है अल्लाह अकबर इहदा अर्थ है अल्लाह ही सब तो वड्डा है। गुरु नानक साहिब ने लफ़्ज़ दी वरतों कीती कबीर, हक्का कबीर करीम तू बेऐब परवदगार, उत्थे कबीर दा अर्थ है वड्डा। एक होर कमाल दी गल, अगे सलोक आउणगे, एक सलोक विच आउंदा भगत जी ने कबीर दे जिहड़ा शब्द है परमात्मा लई वरत्या, ओ उहदे विच कबीर कस्तूरी भया ਭਵਰ ਭਏ ਸਬਦਾਸ ਉੱਥੇ ਕਬੀਰ ਦਰ ਤੇ ਰੱਬ ਪਰਮਾਤਮਾ ਖੁਦਾ। ਇੱਥੇ ਜਿਹੜਾ ਸ਼ਬਦ ਕਬੀਰ ਆਇਆ ਇਹ ਲਫ਼ਜ਼ ਉਹਨਾਂ ਦਾ ਨਾਮ ਹੈ। ਉਂਝ ਇੱਕ ਸ਼ਬਦ ਉਹਨੇ ਕਬੀਰ ਵੀ ਵਰਤਿਆ, ਇੱਕ ਸ਼ਬਦ ਕਰੀਮ ਵੀ ਕਬੀਰ ਵੀ ਵਰਤਿਆ, ਪਰ ਜ਼ਿਆਦਾ ਜਿਹੜਾ ਪ੍ਰਚਲਿਤ ਸ਼ਬਦ ਹੈ ਕਬੀਰ, ਕਬੀਰ ਦਾ ਲਫ਼ਜ਼ੀ ਅਰਥ ਵੈਸੇ ਵੱਡਾ ਹੁੰਦਾ। ਅੱਗੇ ਸ਼ਬਦ ਵਰਤਾ ਜੀਓ ਕੇ, ਵਾਹ ਵਾਹ ਕਿੱਡਾ ਪਿਆਰਾ ਸ਼ਬਦ ਵਰਤਿਆ ਜੀ, ਜੀਓ ਸਨਮਾਨਯੋਗ ਸ਼ਬਦ ਹੈ ਨਾ। ਸ਼ਲੋਕ ਭਗਤ ਕਬੀਰ ਜੀਓ ਕੇ, ਮੈਂ ਕਿਉਂ ਆ ਜੀ ਜ਼ੋਰ ਦੇ ਰਿਹਾ, ਕਿਉਂਕਿ ਸਾਡੀ ਹੁਣ ਸ਼ਬਦਾਵਲੀ ਵੀ ਜਿਹੜੀ ਹੈ ਨਾ ਜੀ ਫਿੱਕੀ ਜੀ ਹੁੰਦੀ ਜਾਂਦੀ ਪਈ। ਹੁਣ ਆ ਜਿਹੜਾ ਜੀਓ ਸ਼ਬਦ ਕਿਹਾ ਇਹਦਾ ਵੀ ਕੋਈ ਅਰਥ ਹੈ ਗੁਰੂ ਗ੍ਰੰਥ ਸਾਹਿਬ ਚ? ਪਰਮਾਤਮਾ ਨੂੰ ਵੀ ਜੀਓ ਕਿਹਾ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਇਹ ਜੀਓ ਸ਼ਬਦ ਕਹਿਣ ਨਾਲ ਕੀ ਹੋ ਜਾਏਗਾ, ਇਹਦਾ ਰੂਹਾਨੀਅਤ ਨਾਲ ਕੀ ਸੰਬੰਧਕ ਹੈ? ਪਿਆਰਿਓ ਬਿਲਕੁਲ ਸੰਬੰਧਕ ਹੈ। ਅਸੀਂ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀਓ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ। ਹਾਂ, ਜੀਓ ਸ਼ਬਦ ਬੰਦਗੀ ਵਾਲੇ ਵਾਸਤੇ, ਇਬਾਦਤ ਵਾਲੇ ਵਾਸਤੇ, ਉਹਦੇ ਨਾਮ ਨਾਲ ਜੀਓ ਸ਼ਬਦ ਵਰਤਾਂਗੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੋਵੇ ਇਬਾਦਤ ਵਾਲਾ, ਉਹਦੇ ਲਈ ਸਤਿਕਾਰ ਵਿੱਚ ਵਰਤਿਆ ਹੋਇਆ ਸ਼ਬਦ ਬੰਦੇ ਦੀਆਂ ਜਮਾਂ ਦੀਆਂ ਫਾਹੀਆਂ ਤੋੜ ਦਿੰਦਾ ਹੈ। ਜੇ ਕੋ ਜੀਓ ਕਹੇ ਉਹਨਾਂ ਕੋ, ਅੱਗੇ ਜਮ ਕੀ ਤਲਬ ਨਾ ਹੋਈ, ਜੀਓ ਦੇ ਅਰਥ ਨੇ। ਅਰਜ਼ ਹੈ ਸਲੋਕ ਭਗਤ ਕਬੀਰ ਜੀਓ ਕੇ, ਇਹਦਾ ਅਰਥ ਹੋ ਗਿਆ ਇਹ ਭਗਤ ਕਬੀਰ ਜੀ ਦੇ ਸਲੋਕ ਨੇ। ਥੋੜੀ ਜਿਹੀ ਮੈਂ ਅਰਜ਼ ਕਰਨੀ ਹੈ ਕਿਉਂਕਿ ਅੱਜ ਮੈਂ ਥੋੜਾ ਜਿਹਾ ਕਬੀਰ ਸਾਹਿਬ ਤੇ ਬੋਲ ਲੱਗਿਆ, ਸਿਰਲੇਖ ਹੀ ਸਮਝ ਲਓ ਆਪਾਂ ਕਥਾ ਹੋਈ। ਅਗਲੀ ਬੇਨਤੀ, ਗੁਰੂ ਗ੍ਰੰਥ ਸਾਹਿਬ ਚ ਦੋ ਸ਼ਬਦ ਜੀ, ਭਗਤ ਕਬੀਰ ਸਾਹਿਬ ਤੇ ਜਿਹੜਾ ਤਸ਼ੱਦਦ ਹੋਇਆ ਉਹਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਸਿਕੰਦਰ ਲੋਧੀ ਦਾ ਵੇਲਾ ਹੈ, ਕਿਉਂਕਿ ਜਦੋਂ ਭਗਤ ਕਬੀਰ ਸਾਹਿਬ ਜੀ ਦੇ ਜੋ ਜੋ ਆਪਾਂ ਸ਼ਲੋਕ ਅੱਗੇ ਪੜਾਂਗੇ ਨੀ ਜੀ, ਉਹਨਾਂ ਨੇ ਪਖੰਡ ਦੀਆਂ ਸਮਝੋ ਐ ਪਰਖਸ਼ ਜਿਹਨੂੰ ਕਹਿੰਦੇ ਆ ਨਾ, ਐ ਜਿੰਨੇ ਪਰਦੇ ਨੇ ਪਾੜ ਕੇ ਲੀਰੋ ਲੀਰ ਕਰਦੇ ਨੇ ਭਗਤ ਕਬੀਰ ਜੀ ਨੇ। ਉਹਨਾਂ ਦੇ ਜਿਹੜਾ ਤਸ਼ੱਦਦ ਹੋਇਆ ਉਹਨਾਂ ਨੇ ਉਸ ਤਸ਼ੱਦਦ ਦਾ ਜ਼ਿਕਰ ਬਾਣੀ ਚ ਕੀਤਾ। ਉਹ ਕੋਈ ਗੱਲ ਨੀ ਲੁਕਾਉਂਦੇ, ਸੱਜੀ ਗੱਲ ਜੇ ਭਗਤ ਦਾ ਕਿਰਦਾ ਤੇ ਬਿਲਕੁਲ ਪਾਰਦਰਸ਼ੀ ਹੁੰਦਾ, ਉਹ ਘਰ ਦੀਆਂ ਗੱਲਾਂ ਵੀ ਕੋਈ ਨੀ ਲੁਕਾਉਂਦੇ। ਉਹ ਵੀ ਮੈਂ ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਚ। ਹੁਣ ਭਗਤ ਕਬੀਰ ਜੀ ਦਾ ਸ਼ਬਦ ਹੈ, ਦੋ ਨੇ ਜੀ। ਭਗਤ ਕਬੀਰ ਸਾਹਿਬ ਜੀ ਦਾ ਇਹ ਕਸੂਰ ਕਿ ਉਹ ਕਰਮ ਕਾਂਡ ਦੇ ਪਖੰਡ ਦੇ ਵਿਰੋਧੀ ਨੇ। ਸਿਕੰਦਰ ਲੋਧੀ ਨੇ ਉਹਨਾਂ ਨੂੰ ਤਸੀਹੇ ਦੇਣ ਲਈ ਜਾਂ ਜਿਉਂਦਿਆਂ ਨੂੰ ਮਾਰਨ ਲਈ ਉਹਨਾਂ ਦੇ ਦੋਨੋਂ ਤਸੀਹੇ ਜਿਹੜੇ ਨੇ ਹੱਥ ਪੈਰ ਬੰਨ ਕੇ ਦਿੱਤੇ ਗਏ। ਪਹਿਲਾ ਤਸੀਹਾ ਹੈ ਮਾਰਨ ਦਾ, ਤਸੀਹੇ ਨਾ ਕਹਿਲਾ ਮਾਰਨ ਦਾ ਯਤਨ, ਉਹਨਾਂ ਦੇ ਪੈਰਾਂ ਨੂੰ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਹੱਥਾਂ ਨੂੰ ਤੇ ਉਹਨਾਂ ਦੇ ਗਲ ਚ ਪੂਰਾ ਸੰਗਲ ਪਾ ਦਿੱਤਾ, ਜੰਜੀਰਾਂ ਨਾਲ ਜਕੜ ਕੇ ਰੱਖ ਦਿੱਤਾ ਤੇ ਸੱਤਿਆ ਗੰਗਾ ਦੇ ਵਿਚਕਾਰ। ਇਹ ਸ਼ਬਦ ਤੁਸੀਂ ਸਾਰੇ ਪੜ੍ਹਦੇ ਹੋ, ਵੇਖੋ ਕੈਸੀ ਅਚਰਜ ਖੇਡ ਵਾਪਰੀ। ਭਗਤ ਕਬੀਰ ਸਾਹਿਬ ਨੂੰ ਗੰਗਾ ਦੀਆਂ ਉੱਠੀਆਂ ਗਹਿਰੀਆਂ ਗਹਿਰੇ ਪਾਣੀ ਚ ਲਹਿਰਾਂ ਚ ਜੰਜੀਰ ਨਾਲ ਬੰਨ ਕੇ ਸੱਟਿਆ। ਭਗਤ ਜੀ ਕਹਿੰਦੇ ਨੇ ਪਰਮਾਤਮਾ ਤੋਂ ਕੁਰਬਾਨ ਜਾਵਾਂ, ਇਹਨਾਂ ਨੇ ਕਿਹਾ ਸੀ ਲਹਿਰ ਆਵੇਗੀ ਤੇ ਡੁੱਬ ਜਾਏਗਾ। ਕਹਿਣ ਲੱਗੇ ਲਹਿਰ ਇੰਨੇ ਜ਼ੋਰ ਦੀ ਵੱਜੀ ਉਹਦੀ ਤਾਕਤ ਇਹ ਨਹੀਂ ਸੀ, ਉਹਨੇ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਇਹ ਤਸੀਹੇ ਦਾ ਜ਼ਿਕਰ ਕਰਦਿਆਂ ਕਿਹਾ ਗੰਗ ਗੁਸਾਇਣ, ਗੁਸਾਇਣ ਦਰ ਤੇ ਜਿਹਨੂੰ ਤੁਸੀਂ ਮਾਂ ਕਹਿੰਦੇ ਹੋ, ਗੰਗਾ ਮਈਆ ਕਹਿੰਦੇ ਨਾ, ਕਹਿੰਦੇ ਉਹ ਚ ਮੈਨੂੰ ਡੋਬਣ ਲੱਗਿਆ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੁੜਰਾਏ। ਆਹ ਯੋਧਾ ਭਗਤ ਕਹਿੰਦੇ ਤੁਸੀਂ ਮੇਰੇ ਤਨ ਨੂੰ ਤਾਂ ਬੰਨ ਲਿਆ, ਮੈਨੂੰ ਜੰਜੀਰਾਂ ਚ ਬੰਨ ਦਿੱਤਾ, ਹੱਥ ਪੈਰ ਮੇਰੇ ਨੂੜ ਦਿੱਤੇ, ਇਸ ਕਰਕੇ ਡਰਾ ਕੇ ਵੀ ਇਹਨੂੰ ਜਿਉਂਦੇ ਨੂੰ ਡੋਬ ਦੇਣਾ? ਉਹ ਕਹਿੰਦਾ ਕਮਲੇ ਲੋਕੋ, ਮੇਰੇ ਤਨ ਨੂੰ ਤਾਂ ਜੰਜੀਰਾਂ ਨਾਲ ਬੰਨ ਲਓਗੇ, ਮੇਰੇ ਮਨ ਦਾ ਕੀ ਕਰੋਗੇ ਜੇ ਰੱਬ ਦੇ ਚਰਨਾਂ ਚ ਡੁੜ ਕੇ ਅਡੋਲ ਹੋ ਚੁੱਕਾ ਹੈ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਅੱਗੇ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ, ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਮੈਂ ਬੇਨਤੀ ਕਰਾਂ, ਇੱਕ ਸ਼ਬਦ ਤਾਂ ਇਹ, ਇੱਕ ਸ਼ਬਦ ਹੋਰ ਹੈ। ਚਲੋ ਮੈਂ ਆਪ ਨੂੰ ਆਰੰਭ ਚ ਕਿਹਾ ਮੇਰਾ ਯਤਨ ਹੁੰਦਾ ਵੀ ਆਪਾਂ ਪੋਜ਼ਿਟਿਵ ਹੀ ਗੱਲ ਕਰੀਏ। ਹੁਣ ਸੱਚੀ ਲਓ, ਸਭ ਤੋਂ ਵੱਡੀ ਪੰਥ ਦੀ ਸੇਵਾ ਇਹ ਵੀ ਪੋਜ਼ਿਟਿਵ ਗੱਲਾਂ ਕਰੋ, ਇੰਨੀ ਨੈਗੇਟਿਵਿਟੀ ਨਾ ਫੈਲਾਈਏ ਤੇ ਅੱਧਿਆਂ ਕੋਲ ਆਪਾਂ ਜਵਾਬ ਦੇਣ ਦੀ ਮਰ ਜਾਂਦੇ ਸਟੇਜ ਉੱਤੇ। ਤੇ ਮੈਂ ਇੱਕ ਬੇਨਤੀ ਕਰਨਾ ਹੁੰਦਾ, ਸੋ ਮੂਵਾ ਜਿਸ ਮਨੋ ਵਿਸਾਰੇ, ਸਟੇਜ ਗੁਰਮਤ ਦੀ ਹੁੰਦੀ। ਮੰਨ ਲਓ ਮੈਂ ਇਹ ਗੱਲ ਉੱਥੇ ਕਹਿ ਕੇ ਆਇਆ, ਇੱਕ ਬੰਦੇ ਨੇ ਟੈਂਟ ਲਾਇਆ, ਸਿਆਸੀ ਗੱਲ ਕਰ ਲਓ, ਸਿਆਸੀ ਸ਼ਬਦ ਵਰਤ ਲਾ ਮੈਂ, ਉਹਨੇ ਕਾਨਫਰੰਸ ਕਰਨੀ ਜੀ, ਟੈਂਟ ਵੀ ਉਹਨੇ ਲਾਇਆ, ਮਾਈਕ ਵੀ ਉਹਨੇ ਲਾਏ, ਰੋਟੀ ਦਾ ਪ੍ਰਬੰਧ ਵੀ ਉਹਨੇ ਕੀਤਾ, ਤੇ ਬੁਲਾਰਾ ਆ ਕੇ 45 ਮਿੰਟ ਉਹਦੇ ਵਿਰੋਧੀਆਂ ਦੀ ਗੱਲ ਕਰੀ ਗਿਆ। ਹਾਂਜੀ, ਤੇ 10 ਕੁ ਮਿੰਟ ਰਹਿ ਗਿਆ, ਉਹਨੇ ਕਿਹਾ ਕਾਹ ਵੀ ਹੈਗਾ ਜੇ ਜਿਹਨੇ ਇਹ ਕਾਨਫਰੰਸ ਕੀਤੀ ਹੈ। ਗੁਰਮੁਖੋ, ਗੁਰੂਦੁਆਰੇ ਦਾ ਹਾਲ, ਗੁਰਦੁਆਰੇ ਦਾ ਮਹਾਰਾਜ ਦਾ ਪ੍ਰਕਾਸ਼, ਲੰਗਰ ਗੁਰੂ ਘਰੋਂ ਚ, ਤੇ 45 ਮਿੰਟ ਕਥਾ ਉਹਦੀ ਚਲੀ ਜਾਂਦੀ ਜਿਹੜਾ ਪੰਥ ਦੇ ਜੜਾਂ ਤੇਲ ਪਾਉਂਦਾ ਹੁੰਦਾ। ਇਹ ਕਦੀ ਸੋਚੋ, ਧਿਆਨ ਨਾਲ, ਮੇਰੀ ਬੇਨਤੀ ਹੈ। ਮੰਨ ਲਓ ਮੈਂ ਦੁਨਿਆਵੀ ਤੌਰ ਤੇ ਕਹਿੰਦਾ, ਕਾਨਫਰੰਸ ਹੋਵੇ ਵਿਰੋਧੀ ਦਾ, ਤੁਸੀਂ ਵਿਰੋਧ ਕਰਦਿਆਂ ਕਰਦਿਆਂ ਲੋਕਾਂ ਨੂੰ ਉਹੀ ਚੇਤੇ ਕਰਾਈ ਜਾਓ, ਚੇਤੇ ਰੱਖਿਓ 45 ਮਿੰਟ ਜਿਹਦਾ ਸਿਮਰਨ ਕਰੋਗੇ ਰਾਤ ਨੂੰ ਲੋਕਾਂ ਨੂੰ ਉਹੀ ਚੇਤੇ ਆਉਣਾ। ਤੇ ਮਹਾਰਾਜ ਕਹਿੰਦੇ ਉਹ ਮਰ ਜਾਂਦਾ ਜਿਹਨੂੰ ਵਿਸਾਰ ਦੀ ਅੰਦਰੋਂ, ਜਿਹਨੂੰ ਭੁਲਾ ਦਿਓ ਜਿਉਂਦਾ ਥੋੜਾ ਰਹਿੰਦਾ। ਹੁਣ ਸਾਡੇ ਕੰਮ ਇਹ ਵੇ, ਟਿਕਟਾਂ ਤੁਸੀਂ ਲਾਉਂਦੇ ਹੋ, ਲੰਗਰ ਤੁਸੀਂ ਲਾਉਂਦੇ ਹੋ, ਕੰਮ ਛੱਡ ਕੇ ਬੀਬੀਆਂ ਭੈਣਾਂ ਘਰ ਸਾਰੇ ਤੁਸੀਂ ਆਉਂਦੇ ਹੋ ਕੰਮ ਛੱਡ ਕੇ, ਤੇ ਕਥਾ ਤੁਹਾਨੂੰ ਉਹ ਸੁਣਾਈ ਜਾਂਦੀ ਜਿਹੜਾ ਵਿਰੋਧੀ ਵਿਰੋਧ ਬੋਲਦਾ ਪਿਆ। ਨਹੀਂ, ਮੈਨੂੰ ਨੈਗੇਟਿਵਿਟੀ ਇੰਨੀ ਖਤਮ ਕਰੋ, ਮੇਰੀ ਬੇਨਤੀ ਹੈ। ਫਿਰ ਵੇਖੋ ਭਾਈ ਸਮਹਿਲ ਸਿੰਘ ਬੈਠੇ ਆ, ਆਉਣ ਵਾਲੇ ਦਿਨਾਂ 'ਚ ਮੈਂ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ, ਚਲੋ ਇਹਨਾਂ ਕਵਿਤਾ 'ਚ ਗਾਇਆ, ਪੂਰੇ ਜ਼ਫਰਨਾਮੇ 'ਚ ਪਰਸ਼ੀਅਨ 'ਚ ਜਿੰਨਾ ਆਪਾਂ ਰੌਲਾ ਪਾਉਂਦੇ ਪਏ ਨਾ, ਮਰ ਗਏ ਉਹ, ਖਤਮ ਹੋ ਗਏ ਉਹ, ਬਸ ਜੀ ਕੁਛ ਨਹੀਂ ਰਿਹਾ, ਮੇਰੇ ਮਨ 'ਚ ਵੀ ਪੂਰੇ ਜ਼ਫਰਨਾਮੇ 'ਚ ਕਿਤੇ ਗੁਰੂ ਗੋਬਿੰਦ ਸਿੰਘ ਇੱਕ ਲਫ਼ਜ਼ ਵੀ ਲਿਖਦੇ ਆ ਕਿ ਮੈਂ ਖਤਮ ਹੋ ਗਿਆ, ਤੇ ਸੱਚੀ ਮੁੱਚੀ ਹੋ ਗਿਆ, ਸਭ ਕੁਝ ਚਲਾ ਗਿਆ। ਸੱਤ ਦਿਨ ਨਾ ਜੀ, 6 ਪੋਹ ਤੋਂ 13 ਪੋਹ ਲਾ ਲਓ ਤੁਸੀਂ, 7 ਤੋਂ 13 ਪੋਹ, 4 ਪੁੱਤਰ, 5ਵੀਂ ਮਾਂ, 5 ਪਿਆਰਿਆਂ 'ਚੋਂ 3 ਪਿਆਰੇ ਆਨੰਦਪੁਰ ਸਾਹਿਬ ਹਲ ਵਾਹ ਦਿੱਤੇ ਜੀ ਉਹਨਾਂ ਨੇ, ਆ ਕਿਲੇ ਤਾਂ ਹੁਣ ਬਾਅਦ 'ਚ ਬਣਾਇਆ, ਉਹਦਾ ਸਭ ਕੁਝ ਉਜਾੜ ਦਿੱਤਾ, ਸਿਰਫ ਇੱਕੋ ਥੜਾ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ, ਸਭ ਕੁਝ ਉਜਾੜ ਦਿੱਤਾ ਹਾਕਮਾਂ ਨੇ, ਸਿੰਘ ਸ਼ਹੀਦ ਹੋ ਗਏ, ਪਰ ਪੂਰੇ ਜ਼ਫਰਨਾਮੇ 'ਚ ਕਿਤੇ ਗੁਰਦੇਵ ਨੇ ਨਹੀਂ ਲਿਖਿਆ ਕਿ ਮੈਂ ਹਾਰ ਗਿਆ, ਮੇਰਾ ਸਭ ਕੁਝ ਚਲਾ ਗਿਆ। ਕਹਿਣ ਲੱਗੇ ਨਹੀਂ ਨਹੀਂ, ਅਜੇ ਤਾਂ ਕੰਮ ਸ਼ੁਰੂ ਹੋਣ ਲੱਗਾ ਹੈ, ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈਂ ਚਾਰ, ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਦਾ ਚਾਰ ਕੇ ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਕੀ ਹੋਇਆ ਤੂੰ 4 ਪੁੱਤਰ ਸ਼ਬਦ ਵਰਤਾਂ, ਮੇਰੇ ਬੱਚੇ ਕੋਹ ਕੇ ਮਾਰ ਦਿੱਤੇ। ਪਰ ਏਡੀ ਕਹਿਣ ਲੱਗੇ, ਅਜੇ ਤਾਂ ਖਾਲਸਾ ਬੈਠਾ, ਹੁਣ ਤਾਂ 2-2 ਹੱਥ ਤਾਂ ਹੁਣ ਅੱਗੇ ਆਉਣੇ ਨੇ, ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਵਾਹ ਵਾਹ, ਆ ਸ਼ੇਰ ਮੇਰਾ ਖਿਆਲ 2 ਸ਼ੇਰ ਏਡੇ ਜ਼ਬਰਦਸਤ ਨੇ, ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਕਾਹਦੀ ਮਰਦਾਨਗੀ, ਨਿੱਕੀਆਂ ਨਿੱਕੀਆਂ ਚਿੰਗਿਆੜੀਆਂ ਭਜਾ ਦਿੱਤੀਆਂ, ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਅਜੇ ਚੇਤੇ ਰੱਖੀ ਅੱਗ ਦਾ ਭਾਂਬੜ ਬਲਣ ਵਾਲਾ ਜਿਹਦਾ ਮੁਕਾਬਲਾ ਤੂੰ ਨਹੀਂ ਕਰ ਸਕਦਾ। ਗੁਰੂ ਕੇ ਸਿੱਖੋ, ਗੁਰੂ ਤਾਂ ਇੰਨੀ ਚੜ੍ਹਦੀ ਕਲਾ 'ਚ ਕਹਿੰਦੇ ਪਏ। ਮੈਂ ਤਾਂ ਬੇਨਤੀ ਕੀਤੀ ਜੀ, ਇੱਕ ਸ਼ਬਦ ਮੈਂ ਸਿਰਫ ਹੋਰ ਕਹਿਣਾ, ਇਹ ਲੜੀ ਚੱਲਦੀ ਰਹੇਗੀ। ਕਬੀਰ ਸਾਹਿਬ ਨੂੰ ਦੂਜਾ ਤਸੀਹਾ ਦਿੱਤਾ ਗਿਆ, ਉਦੋਂ ਵੀ ਹੱਥ ਪੈਰ ਬੰਨ੍ਹ ਦਿੱਤੇ ਜੰਜੀਰ 'ਚ, ਤੇ ਮਸਤ ਹਾਥੀ ਅੱਗੇ ਸੱਟਿਆ ਗਿਆ। ਸਿੱਖ ਤਾਂ ਇਹ ਤੇ ਲੜੀ ਜਾਂਦੇ, ਸੱਪ ਨੇ ਛਾਂ ਕੀਤੀ ਕਿ ਨਹੀਂ, ਹਨਾ, ਉਹ ਸੈਂਟੀਫਿਕ ਤਰੀਕੇ ਕੱਢਦੇ ਆ ਜੀ, ਕੀਤੀ ਕਿੱਥੇ ਕਰ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਹਾਥੀ ਨੇ ਕਬੀਰ ਨੂੰ ਮੱਥਾ ਟੇਕ ਦਿੱਤਾ, ਤੇ ਉਹਨਾਂ ਦੀ ਆਪਣੀ ਰਚਨਾ ਹੈ। ਇਹਦੇ 'ਚ ਇੱਕ ਬਚਨ ਹੈ, ਪੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਅਰਥ ਬੜੇ ਸੌਖੇ ਨੇ ਕਿ ਮੇਰੀਆਂ ਪੁਜਾਵਾਂ ਨੂੰ ਬੰਨ ਕੇ, ਜਿਵੇਂ ਬੁਚਕੀ ਸ਼ਬਦ ਸਮਝਦੇ ਹੋ, ਇਹ ਬੜਾ ਪੁਰਾਣਾ ਸ਼ਬਦ ਹੈ ਪਾਕਿਸਤਾਨ 'ਚ ਵਰਤਿਆ, ਬੁਚਕੀ ਗਠੜੀ ਜਿਹਨੂੰ ਕਹਿੰਦੇ ਆ ਗੋਲਾਈ ਵਿੱਚ। ਕਹਿਣ ਲੱਗੇ ਮੇਰੇ ਹੱਥ ਪੈਰ ਦੋਵੇਂ ਬੰਨ ਕੇ, ਜਿਵੇਂ ਗੋਲ ਸ਼ੇਪ 'ਚ ਨਹੀਂ ਬਣ ਜਾਂਦੀ ਗਠੜੀ, ਇਸ ਤਰ੍ਹਾਂ ਮੇਰੇ ਤਨ ਨੂੰ ਬੰਨ ਕੇ ਹਾਥੀ ਦੇ ਪੈਰਾਂ 'ਚ ਸੱਟਿਆ ਗਿਆ। ਕਾਜੀ ਨੇ ਕਿਹਾ, ਮਹਾਵਤ ਇਹਦੇ ਸਿਰ 'ਚ ਕੁੰਡਾ ਮਾਰ, ਹਾਥੀ ਦੇ ਪੈਰਾਂ ਨਾਲ ਕਬੀਰ ਨੂੰ ਕੁਚਲ ਦੇ। ਭਗਤ ਜੀ ਕਹਿਣ ਲੱਗੇ, 3 ਵਾਰੀ ਹਾਥੀ ਮੇਰੇ ਵੱਲ ਲੈ ਕੇ ਆਏ, 3 ਵਾਰੀ ਹਾਥੀ ਗੋਡੇ ਟੇਕ ਕੇ ਮੈਨੂੰ ਮੱਥੇ ਟੇਕਣ ਲੱਗ ਪਿਆ। ਇਹਦਾ ਮਤਲਬ ਤਸੀਹੇ ਦਿੱਤੇਗਾ ਉਹਨਾਂ ਨੂੰ, ਪੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰੈ, ਇਹ ਮੂਰਤ ਕੈ ਹੋਂਬ ਲਿਹਾਰੈ, ਰੇ ਮਹਾਵਤ ਤੁਝੇ ਦਾਰੂ ਕਾਟ, ਇਸਾ ਤੁਰਾਵੋ ਘਾਲੋ ਸਾਟ, ਹਸਤ ਨਾ ਤੁਰੈ ਧਰੈ ਧਿਆਨ, ਵਾਕੈ ਹਿਰਦੈ ਬਸੈ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਕੁੰਚਰ ਪੋਟ ਲੈ ਲੈ ਨਮਸਕਾਰੇ ਬੁਝੀ ਨਹੀਂ ਕਾਜੀ ਅੰਧਿਆਰੇ, ਤੀਨ ਬਾਰ ਪਤੀਆ ਭਰ ਲੀਨਾ ਮਨ ਕਠੋਰ ਅਜੋ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਿੰਦ ਜਨ ਕੀ ਜਿੰਦ।
2: ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
1: ਸਾਰੀ ਸੰਗਤ ਜਪੋ।

0: You're listening to KRPI 1550 Radio, Ferndale, Washington.
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਜੀਏ ਕਰਿਆ ਸੰਜਿਠੋ ਚਾਓ ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਲ ਸਹਿ ਜਿੰਦ ਕਵਾਓ

0: ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੁਕਾਚ ਨਿਕਾਚ।
1: ਮਹੱਲਾ ਪਹਿਲਾ, ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ।

ਬੋੜੀ ਨਾਨਕ ਜੀ ਉਪਾਇ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਝੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠਗਣ ਵਾਲਿਆ ਲਿਖਣਾ

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲਾਂਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਥ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ।

0: ਪੈਪ ਚ ਪਾਉਣ ਮੈਂ ਸਦਭਾਓ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਡੇ ਵਿਗਾਰ ਪੈਪ ਧਰਤੀ ਦੱਬੀ ਪਾਰ ਪੈਪ ਚੰਦ ਫੇ ਸਿਰ ਪਾਰ ਪੈਪ ਚ ਰਾਜਾ ਧਰਮ ਦੁਬਾਰ ਪੈਪ ਵੀ ਸੂਰਜ ਪੈਪ ਵੀ ਚੰਦ ਕੋ ਕਰੋੜੀ ਤਲਕਮਾ ਅੰਤ ਪੈਪ ਵੀ ਸਿੱਧ ਪੁਸੁਰਨਾਥ ਪੈਪ ਚ ਜਾਣੇ ਆਕਾਸ਼ ਪੈਪ ਵੀ ਜੋਤ ਮਹਾਂਪਸੂ ਪੈਪ ਚਾਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇ
1: ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਗਹਿਣੇ ਪੌਣ ਪਾਣੀ ਪੈਸਨ ਤਰਚਾਂ ਸੁਰਜਵਤਾਰ ਸਗਲੀ ਧਰਤੀ ਮਾਤਨ ਵਰਤਨ ਸਰਜਾ ਨਾਨਕ ਮੂਸੇ ਗਿਆਨ ਵਿਹੂਣੀ ਹਾਏ ਗਿਆ ਜਮਕਾਲ ਮਹੱਲਾ ਪੇਲਾ ਵਨ ਚੇਲੇ ਨੱਚਣ ਗੁਰ ਪੈਰ ਹਲਾਨ ਫੇਰਨ ਸਿਰ ਉਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਸ਼ੇਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਿਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ।

ਨਾਨਕ ਪਾਉਂਦਿਆਂ ਗਣਤਨੈਂਤ ਬੰਧਨ ਬੰਦ ਪਵਾਏ ਸੋਏ ਪੈ ਕਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੈ ਸਿਰੋਏ ਉਡ ਨਾ ਜਾਹੀ ਸਿੱਧ ਨਾ ਹੋਏ।

0: ਹੋਮੇ ਬੂਜੇ ਤਾਂ ਦਰਸੂਜੇ ਗਿਆਨ ਵਿਹੂਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੈ ਇਹੀ ਬੰਧਨਾ ਫਿਰ ਫਿਰ ਜੁਨੀ ਪਾਹੇ ਹੋਮੈ ਕਿਥੋਂ ਉਪਜੈ ਕਿਰ ਸੰਜਮ ਇਹ ਜਾਹੇ

ਮਹੱਲਾ ਪਹਿਲਾ ਲੱਖ ਨੇ ਕਿਨ ਚੰਗਿਆਈਆਂ ਲੱਖ ਪੁਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਪੌੜੀ ਸੱਚਾ ਸਾਹਿਬੇਗ ਤੁਝਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹਤ ਸੇ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ

ਪੌੜੇ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੇ ਧਾਮਦੇ ਇੱਕ ਮੂਰਨ ਪੂਜਨੇ ਆਪਣਾ ਅਨਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਲ ਮੰਗਾ ਜੇ ਤੁਝੇ ਧਿਆਇਂਦੇ ਤਿਲ ਮੰਗਾ

ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ।

0: ਜਾਤ ਕੁੰਬੇ ਬੱਧਾ ਜਲ ਰਹੇ ਜਲ ਬਿਨ ਗੁੰਮ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ
1: ਹੋਰ ਬਿਨ ਗਿਆਨ ਨਾ ਹੋਏ ਬੜੀ ਪੜਿਆ ਹੋਵੇ ਗੁਣਗਾ ਸਾਧਨ ਮਾਰੀਏ।

ਕੱਪੜੇ ਹੋਵੇ ਕੋਨੇ ਗੁਰਦਾਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੋਣਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰ।

ਨਿਕ ਕੂੜ ਰਹਿਆ ਪ੍ਰਭੂ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੇ ਪ੍ਰਭਾ।

ਤੇ ਕੂੜਿਆਰ ਮਤ ਪਿੱਟੇ ਬੇ ਮਤ ਪਿੱਟੇ ਅਣ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇ ਮਨ ਝੂਠੇ ਚੁਰੀ ਕਰੇ।

0: Pekna Panda, Pekna Panda.
1: ਔਰ ਜਿੱਤੇ ਅੰਦਰ ਸਭ ਕੋ ਵੇਖਣਾ ਤੇਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਟਹੋਂ ਵਟਾ ਵਟ ਮੇਤਨੀ ਸਰੇ ਸਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ

ਪੌੜ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ।

ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀ ਹੋਇਆ ਜਿਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

ਔਰ ਸਤਿ ਗੁਰੂ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਦ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਦ ਪਾਈਆਂ।

ਦੂਜਾ ਨਾਲ ਆਣੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਕੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਕੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲਾਇਆ।

ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ, ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ, ਸਰਬ ਰੋਗ ਕਾ ਔਖਦ ਨਾਮ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਔਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਇਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸੰਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੂਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ

0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨ ਊਹਾਂ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਮਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅੰਤ ਮਾਇਆ ਰੰਗ ਤਿਖ ਨਾ ਬੁਝਾਵੇ
1: ਹਰ ਕਾ ਨਾਮ ਜਪਤੇ ਅਕਾਵੇ
0: ਇਹ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅੰਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਬਿਸਰਾਮ
0: ਹਉ ਮੈ ਰਾਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਰੇ ਨ ਪੋਸਾ
1: ਹਰ ਕਾ ਨਾਮ ਊਹਾਂ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਮਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਵਾਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਹੇ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲੱਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਤੇ ਆਈਐ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਅਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਮਹੀ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਵੀ ਹਮੈ ਮੈਲ ਨ ਜਾਵੇ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਲ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਦਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਛੁਟ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜੇ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਵੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਈ
1: ਨਾਨਕ ਅਵਰ ਨ ਜਾਣ ਸਕੋਈ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰਾ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਖਨਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਂਦੀ ਸੇਵਾ ਨਵ ਨਿਤ ਪਾਵੈ
1: ਦਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਰ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂਦੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਪ੍ਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਕ ਅੰਤਰ ਮਲ ਮਾਇਆ
1: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਚੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੈ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਦੋਭ ਧਰੋਹ
0: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰੱਖ ਲਿਓ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪਾਏ ਅਰਦਾਸ
1: ਜੀਓ ਪਿੰਡ ਸਭ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਹੋਏ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਵਸੂਲੇ ਪਾਛੈ ਪਾਵੈ
1: ਏਕ ਵਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਉ ਨਾਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰਾ
0: ਜਾਤੇ ਮਨ ਲਾਗਾ ਪ੍ਰਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਹੋਰ ਉਸਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਕਿਸ ਆਗੈ ਰੱਖੈ
1: ਕੀ ਆਗਿਆ ਮਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟਰ ਉਹ ਤੈ ਅੰਧਿਆਂ ਦਾ
0: ਘਟਾਉ ਸਿਉ ਜੋ ਲਾਵੈ ਨੇ
1: ਤਾਕੋ ਹੱਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁਭ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੁਤਾ ਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬੇਬੂਦੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾਕੈ ਬਲ ਬਲ ਜਾਉ
0: ਰਹਿ ਤੇ ਅਵਰ ਕਛ ਅਵਰ ਕਮਾਵਤ
1: ਨਹੀਂ ਪ੍ਰੀਤ ਮੁਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਧੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿੰਨ ਪ੍ਰਭ जाता
1: नानक उन जन चरण पराता
0: करो बेनती पार ब्रह्म सब जाने
1: अपना किया आपे मन
0: आप आप, आप करत नबेरा
1: किसे दूर जनावत किसे बुझावत नेरा
0: पाप सियान सकल ते रहत
1: सब कछ जाने आत्म की राहत
0: जिस भावे तिस लये लड़ लाए
1: शांत अनंतर रह समाए
0: सो सेवक जिस कृपा करी
1: निमक निमक जप नानक हरि श्लोक
0: काम क्रोध अर लोभ मोह किस जाए अहमेव नानक प्रभु शरणागति
1: कर प्रसाद गुरुदेव अष्टपदी
0: जे प्रसाद छत्ती ही अमृत खाहे
1: जिस ठाकुर को रख मन माहे
0: जे प्रसाद सुगंध तन लावहे
1: जिसको सिमृत परमगत पावे
0: जे प्रसाद बसे सुख मंदर
1: चाहते आये सदा मन अंदर
0: जे प्रसाद गृह संग सुख बसना
1: आठ पहर सिमरो तिसरसना
0: जे प्रसाद रंग रस भोग
1: नानक सदा ते आये ते हमन जोग
0: जे प्रसाद पाठ पटंबर हंडावहे
1: जिसे त्यागत अवर लुभावे
0: जे प्रसाद सुख सेज सोई जय
1: मन आठ पहर ताका जस कवी जय
0: जे प्रसाद तुल सब को मान
1: मुक्ता को जस रसन बखाना
0: जे प्रसाद तेरो रहता धर्म
1: मन सदा ध्याए केवल पार ब्रह्म
0: रब जी जपत दरगाह मान पावे
1: नानक पत से ती कर जावे
0: जे प्रसाद अरो कंचन देही
1: निबला बोत सराम स्नेही
0: जे प्रसाद तेरा ओला रहत
1: मन सुख पावे हर हर जस कहत
0: जे प्रसाद तेरे सगल छिद्र ढाके
1: मन सरनी पर ठाकुर प्रभु ताके
0: जे प्रसाद तुझ को न पहुंचे
1: मन साल साल सिमरो प्रभु उच्चे
0: जे प्रसाद पाई दुर्लभ देहे
1: नानक ताकी भगत करे
0: जे प्रसाद अपूखन पहरी जय
1: मन तिस सिमरत क्यों आलस की जय
0: जे प्रसाद असवस्त सवारी
1: मन तिस प्रभु कभु न बिसारी
0: जे प्रसाद बाग मिलख तना
1: राग प्रय प्रभु अपने मना
0: जिन तेरी मन बंत बनाई
1: उठत बैठ सत्य सह ध्याय
0: इसे ध्याय जो एक लख है
1: इहां उहां नानक तेरी रखे
0: जे प्रसाद करहे पुन बहु दान
1: मन आठ पहर कर तिसका ध्यान
0: जे प्रसाद तू आचार व्यवहारी
1: जिस प्रभु सास सास तारी
0: जे प्रसाद तेरा सुंदर रूप
1: सो प्रभु सिमरो सदा अनूप
0: जे प्रसाद तेरी नीकी जात
1: सो प्रभु सिमर सदा दिन रात
0: जे प्रसाद तेरी पत रहै
1: गुर प्रसाद नानक
0: जे प्रसाद सुनहे कर्ण नाद
1: जे प्रसाद पेखे विस्माद
0: जे प्रसाद बोलहे अमृत रसना
1: जे प्रसाद सुख सजे वसना
0: जे प्रसाद हस कर चलहे
1: जे प्रसाद संपूर्ण फल है
0: जे प्रसाद परम गत पावहे
1: जे प्रसाद सुख सह समावे
0: ऐसा प्रभु त्याग बरकत लग हो
1: गुर प्रसाद नानक मन जागो
0: जे प्रसाद तू प्रकट संसार
1: इस प्रभु को मूल न मनो विसार
0: जे प्रसाद तेरा प्रताप
1: जे मन मूड तू ताको जाप
0: जे प्रसाद तेरे कार्य पूरे
1: जिसे जान मन सदा हजूरे
0: जे प्रसाद तू पावहे साच
1: जे मन मेरे तू तासे
0: जे प्रसाद सब की गत होए
1: नानक जाप जपे जप सोए
0: आप जपाई जपे सो नाओ
1: आप गवाए सो हर गुण गाओ
0: प्रभु कृपा ते होए प्रकाश
1: प्रभु दया ते कमल विकास
0: प्रभु सो प्रसन्न बसे मन सोए
1: प्रभु दया ते मतूतन होए
0: सर्वन धन प्रभु तेरी माया
1: आपो कछु न किन्हु लया
0: जब जत लाभ हो तित लगे हर नाथ
1: नानक हिन के कछु न हाथ श्लोक
0: अगम अगात पार ब्रह्म सोए जो जो कह समुखता होए
1: सुन मीता नानक बिनवंता साध जना की अचर्ज कथा अष्टपदी
0: साध का संग मुख उजल होत
1: साध संग बल सगली खोत
0: साध का संग मिटे अभिमान
1: साध का संग प्रकट है सुज्ञान
0: साध का संग बुझे प्रभ नीरा
1: साध संग सब होत नबेरा
0: साध का संग पाए नाम रतन
1: साध का संग एको ऊपर जतन
0: साध की महिमा बरने कौन पुरानी
1: नानक साध की शोभा प्रभ महे समानी
0: साध का संग अगोचर मिले
1: साध का संग सदा प्रफुल्ल
0: साध का संग आवे बस पंचा
1: साध संग अमृत रस पुंचा
0: साध संग होए सब की रेन
1: साध का संग मनोहर बैन
0: साध का संग न कथू पावे
1: साध संग अस्तित मन पावे
0: साध के संग माया ते भिन्न
1: साध संग नानक प्रभु सो प्रसन्न
0: साध संग दुश्मन सब मीत
1: साधु के संग महापुनीत
0: साध संग किस्सो नी बैर
1: साध के संग न बीगा पैर
0: साध के संग नाही को मंदा
1: साध संग जाने परमानंदा
0: साध के संग नाही हो ताप
1: साध के संग तो जैसा व्याप
0: आपे जाने साध पटाई
1: नानक साध प्रभु बने आई
0: साध के संग न कब हूं पावे
1: साध के संग सदा सुख पावे
0: साध संग बस अगोचर लह
1: साधु के संग अजर सह
0: साध के संग बस है थान ऊंचे
1: साधु के संग महर पहुंचे
0: साध का संग दृढ़ है सब धर्म
1: साध का संग केवल पार ब्रह्म
0: साध का संग पाए नाम निधान
1: नानक साधु के कुर्बान
0: साध का संग सब कुल उधार है
1: साध संग साधन मीत कुटम निस्तार है
0: साधु का संग सो धन पावे
1: जिस धन ते सब को बरसावे
0: साध संग धर्म राय करे सेवा
1: साध का संग शोभा सुर देवा
0: साधु का संग पाप पलायन
1: साध संग अमृत गुण गायन
0: साध का संग सर्प थान गम
1: नानक साध का संग सकल जनम
0: साध का संग नहीं कष काल
1: दर्शन भेट होत नहाल
0: साध का संग कुलूखत हरे
1: साध का संग नरक पर हरे
0: साध का ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸ਼ਰਤ ਹਰ ਮੇਲਾ
0: ਜੋ ਇੱਛਾ ਸੋਈ ਫਲ ਪਾਵੇ
1: ਸਾਧਕ ਸੰਗਨ ਬਿਰਥਾ ਜਾਵੇ
0: ਪਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਕੁਦਰੇ ਸਾਧ ਸੰਗ ਰਸੈ
0: ਸਾਧ ਕੇ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰਮੇਸ਼ਰੈ
0: ਸਾਧ ਕੇ ਸੰਗ ਲੱਗੇ ਪ੍ਰਭ ਮਿੱਠਾ
1: ਸਾਧੂ ਕੇ ਸੰਗ ਘਰ ਘੜ ਜੀਠਾ
0: ਸਾਧ ਸੰਗ ਭਏ ਆਗਿਆਕਾਰੀ
1: ਸਾਧ ਸੰਗਤ ਭਈ ਹਮਾਰੀ
0: ਸਾਧ ਕੇ ਸੰਗ ਮਿੱਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨਾ ਜਾਣੇ ਹੈ
1: ਜਿਤਾ ਸੁਣੇ ਤੇਤਾ ਬਖਿਆਨੇ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊਚ ਤੇ ਉੱਚੀ
1: ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ
1: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
1: ਕਸ ਬਿਨ ਕੋਏ
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲਿਆ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਵ ਕੋ ਸੁਖ
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ
1: ਜਿਉਂ ਬਸਤਾ ਕੋ ਖੁਦੈ ਕੋ ਚਿੰਦਨ ਲੇ
0: ਬ੍ਰਹਮ ਗਿਆਨੀ ਕੈ ਇਹ ਗੁਨਾਉ
1: ਨਾਨਕ ਜਿਉਂ ਭਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
1: ਜੈਸੇ ਮੈਲ ਨਾ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼
1: ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
0: ਬ੍ਰਹਮ ਗਿਆਨੀ ਊਚ ਤੇ ਉੱਚਾ
1: ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
1: ਨਾਨਕ ਜਿਨ ਪ੍ਰਵਿਆਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ
1: ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰਿਆਸ
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ
1: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ
1: ਬ੍ਰਹਮ ਗਿਆਨੀ ਦੇ ਤਾਵਤ ਬੰਦਾ
0: ਬ੍ਰਹਮ ਗਿਆਨੀ ਕਾ ਹੋਏ ਸੁਫਲਾ
1: ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਾ ਏਕ ਰੰਗ
1: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਾ ਨਾਮ ਆਧਾਰ
1: ਬ੍ਰਹਮ ਗਿਆਨੀ ਕਾ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਅੰਗੁਰ ਤਿਆਗਤ
0: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ
1: ਬ੍ਰਹਮ ਗਿਆਨੀ ਏਕ ਸੰਖੇਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਰਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੀ
1: ਬ੍ਰਹਮ ਗਿਆਨੀ ਕਾ ਸਗਲਵਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾ ਅੱਖਰ
1: ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ
1: ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
0: ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਵੇਖੈ ਭਗਵਾਨ ਨਿਮਕ ਨਿਮਕ
1: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਰੰਜਨ ਦਰਸ
0: ਕਰਤ੍ਰਿਆ ਰੂਪ ਨ ਵੇਖੈ ਨੇਤਰ
1: ਸਾਧਕ ਟਹਿਲ ਸੰਤ ਸੰਗ ਹੇਤ
0: ਕਰਨਨ ਸੁਣੈ ਕਾਹੂ ਕੀ ਨਿੰਦਾ
1: ਸਭ ਤੇ ਜਾਣੈ ਆਪਸ ਕੋ ਮੰਦਾ
0: ਔਰ ਪ੍ਰਸਾਦ ਵਿਖਿਆ ਪਰ ਹਰ ਹੈ
1: ਮਨ ਕੀ ਵਾਸਨਾ ਮਨ ਤੇ ਟਰੈ
0: ਇੰਦਰੀ ਜਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੈ ਨਿਹ ਕਰਮ
1: ਇਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬੰਛੈ
1: ਕੇਵਲ ਭਗਤ ਕੀਰਤਨ ਸੰਗ ਰਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ
1: ਨਾਨਕ ਹੋ ਵੈਸਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾਂ ਮਨ ਖੋਵੈ
1: ਇਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੋਧ ਹੈ
1: ਰਾਮ ਨਾਮ ਆਤਮ ਮੈਂ ਸੁਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋਨਨ ਆਵੈ
0: ਵੇਦ ਪੁਰਾਨ ਸਿਮਰਤ ਬੂਝੈ ਮੂਲ
1: ਸੁਖ ਮੈਂ ਜਾਣੈ ਅਸਤੂਲ
0: ਜੋ ਵਰਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਵ ਕੋ ਗਿਆਨ
1: ਜੋ ਵਰਨਾ ਮੈਂ ਜਪੈ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਭਾਵੈ ਜਨ ਕੋਏ
0: ਕਰ ਕਿਰਪਾ ਅੰਤਰ ਉਰ ਧਾਰੈ
1: ਬਸ ਪ੍ਰੇਤ ਮੁਗਤ ਪਾਤਰ ਕੋ ਉਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਗਿਆਨ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ जान
1: सो दास दरगाह परवान
0: अपने दास को आप कृपा करै
1: जिस दास को सब सोजी परै
0: सगल संग आत्म उदास
1: असी जुगत नानक राम दास
0: रब की आज्ञा आत्म हितावै
1: जीवन मुक्त सो कहावै
0: तैसा हरक तैसा उस सोग
1: सदा अनंत नहीं बियोग
0: तैसा स्वर्ण तैसी उस माटी
1: तैसा अमृत तैसी बिखाटी
0: तैसा मान तैसा अभिमान
1: तैसा रंग तैसा राजान
0: जो वरताए साई जुगत
1: नानको प्रख कहिए जीवन मुक्त
0: पार ब्रह्म के सगले ठाऊ
1: जित जित घर रखे तैसा तिन्ना
0: आपे करन करावन जोग
1: भाव सोई पन होग
0: असरियो आप होए अंत तरंग
1: लखन जाहे पार ब्रह्म के रंग
0: जैसी मत दे तैसा प्रकाश
1: पार ब्रह्म करता अविनाश
0: सदा सदा सदा दयाल
1: सिमर सिमर नानक पहे निहाल श्लोक
0: उस्त करहे अनेक जन अंत न पारावार
1: नानक रचना प्रभ रची बहुविधानक प्रकार अष्टपदी
0: कई कोट होए पुजारी
1: कई कोट आचार व्यवहारी
0: कई कोट भय तीर्थ वासी
1: कई कोट बन प्रमय उदासी
0: कई कोट वेद के स्रोते
1: कई कोट तपीसर होते
0: कई कोट आत्म ध्यान धारी
1: कई कोट कब काव विचारे
0: कई कोट नवतन नाम त्यावहे
1: नानक करते का अंत न पावे
0: कई कोट भय अभिमानी
1: कई कोट अंध अज्ञानी
0: कई कोट कृपन कठोर
1: कई कोट अभिग आत्म ने
0: को कई कोट पर दर्भ को हिरहे
1: कई कोट पर दुख न करे
0: कई कोट माया श्रम माहे
1: कई कोट पर देश परमा है
0: जित जित लाभ होते तित लगना
1: नानक करते की जाने करता रचना
0: कई कोट सिद्ध जति जोगी
1: कई कोट राजे रस भोगी
0: कई कोट पंखी सर्प उपाए
1: कई कोट पाथर बृख न बजाए
0: कई कोट पवन पानी बसंतर
1: कई कोट देश भूमंडल
0: कई कोट सस्य सूर नक्षत्र
1: कई कोट देव दानव इंद्र शिर छत्र
0: सगल समग्री अपने सूत धार
1: नानक जिस जिस भावे तिस तिस निस्तार
0: कई कोट राजस तम सातक
1: कई कोट वेद प्राण स्मृति अर शास्त्र
0: कई कोट की रतन समुंद
1: कई कोट नाना प्रकार जंत
0: कई कोट की चिर जीवे
1: कई कोट गिरी मेर स्वर्ण थीवे
0: कई कोट जख के निरपसाच
1: कई कोट भूत प्रेत सु कर मृगा
0: साते नेरा सब हूं ते दूर
1: नानक आप लिप्त रहा भरपूर
0: कई कोट पाताल के वासी
1: कई कोट नरक स्वर्ग निवासी
0: कई कोट जन्म है जीव है मर है
1: कई कोट बहुत जोनी फिर
0: कई कोट बैठ सही खाहे
1: कई कोट काले तक पाहे
0: कई कोट की ये धनवंत
1: कई कोट मा चिंत
0: जय जय भाणा तह तह राखे
1: नानक सब कुछ प्रभ के हाथे
0: कई कोट भय बैरागी
1: राम नाम संग तिन लिव लागी
0: कई कोट प्रभ को खोजंते
1: आत्म मह पार ब्रह्म लहंते
0: कई कोट दर्शन प्रप्यास
1: जिनको मिलियो प्रभ विनाश
0: कई कोट मांग है सत्संग
1: पार ब्रह्म तिन लागा रंग
0: जिनको होए आप सो प्रसन्न
1: नानक तेजन सदा धन धन
0: कई कोट खानी अर खंड
1: कई कोट आकाश ब्रह्मंड
0: कई कोट होए अवतार
1: कई जग की नु विस्तार
0: कई बार पसरियो पासार
1: सदा सदा एक एक अंकार
0: कई कोट कीने बहु भांत
1: प्राप्त होए प्रभ महे समात
0: ताका अंत न जाने कोई
1: आपे आप नानक प्रभ सोए
0: कई कोट पार ब्रह्म के दास
1: जिन हो वत्या तन प्रगास
0: कई कोट तत् के देते
1: सदा नहारे एको नेत्रे
0: कई कोट नाम रस पीव है
1: अमर पय सब सद ही जीव है
0: कई कोट नाम गुण गाव है
1: आत्म रस सुख सह समावे
0: अपने जन को साथ साथ संभारी
1: नानक हे परमेश्वर के प्यारे श्लोक
0: करण कारण प्रभ एक है दूसर नाहीं कोई
1: नानक तिस बलहार ने जल थल मई अल सोए अष्टपदी
0: करन करावन करने जोग
1: ज्योत भावे सोई होग
0: फिर मैं था उताप नहारा
1: अंत नहीं किस पारा वारा
0: हुक्मे धार अधार रहावे
1: हुक्मे उपजे हुक्म समावे
0: हुक्मे ऊच नीच व्यवहार
1: हुक्मे अनक रंग प्रकार
0: कर कर दिखे अपनी वडियाई
1: नानक सब में रहा समाई
0: रब भावे मन उगत पावे
1: रब भावे ता पात्र त्रावे
0: रब भावे बिन सास ते रखे
1: रब भावे ता हर गुण पख है
0: रब भावे ता पत उधार है
1: आप करे अपन विचार है
0: दोहा श्रिया का आप स्वामी
1: खेले से अंतर जामी
0: जो भावे सो कार करावे
1: नानक दृष्टि और न आवे
0: ओ मनुख ते क्या होए आवे
1: ज्योत भावे सोई करावे
0: किसके हाथ होए ता सब पिछले
1: ज्योत भावे सोई करे
0: मन जानत बिखिया मह रचे
1: जे जानते अपने आप बचे
0: भरमे भूला दह दिस धावे
1: नमक माही चार कुंठ फिर आवे
0: कर कृपा जस अपनी भक्त दे
1: नानक तेजन नाम मिले
0: छिनवै नीच कीट को राज
1: पार ब्रह्म गरीब नवाज
0: जाका दृष्ट कछु न आवे
1: इस तत्काल दर दिस प्रगटावे
0: जाको अपनी करे बख्शीस
1: ताका लेखा न गण जग
0: जीओ पिंड सब तिसकी रास
1: कट पूर्ण परम प्रगास
0: अपनी बनत आप बनाई
1: नानक जीवे देख बढ़ाई
0: इसका बल ना ही इस हाथ
1: कल करावन सब को नाथ
0: आज्ञाकारी बपरा जियो
1: रोज सभावे सोई फन थी
0: कब हूँ ऊंच नीच मैं बसे
1: कब हूँ सोग हर करंग हसे
0: कब हूँ निंद चिंद व्यवहार
1: कब हूँ उबकाश प्याल
0: कब हूँ बेता ब्रह्म विचार
1: नानक आप मिलावन हार
0: कब हूँ नृत्य करे बहु भांत
1: कब हूँ सोए रहे दिन रात
0: कब हूँ महा क्रोध विकराल
1: कब हूँ सर्व की ਹੋਤਰਵਾਲ
0: ਕਬੂ ਹੋਏ ਬਹਿ ਬੜ ਰਾਜਾ
1: ਕਬੂ ਭਿਖਾਰੀ ਨੀਚ ਕਾ ਸਾਜਾ
0: ਕਬੂ ਆਪ ਕੀਰਤ ਮੈਂ ਆਵੇ
1: ਕਬੂ ਭਲਾ ਭਲਾ ਕਹਾਵੇ
0: ਜਿਉ ਪ੍ਰਭ ਰਾਖੇ ਤਿਵ ਹੀ ਰਹੇ
1: ਗੁਰ ਪ੍ਰਸਾਦ ਨਾਨਕ ਸਚ ਕਹੇ
0: ਕਬੂ ਹੋਏ ਪੰਡਿਤ ਕਰੇ ਵਖਿਆਨ
1: ਕਬੂ ਮੋਹਨ ਧਾਰੀ ਲਾਵੇ ਧਿਆਨ
0: ਕਬੂ ਤਟ ਤੀਰਥ ਇਸ਼ਨਾਨ
1: ਕਬੂ ਸਿੱਤ ਸਾਧਕ ਮੁਖ ਗਿਆਨ
0: ਕਬੂ ਪੀਠ ਹਸਤ ਪਤੰਗ ਹੋਏ ਦੀਆ
1: ਅਨਕ ਜੋਨ ਪਰਮੇ ਪਰਮੀਆ
0: ਨਾਨਾ ਰੂਪ ਜੋ ਸਵੰਗੀ ਦਿਖਾਵੇ
1: ਜੋ ਪ੍ਰਭ ਭਾਵੇ ਤਿਵੇ ਨਚਾਵੇ
0: ਜੋ ਭਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਕਬੂ ਸਾਧ ਸੰਗਤ ਇਹ ਪਾਵੇ
1: ਉਸ ਸਥਾਨ ਤੇ ਬੋਰ ਨ ਆਵੇ
0: ਅੰਤਰ ਹੋਏ ਗਿਆਨ ਪ੍ਰਕਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਇਕ ਰੰਗ
1: ਸਦਾ ਬਸੈ ਭਾ ਬ੍ਰਹਮ ਕੈ ਸੰਗ
0: ਜਿਉ ਜਲ ਮਹਿ ਜਲ ਆਏ ਕਟਾਨਾ
1: ਜੋਤੀ ਸੰਗ ਜੋਤ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
1: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
0: ਜਿਸ ਕੇ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪ ਸੋ ਕਰਮਵੰਤ ਕਹਾਵੇ
1: ਜਨਮ ਮਰੈ ਭਉ ਜੋਨ ਪਰਮਾਵੇ
0: ਧਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ
1: ਨਾਨਕੀ ਹਾਂ ਮੁਕਤਿਆ ਗੈ ਸੁਖ ਪਾਵੇ
0: ਧਨਵੰਤਾ ਹੋਏ ਕਰ ਗਰਭਾਵੇ
1: ਤ੍ਰਿਣ ਸਮਾਨ ਕਾ ਸਚੰਗ ਨ ਜਾਵੇ
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ
1: ਬਲ ਭੀਤਰਤਾ ਕਾ ਹੋਏ ਵਿਨਾਸ਼
0: ਸਭ ਤੇ ਆਪ ਜਾਣੈ ਬਲਵੰਤ
1: ਹੋਏ ਜਾਏ ਬਸਵੰਤ
0: ਕਿਸੇ ਨਾ ਬਦੈ ਆਪ ਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
1: ਸੋਜਨ ਨਾਨਕ ਦਰਗਹਿ ਪ੍ਰਵਾਨ
0: ਕੋਟ ਕਰਮ ਕਰੇ ਹੋਂ ਧਾਰੀ
1: ਸ਼ਰਮ ਪਾਵੇ ਸਗਲੇ ਬਰਥਾਰੇ
0: ਅਨਕ ਤਪੱਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰਗਹਿ ਕਉ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੇ
1: ਕਿਸੇ ਭਲਾਈ ਨਿਕਟ ਨ ਆਵੇ
0: ਸਰਬ ਕੀ ਰੇਨ ਜਾਂ ਕਾ ਮਨ ਹੋਏ
1: ਕਹੋ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ
1: ਤਬ ਲਗ ਨੇਚਰ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇਸ ਜਾਏ
0: ਰਬ ਕਿਰਪਾ ਤੇ ਬੰਧਨ ਟੂਟੈ
1: ਗੁਰ ਪ੍ਰਸਾਦ ਨਾਨਕ ਹਾਂ ਛੁਟੈ
0: ਸਹਿਸ ਕਟੇ ਲਖ ਕੋਟ ਧਾਵੈ
1: ਰਤਨ ਆਵੇ ਮਾਇਆ ਪਾਛੈ ਪਾਵੇ
0: ਅਨਕ ਭੋਗ ਵਿਖਿਆ ਕੇ ਕਰੈ
1: ਮੈਂ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਕਰ ਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਪ੍ਰਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ
1: ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਪੀਨੋ ਸੋ ਆਪਣਾ ਰੰਗ
1: ਸਭ ਤੇ ਦੂਰ ਸਭ ਨੂੰ ਕੈ ਸੰਗ
0: ਦੂਜਾ ਦੇਖਿਆ ਕਰੈ ਵਿਵੇਕ
1: ਆਪੇ ਏਕਾ ਪੈ ਅਨੇਕ
0: ਮਰੈ ਨਾ ਪਿੰਸੈ ਆਵੈ ਨਾ ਜਾਏ
1: ਨਾਨਕ ਸਭ ਹੀ ਰਹਿ ਸਮਾਏ
0: ਆਪ ਉਪਦੇਸੈ ਸਮਝੈ ਆਪ
1: ਆਪੇ ਰਚਿਆ ਸਭ ਕੈ ਸਾਥ
0: ਆਪ ਪੀਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੈ ਹਾਰ
0: ਉਸ ਤੇ ਭਿੰਨ ਕਹੋ ਕਿਛ ਹੋਏ
1: ਆਂਤ ਨੰਤਰ ਏਕੈ ਸੋਏ
0: ਆਪਣੇ ਚਲਿਤ ਆਪ ਕਰਨੈ ਹਾਰ
1: ਕੌਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਿਖਿਆਨੀ
0: ਸਤ ਸਤ ਸਤ ਸਭ ਕੀਨਾ
1: ਕੋਟ ਮਦੈ ਕਿਨੈ ਵਿਰਲੈ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸਰ ਹੁਣ ਵਿਖਿਆਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
1: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
0: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
1: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
0: ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਥੇ ਕੋ ਰੱਖੈ ਨਾ ਕੋਈ
1: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜਿਉ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
1: ਸੰਤ ਕੈ ਦੁਖਨ ਸਭ ਕੋ ਛਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਨਿਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਭਾਵੈ ਤਾਂ ਇਹ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਈ
0: ਸੰਤ ਕਾ ਨਿੰਦਕ ਮਹਾ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਬਿਜੋਗ
0: ਸੰਤ ਕੇ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਤਰੈ
0: ਸੰਤ ਕੇ ਦੁਖੀ ਕੋ ਨਾਹੀ ਠਾਉ
1: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
0: ਸੰਤ ਕਾ ਦੁਖੀ ਅਦ ਬੀਜ ਤੇ ਟੂਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜਿਆ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
1: ਨਾਨਕ ਸੰਤ ਭਾਵੇ ਤਾਂ ਲਏ ਉਬਾਰ
0: ਸੰਤ ਕਾ ਦੁਖੀ ਇਉਂ ਬਿਲਲਾ ਪਾਏ
1: ਜਿਉਂ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਭਾਵਕ ਇੰਦਨ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉਂ ਬਵਾੜ ਤਿਰ ਖੇਤ ਮਾਹੇ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਤ ਮਿਥਿਆ ਕਹਿਤ
0: ਕੀਰਤਨ ਦਿੱਕਾ ਧੁਰ ਹੀ ਪਿਆ
1: ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
0: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
1: ਜੈਸਾ ਭਾਵੈ ਤੈਸਾ ਕੋਈ ਹੋਏ
0: ਮਾਇਆ ਕੀਰਤਨ ਮਿਟੈ ਕੋਈ
1: ਨਾਨਕ ਜਾਣੈ ਸੱਚਾ ਸੋਏ
0: ਸਭ ਕਰ ਤਿਸ ਕੀ ਉਹ ਕਰਨੈ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਰਾਬੀ ਉਸਤ ਕਰੋ ਦਿਨ ਰਾਤ
1: ਤਿਸੈ ਧਿਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲਾ ਕਰਨੈ ਹਾਰ
1: ਦੂਸਰ ਕੌਣ ਕਹੈ ਵਿਚਾਰ
0: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
1: ਵਡਪਾ ਕੀ ਨਾਨਕ ਜਨ ਸੇ ਸਲੋਕ
0: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
1: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
0: ਮਨੁੱਖ ਕੀ ਟੇਕ ਬਿਰਤੀ ਸਭ ਜਾਨ
1: ਜੀਵਨ ਪਉ ਏਕੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਹੀ
1: ਪਉ ਨ ਤਿਸ਼ਨਾ ਲਾਗੈ ਆਏ
0: ਮਾਰੈ ਰਾਖੈ ਏਕੋ ਆਪ
1: ਨਾਨਕ ਟੈਕਸ਼ ਨਾਹੀ ਹਾਥ
0: ਜਿਸ ਕਾ ਹੁਕਮ ਬੂ ਸੁਖ ਹੋਏ
1: ਜਿਸ ਕਾ ਨਾਮ ਰੱਖ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਵਿਘਨ ਲਾਗੈ ਕੋਏ
0: ਉਸਤ ਮਨ ਮੈਂ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸਹੇਲਾ ਕਰ ਲੈ ਜੀਓ
0: ਨੈਨੋ ਬੇਗ ਠਾਕੁਰ ਕਾ ਰੰਗ
1: ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰਗ ਗੋਬਿੰਦ
1: ਮਿਟੈ ਪਾਪ ਜਪੀਐ ਹਰ ਬਿੰਦ
0: ਹਰ ਹਰ ਕਰਮ ਸਰਵਣ ਹਰ ਕਥਾ
1: ਆਦਰ ਗਿਆ ਨਾਨਕ ਉਜਲ ਮੱਥਾ
0: ਵਡ ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਚੇਤਨ ਮੰਤਕ ਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਣੈ
1: ਤੇ ਤੁਤ ਕੀ ਉਹ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ
1: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਉਹ ਹਰ ਜਨ ਰਹਿਤ
0: ਹਨ ਦਿਨ ਕੀਰਤਨ ਕੇਵਲ ਵਖਿਆਨ
1: ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟੀਏ ਜਨ ਕੀ ਫਸ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਕਿਸੇ ਨ ਲਾਗੈ ਦੁਖ
0: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ
1: ਸੋ ਸੰਤ ਸੁਹੇਲਾ ਨਹੀਂ ਬੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਤ ਐਸਾ ਦ੍ਰਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਸ਼ਮੂਲ
1: ਨਾਨਕ ਸੋ ਸੂਖਮ ਸੋਈ ਅਸਥੂਲ
0: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ
1: ਆਪਣੇ ਚਲਤੇ ਆਪ ਹੀ ਕਰੈ
0: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
1: ਆਜਾਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਕ ਜੁਗਤ ਰਚ ਥਾ ਬਿਥਾ
0: ਅਵਨਾਸੀ ਨਾਹੀ ਕਿਸ ਖੰਡ
1: ਧਾਰਨ ਧਾਰ ਰਿਓ ਬ੍ਰਹਿਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਮੁਰਕਾ ਸ਼ਬਦ ਜਪ ਭਏ ਨਿਹਾਲ
0: ਮੁਰਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਬਟ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਤਾਪ ਸਹਿ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਏ
1: ਕਰਨੈ ਹਾਰ ਪਛਾਣੈ ਸੋਏ
0: ਜਪ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤਿਸ ਮਾਹੀ ਸਮਾਏ
1: ਸੁਖ ਨਿਧਾਨ ਉਹਨੂੰ ਬਣਿਆ

0: ਅਸ਼ਟਪਦੀ
1: ਟੂਟੀ ਗਾਂਢ ਨਹਾਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ
1: ਆਪਨ ਕੀ ਆ ਕਛੂ ਨ ਹੋਏ
0: ਸੋ ਪ੍ਰਾਣੀ ਲੋਚੈ ਕੋਈ
1: ਇਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਸਭ ਕਿਸ ਕਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋਊ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾ ਮੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਯਾਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਅਭਿਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਂ ਕਹਿ ਸਤਿਵਰ ਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਪਰ ਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸ ਤੇ ਪਰੈ ਨਾਹੀ ਕਿਛ ਹੋਏ
0: ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾਂ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਮ ਜਾਂ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਅੰਦ ਰੂਪ ਮੰਗਲ ਸਦ ਜਾਂ ਕੈ
0: ਸਰਬ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਵੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਕਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਈ
0: ਨਾਮ ਜਬਲਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੁਝਿਆ ਤਿਸੈ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਗੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ। ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ,
0: ਪੂਜਾ ਸਤ ਸਤ ਸੇਵਦਾਰ,
1: ਦਰਸ਼ਨ ਸਤ ਸਤ ਪੇਕਨਹਾਰ,
0: ਨਾਮ ਸਤ ਸਤ ਧਿਆਨ ਹਾਰ,
1: ਆਪ ਸਤ ਸਤ ਸਭ ਧਾਰੀ,
0: ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭਤਾ,
0: ਸੁਰਤ ਸਤ ਸਤ ਜਸ ਸੁਣਤਾ,
1: ਬੁਜਨ ਹਾਰ ਕੋ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਨ ਮਾਨਿਆ,
0: ਤਨ ਕਰਾਵਣ ਤਿਨ ਮੂਲ ਪਛਾਣਿਆ,
1: ਜਾਂ ਕਰੇ ਦਾ ਵਿਸ਼ਵਾਸ ਪ੍ਰਭਾਇਆ,
0: ਤਤ ਗਿਆਨ ਤਿਸ ਮਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ,
1: ਬਸ ਮਾਹੇ ਲੈ ਬਸ ਕਢਾਈ,
0: ਤਾਕੋ ਭਿੰਦ ਨਾ ਕਹਿਣਾ ਜਾਈ,
1: ਪੂਜੈ ਪੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕੇਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ,
0: ਕਾ ਸੇਵਕ ਨਾਮ ਕੈ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਸ ਸਾਸ ਸਮਾਰੈ,
1: ਆਪਣੇ ਜਨ ਕਾ ਪਰਦਾ ਢਾਕੈ,
0: ਆਪਣੇ ਸੇਵਕ ਕੀ ਸਰ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰਾਖੈ,
0: ਬਾਕੀ ਕਦਮਿਤ ਕੋਈ ਨਾ ਲਖੈ,
1: ਆਪਕੇ ਸੇਵਕ ਕੋ ਨਾ ਪਹੁੰਚੈ,
0: ਆਪਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮਹਿ ਕਰ ਰਾਖੈ,
0: ਭਸਮ ਕਰੈ ਲਸਕਰ ਕੋਟ ਲਾਗੈ,
1: ਜਿਸ ਕਾ ਸਾਸਨ ਕੱਢ ਤੇ ਆਪ,
0: ਤਾਕੋ ਰਾਖਤ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਂਤ,
0: ਜਿਸ ਕੇ ਕਰਤਵ ਬ੍ਰਥੇ ਜਾਤ,
1: ਮਾਰਾ ਨਾ ਰਾਖੈ ਹਵਰ ਨਾ ਕੋਈ,
0: ਸਰਬ ਜੀਆਂ ਕਾ ਰਾਖਾ ਸੋਏ,
1: ਕਾਹੀ ਸੋਚ ਕਰ ਹਿਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਲਖ ਵਡਾਣੀ,
1: ਬਾਰੰਬਾਰ ਬਾਰ ਪ੍ਰਭ ਜਪੀ ਹੈ,
0: ਅਮਰਤੇ ਮਨ ਤਨ ਧਰਪੀ ਹੈ,
1: ਨਾਮ ਰਤਨ ਜਨ ਗੁਰਮੁਖ ਪਾਇਆ,
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ,
1: ਨਾਮ ਧਨ ਨਾਮੋ ਰੂਪ ਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ,
0: ਮਨ ਤਨ ਨਾਮੇ ਨਾਮ ਸਮਾਨੇ,
1: ਊਠ ਬੈਠ ਸੋਭਤ ਨਾਮ,
0: ਓ ਨਾਨਕ ਜਨ ਕੈ ਸਦ ਕਾਮ,
1: ਬੋਲੋ ਜਸ ਜੇਵਾ ਦਿਨ ਰਾਤ,
0: ਰੱਬੇ ਆਪਣੇ ਜਨ ਕੀਨੀ ਦਾਤ,
1: ਕਰੇ ਭਗਤੇ ਆਤਮ ਕਹਿ ਚਾਏ,
0: ਰੱਬੇ ਆਪਣੇ ਸਿਉ ਰਹੇ ਸਮਾਏ,
1: ਜੋ ਹੋ ਵਾਹ ਹੋਵਤ ਸੋ ਜਾਣੈ,
0: ਰੱਬ ਆਪਣੇ ਕਾ ਹੁਕਮ ਪਛਾਣੈ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਕਾ ਗੁਣ ਕਹਿ ਏਕ ਨਾ ਜਾਨੋ,
1: ਆਠ ਪੈਰ ਪ੍ਰਭ ਅਸੇ ਹਜੂਰੇ,
0: ਓ ਨਾਨਕ ਸਹੀ ਜਨ ਪੂਰੇ,
1: ਮਨ ਮੇਰੇ ਤਿਨ ਕੀ ਓਟ ਲੇਹੇ,
0: ਮਨ ਤਨ ਆਪਣਾ ਤਿਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋਕ ਕਾ ਦਾਤਾ,
1: ਇਸ ਕੀ ਸਰਨ ਸਰਬ ਸੁਖ ਪਾਵਹੇ,
0: ਇਸ ਕੇ ਦਰਸ ਸਭ ਪਾਪ ਮਿਟਾਵੇ,
1: ਅਵਰ ਸਿਆਨਪ ਸਗਲੀ ਛਾਡ,
0: ਜਿਸ ਜਨ ਕੀ ਤੂੰ ਸੇਵਾ ਲਾਗ,
1: ਆਪਨ ਜਾਨ ਨਾ ਹੋਵੇ ਤੇਰਾ,
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸਲੋਕ ਸਤ ਪੁਰਖ ਜਿਨ ਜਾਣਿਆ, ਸਤਗੁਰ ਤਿਸ ਕਾ ਨਾਮ,
0: ਜਿਸ ਕੈ ਸੰਗ ਸਿੱਖੀ ਉਦਰੈ, ਨਾਨਕ ਹਰ ਗੁਣ ਗਾਵੈ, ਅਸ਼ਟਪਦੀ
1: ਸਤਗੁਰ ਸੇਵਕੀ ਕਰੈ ਪ੍ਰਤਪਾਲ,
0: ਸੇਵਕ ਕੋ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਗੁਰ ਸਿੱਖ ਕੇ ਬੰਧਨ ਕਟੈ,
0: ਗੁਰ ਕਾ ਸਿੱਖ ਵਕਾਰ ਤੇ ਹਟੈ,
1: ਸਤਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ,
1: ਆਪ ਉਸ ਕੋ ਕਰ ਕਸ਼ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ,
1: ਮਨ ਵੇਚੈ ਸਤਗੁਰ ਕੈ ਪਾਸ,
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇ ਕਾਮੀ,
0: ਜਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਬੇਸ ਬਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
1: ਸੋ ਸਤਗੁਰ ਜਿਸ ਹਿਰਦੈ ਹਰਨਾਉ,
0: ਨਾਨਕ ਬਾਰ ਗੁਰ ਕੋ ਬਲ ਜਾ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ,
0: ਏਕੈ ਆਪ ਨਹੀ ਕਛ ਭਰਮ,
1: ਸਹਿ ਸਿਆਨ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵਟ ਭਾਗੀ ਪਾਈਐ,
1: ਸਫਲ ਦਰਸ਼ਨ ਦੇਖਤ ਪੁਨੀਤ,
0: ਦਰਸ਼ਤ ਚਰਨਗਤ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਪਾਰ ਰਮਕੀ ਦਰਗਹਿ ਗਵੈ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖਾ ਤੰਪਤੀ ਜਾਣੈ,
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਵਾਏ ਕੁਰਸਤ ਅਨੇਕ,
0: ਸਤਪੁਰਖ ਪੂਰਨ ਬਵੇਕ,
1: ਕਾਹੂੰ ਬੋਲ ਨਾ ਪਹੁੰਚਤ ਪੁਰਾਣੀ,
0: ਅਗਮਾ ਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨਾ ਪਾਈ,
1: ਅਨਕ ਭਗਤ ਬੰਦਨ ਨਿਤ ਕਰੇ,
0: ਚਰਨ ਕਮਲ ਹਿਰਦੈ ਸਿਮਰੈ,
1: ਸਤ ਬਲਹਾਰੀ ਸਤਪੁਰੇ ਆਪਣੇ,
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅਮਰਸ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
0: ਰਾਖੈ ਮਨ ਪ੍ਰਗਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸੇ ਵਕੋ ਦੇ,
1: ਮੋਹ ਮਾਇਆ ਕੈ ਸੰਗ ਨਾ ਲੇਪ,
0: ਮਨ ਮੈਂ ਰਾਖੈ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਬਹੁ ਦੁਖਤੈ ਤੇ ਨਾਸੇ,
1: ਸਤ ਮਾਹੀ ਠਾਂਡ ਵਰਤਾਈ,
0: ਅਣਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਉ ਚੁਕਾ ਨਿਰਭਉ ਹੋਏ ਵਸੈ,
0: ਸਗਲ ਵਿਆਦ ਮਨ ਤੇ ਕਹਿ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭ੍ਰਮ ਗਮਨ,
0: ਸੋ ਨਾਨਕ ਹਰ ਹਰ ਦਾ ਸਰਵਨ,
1: ਨਿਰਗੁਣ ਆਪ ਸਰਗੁਣ ਵੀ ਹੋਈ,
0: ਕਲਾ ਧਾਰ ਜਿਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭ ਆਪ ਨਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਇੱਕੋ ਸੋਏ,
1: ਓਤ ਪੋਤ ਰਵਿਆ ਰੂਪ ਰੰਗ,
0: ਭਾਇ ਪ੍ਰਗਾਸ ਸਾਧਕ ਸੰਗ,
1: ਰਾਜ ਰਚਨਾ ਆਪਣੀ ਕਲ ਧਾਰੀ,
0: ਅਨਕ ਬਾਰ ਨਾਨਕ ਬਲਹਾਰੀ,
1: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
0: ਹਰ ਹਰ ਨਾਮ ਕਮਾਵਨ, ਨਾਨਕ ਹੋ ਧਨ ਸਾਰ, ਅਸ਼ਟਪਦੀ।
1: संत जना मिल करो विचार,
0: एक सिमरन नाम आधार,
1: अवरो पाप स्वामी पसारो,
0: चरण कमल विद मैं उर धारो,
1: कर्म कान सो प्राप समर्थ,
0: दृढ़ कर गह नाम हर बथ,
1: एहो तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार कुंट उठता वे,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करे भली करनी,
0: सासो बापर हर की सरनी,
1: तन को पावी रोग न जाए,
0: रोग मिटे हर अवखद लाए,
1: सर्व निधान मैं हर नाम निधान,
0: जप नानक दरगह प्रवान,
1: मन प्रबोधो हर कह नाई,
0: स्थापते बैठाए,
1: ताको बिघन न लागे कोई,
0: जाके हृदय बसे हर सोए,
1: कलकाती ठंडा हर नाओ,
0: सिमर सिमर सदा सुख पाओ,
1: हो बिन सह पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: सत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: यो रत्न जन्म का होए उधार,
0: हर सिमर पुराने आधार,
1: मन को पाप न छूटन हारे,
0: सिमरत शास्त्र वेद विचारे,
1: हर की भगत करो मन लाए,
0: मन वंशित नानक फल पाए,
1: संग न चार स्थे रह तना,
0: काल पटावे मूर्ख मना,
1: सोत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू लेह एयाने,
0: भक्त बिना बहु डूबे सियाने,
1: हर की भगत करो मन मीत,
0: निर्मल होए तुम्हारो चीत,
1: चरण कमल रखो मन माही,
0: जन्म जन्म के किल विख जाहि,
1: आप जपो अबरा नाम जपाव हो,
0: संत कहत रहत गत पाव हो,
1: सार पूर सत हर को नाओ,
0: सहस भय नानक गुण गाओ,
1: गुण गाव तेरी उतर समैल,
0: बिरस जाय हो मैं बिख फैल,
1: होए अचिंत बसे सुख नाल,
0: साध ग्रासर नाम समाल,
1: छाड़ सियान सगली मना,
0: साध संग पावे सच तना,
1: हर पूंजी संच करो व्यवहार,
0: निहन सबदर गय जयकार,
1: सर्व निरंतर एको देख,
0: कहो नानक जाके मस्तक लेख,
1: एको जप एको सलाहे,
0: एक सिमर एको मन आहे,
1: एक सके गुण गाओ अनंत,
0: मंत्र जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भये,
0: एक आराध प्राष्ट गए,
1: मन तन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करिया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म शब्दा पूर,
1: सदा सदा प्रभ के गुण गावो,
0: सास सास प्रभ तुम्हें ध्यावो,
1: चरण कमल से लागे प्रीत,
0: करो प्रभ की नित नीत,
1: एकोट एको आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपर परे प्रेम रस रंग,
0: जय चाहो साध का संग,
1: परे शरण आन सत्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नुसदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी श्रद्धा सा पूरी,
0: गव रहे सत्संग हजूरी,
1: जिसका सा तिन लिया मिलाए,
0: नानक भक्ति नाम समाये,
1: सो क्यों बिसरे जे काल न भानै,
0: सो क्यों बिसरे जे किया जानै,
1: सो क्यों बिसरे जे सब कुछ दिया,
0: सो क्यों बिसरे जे जीवन जिया,
1: सो क्यों बिसरे जे अगन मह राखै,
0: गुर प्रसाद को बिरला लखै,
1: सो क्यों बिसरे जे बिख ते काटै,
0: जनम जनम का टूटा गंढ है,
1: गुर पूरा तत एह बुझाया,
0: प्रभ अपना नानक जन ध्याया,
1: साजन संत करो एह काम,
0: मान त्याग जपो हर नाम,
1: सिमर सिमर सिमर सुख पावो,
0: आप जपो अबरे नाम जपावो,
1: भगत भाई तरिया संसार,
0: भक्ति तन होशी सार,
1: सर्व कल्याण सूप निध नाम,
0: ढूंढत जात पाए विश्राम,
1: सगल दुख का हो नाश,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों देख दर्श सुख होए,
0: मन बिक सह साध चरण धोए,
1: भक्त जना कै मन तन रंग,
0: अल्लाह को पावे संग,
1: एक बस दी जय करमया,
0: प्रसाद नाम जप लिया,
1: ताकि उपमा कही न जाए,
0: नानक रहया सर्व समाये,
1: प्रभ बख्शंद दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: आद पुरख कारण करतार,
0: भक्त जना के प्राण आधार,
1: जो जो जपै सो होए पुनीत,
0: भक्त पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमख हर के गुण गाए,
1: अनक राज भोग बड़े आई,
0: हर के नाम की कथा मन पाई,
1: वो भोजन का प्रसन्न गीत,
0: रसना जपती हर हर नीत,
1: भली सो करनी शोभा धनवंत,
0: हृदय वसे पूर्ण गुरमंत,
1: साध संत प्रभ देहो निवास,
0: सर्व सुख नानक प्रगास, श्लोक
1: स्वर्गुण निर्गुण निरंकार, सुन समाधि आप,
0: आपन किया नानका, आप ही फिर जाप, अष्टपदी
1: जब अकार एहो कछ ना दिष्टेता,
0: आपन तब कहते ਕਿਹੋ ਤਾਰ
1: ਜਬ ਧਾਰੀ ਆਪਣ ਸੁਣ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਵਰਨ ਚਿਹਨ ਨਾ ਜਾਪਤ
0: ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਣ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸੋ ਹੋਵਤ ਭਰਮ
1: ਆਪਣ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਧ ਮੁਗਤ ਕਹੋ ਕਿਸ ਕਹੋ ਗਨੀ
1: ਜਬ ਇਕ ਹੀ ਹਰ ਅਗਮ ਅਪਾਰ
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਣ ਚਲਿਤ ਆਪ ਕਰਨਾ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਣ ਆਸਨ
0: ਜਬ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਜਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ
1: ਆਪਣ ਆਪ ਆਪ ਹੀ ਅਚਰਜਾ
0: ਨਾਨਕ ਆਪਣ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਬਦ ਸਿਧਰ ਲਗਤ ਕਹੋ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਹਿ ਸਮਾਰ
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਦੇਵ ਕਹਾਂ ਕਉ ਚੀਨ
1: ਜਬ ਆਪਣ ਆਪ ਆਪੁਰ ਧਾਰੈ
0: ਸ਼ਗਨ ਅਪਸ਼ਗਨ ਕਹਾਂ ਵਿਚਾਰੈ
1: ਜੈ ਆਪਣ ਊਚ ਆਪਣ ਆਪ ਨੇਰਾ
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋ
1: ਜੈ ਅਛਲ ਅਸ਼ੇਦ ਅਭੇਦ ਸਮਾਇਆ
0: ਮਹਾਂ ਕਿਸੇ ਵਿਆਪਤ ਮਾਇਆ
1: ਆਪ ਸੋ ਆਪੇ ਆਦੇਸ਼
0: ਜੈ ਗੁਰ ਕਾ ਨਾਹੀਂ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਣ ਆਪ ਆਪ ਪਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜਗਨ ਮੈਂ ਕੀ ਨੋ ਵਿਸਥਾਰ
1: ਪਾਪ ਕੌਣ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਰੂਪ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਣ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕ ਹੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਣ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂਹ ਆਜ ਸਮਨੋਂ ਵਿਸਾਰੈ
1: ਇਸ ਤਜ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਨ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਇਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਂ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਵੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੁਣ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਤੋਂ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੇ
0: ਨਾਨਕ ਬਹੁਰ ਨ ਆਵੇ ਜਾਹੇ
1: ਇਸ ਤੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਕਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਰਾਕੇ ਨਿਕਟ ਨਿਆਵਤ ਕਾਲ
1: ਅਮਰ

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਬੀਠਾ,
0: ਨਾ ਪ੍ਰਭੂ ਕਾ ਲਾਗਾ ਮੀਠਾ,
1: ਸਗਲ ਸਮਗਰੀ ਏਕ ਘਟ ਮਾਹੀ,
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ,
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ,
0: ਇਹੀ ਮੈਂ ਇਸ ਕਾ ਵਿਸਰਾਮ,
1: ਸੁਨ ਸਮਾਦ ਅਨਹਦ ਤਹਿਨਾਦ,
0: ਕਹਿ ਨਾ ਜਾਈਏ ਚਰਤ ਵਿਸਮਾਦ,
1: ਦਿਲ ਦੇਖਿਆ ਜਿਸ ਆਪ ਦਿਖਾਏ,
0: ਨਾਨਕ ਤਿਸ ਦਿਨ ਸੋ ਜੀ ਪਾਏ,
1: ਸੋ ਅੰਤਰ ਸੋ ਬਾਹਰ ਅਨੰਤ,
0: ਘਟ ਘਟ ਵਿਆਪ ਰਿਹਾ ਭਗਵੰਤ,
1: ਧਰਮ ਮਾਹੀ ਆਕਾਸ਼ ਪਿਆਲ,
0: ਸਰਬ ਲੋਕ ਪੂਰਨ ਪ੍ਰਤਪਾਲ,
1: ਅੰਤਿਮ ਪਰਬਤ ਹੈ ਪਾਰ ਬ੍ਰਹਮ,
0: ਜੈਸੀ ਆਗਿਆ ਤੈਸਾ ਕਰਮ,
1: ਪਾਉਣ ਪਾਣੀ ਦਾ ਸੰਤਰ ਮਾਹੀ,
0: ਚਾਰ ਕੁੰਟ ਦਾ ਦਿਸੈ ਸਮਾਹੀ,
1: ਇਸ ਤੇ ਭਿੰਨ ਨਹੀਂ ਕੋ ਠਾਉ,
0: ਗੁਰ ਪ੍ਰਸਾਦ ਨਾਨਕ ਸੁਖ ਪਾਓ,
1: ਵੇਦ ਪੁਰਾਣ ਸਿਮਰਤ ਮੈਂ ਦੇਖ,
0: ਸਸਿਆ ਸੂਰ ਨ ਖਤਰੇ ਮੈਂ ਏਕ,
1: ਬਾਣੀ ਪ੍ਰਾਪਤੀ ਸਭ ਕੋ ਬੋਲੇ,
0: ਆਪ ਡੋਲ ਨ ਕਬ ਹੁਣ ਡੋਲੇ,
1: ਸਰਬ ਕਲਾਕਾਰ ਖੇਲੇ ਖੇਲ,
0: ਬੋਲ ਨਾ ਪਾਈਏ ਗੁਣੇ ਅਮੋਲ,
1: ਸਰਬ ਜੋਤ ਮੈਂ ਜਾਕੀ ਜੋਤ,
0: ਧਾਰ ਰਹੇ ਹੋ ਸਵਾਮੀ ਓਤ ਪੋਤ,
1: ਗੁਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿੰਨ ਮੈਂ ਇਹੋ ਵਿਸਾਸ,
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ,
0: ਸੰਤ ਜਨਾ ਕਾ ਹਿਰਦੈ ਸਭ ਧਰਮ,
1: ਸੰਤ ਜਨਾ ਸੁਨੇ ਸ਼ੁਭ ਬਚਨ,
0: ਸਰਬ ਵਿਆਪੀ ਰਾਮ ਸੰਗ ਰਚਨ,
1: ਜਿਨ ਜਾਤਾ ਤਿਸ ਕੀ ਇਹ ਰਹਿਤ,
0: ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਨੈ,
1: ਅੰਤਰ ਬਸੇ ਬਾਹਰ ਪੀਓ ਹੀ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀ ਆ ਸਭ ਸਤ,
0: ਇਸ ਪ੍ਰਭ ਤੇ ਸਗਲੀ ਉਤਪਤ,
1: ਇਸ ਭਾਵੈ ਤਾਂ ਕਰੇ ਵਿਸਥਾਰ,
0: ਇਸ ਭਾਵੈ ਤਾਂ ਏਕੰਕਾਰ,
1: ਅਨਕ ਕਲਾ ਲਖੀ ਨਹਿ ਜਾਏ,
0: ਜਿਸ ਭਾਵੈ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਹੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤਿਸ ਜਨ ਆਪ ਬੁਝਾਏ,
1: ਸਰਬ ਭੂਤ ਆਪ ਵਰਤਾਰਾ,
0: ਸਰਬ ਨੈਣੇ ਆਪ ਖਨਹਾਰਾ,
1: ਸਗਲ ਸਮਗਰੀ ਜਾਂ ਕਾ ਤਨਾ,
0: ਆਪਣ ਜਸ ਆਪ ਹੀ ਸੁਣਾ,
1: ਆਪਣ ਜਾਨ ਖੇਲ ਬਨਾਇਆ,
0: ਆਗਿਆਕਾਰੀ ਕਿੰਨੀ ਮਾਇਆ,
1: ਸਭ ਕੈ ਮਤ ਅਲਿਪਤ ਹੋ ਰਹੇ,
0: ਜੋ ਕਿਛ ਕਹਿਣਾ ਸੋ ਆਪੇ ਕਹੇ,
1: ਆਗਿਆ ਆਵੈ ਆਗਿਆ ਜਾਏ,
0: ਨਾਨਕ ਜਾ ਪਾਵੈ ਤਾਂ ਲਏ ਸਮਾਏ,
1: ਇਸੇ ਹੋਈ ਸੁਨਾ ਹੀ ਬੁਰਾ,
0: ਉਰੇ ਕਹੋ ਕਿਨੈ ਕਸ਼ਕਰਾ,
1: ਆਪ ਭਲਾ ਕਰਤੂਤ ਆਤਨੀ ਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਜ ਧਾਰੀ ਸਭ ਸਾਚ,
0: ਪੋਤ ਪੋਤੇ ਆਪਣ ਸੰਗਰਾਜ,
1: ਸਾਕੀ ਗਰਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋਜੀ ਪਾਏ,
1: ਇਸ ਕਾ ਕੀ ਆ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਣ,
1: ਜੋ ਜਾਣੇ ਤੇ ਸਦਾ ਸੁਖੋਏ,
0: ਆਪ ਮਿਲਾਏ ਲਏ ਪ੍ਰਭ ਸੋਏ,
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਰਿਦਾ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਜਾਣਿਆ ਮਨ ਕਾ ਇਹ ਸੁਆਉ,
0: ਜਨ ਕੇ ਸੰਗਤ ਆਵੈ ਨਾਮ,
1: ਆਪ ਮੁਕਤ ਮੁਕਤ ਕਰੇ ਸੰਸਾਰ।

0: ਪੂਰੇ ਗੁਰ ਕਾ ਸੁਣ ਉਪਦੇਸ਼
1: ਵਾਹ ਬ੍ਰਹਮ ਨਿਕਟ ਕਰ ਪੇਖ
0: ਸਾ ਸਾ ਸਿਮਰੋ ਗੋਬਿੰਦ
1: ਮਨ ਤਰਕੀ ਉਤਰੈ ਚਿੰਦ
0: ਆਸ ਅਨਿਤ ਤਿਆਗ ਹੋ ਤਰੰਗ
1: ਸੰਤ ਜਨਾ ਕੇ ਤੁਰ ਮਨ ਮੰਗ
0: ਆਪ ਛੋੜ ਬੇਨਤੀ ਕਰੋ
1: ਸਾਧ ਸੰਗ ਅਗਨ ਸਾਗਰ ਤਰਹੋ
0: ਹਰ ਧਨ ਕੇ ਭਰ ਲੇ ਹੋ ਭੰਡਾਰ
1: ਨਾਨਕ ਗੁਰਪੂਰੇ ਨਮਸਕਾਰ
0: ਖੇਮ ਕੁਸਲ ਸਹਿਜ ਆਨੰਦ
1: ਸਾਧ ਸੰਗ ਪਰ ਪਰਮਾਨੰਦ
0: ਨਰਕ ਨਿਵਾਰ ਉਧਾਰੋ ਜੀਓ
1: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵ ਹੋ ਨਾਰਾਇਣ ਏਕ
1: ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਯਾਲ
1: ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ
1: ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ
1: ਅਮਲੀਕ ਲਾਲ ਇਹ ਰਤਨ
0: ਸੁਨਤ ਕਮਾਪਤ ਹੋਤ ਉਧਾਰ
1: ਆਪ ਤਰੈ ਲੋਕੈ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਤ ਵਾਜੈ
1: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
0: ਕਰਕੇ ਗੋਪਾਲ ਮਹਾਂਤ ਕੈ ਮਾਥੇ
1: ਨਾਨਕ ਉਦਰੇ ਤਿਨ ਕੈ ਸਾਥੇ
0: ਸਰਨ ਜੋਗ ਸੁਨ ਸਰਨੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਵੈਰ ਭਈ ਸਭ ਰੀਨ
1: ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋਪਰ ਸਨ ਭਈ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਤੇ
1: ਰਾਮ ਨਾਮ ਸਿਮ ਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨਿਵਹੀ ਖੇਪ ਹਮਾਰੀ
0: ਪ੍ਰਭ ਕੀ ਉਸਤ ਕਰੋ ਸੰਤ ਮੀਤ
1: ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ

0: ਅੰਮ੍ਰਿਤਾ ਕੀ ਬਾਨੀ,
1: ਏਕ ਨਾਮ ਮਨ ਮਾਹੇ ਸਮਾਨੀ,
0: ਦੁਖ ਰੋਗ ਬਿਨ ਸੇ ਭੈ ਭਰਮ,
1: ਸਾਧ ਨਾਮ ਨਿਰਮਲਤਾ ਕੇ ਕਰਮ,
0: ਸਤਿ ਊਚਤਾ ਕੀ ਸੋਭਾ ਬਨੀ,
1: ਨਾਨਕ ਇਹ ਗੁਣ ਨਾ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਹੈ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ।

0: ਹਰ ਸ਼ਹਿਰ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ ਜ਼ਰੂਰ, ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ, ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ, ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ ਰਸਤੇ ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚਲੀਨ ਹੋ ਜਾਂਦੇ ਨੇ ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ, ਨਾ ਗੰਗਾ ਨਾ ਜਮਨਾ, ਨਾ ਸਤਲੁਜ ਨਾ ਬਿਆਸ, ਨਾ ਰਾਵੀ ਨਾ ਚਨਾਰ, ਨਾ ਗੋਦਾਵਰੀ ਨਾ ਨਰਮਦਾ, ਨਾ ਦਜਲਾ ਨਾ ਫਿਰਾਤ, ਨਾ ਨੀਰ ਨਾ ਥੈਂ। ਜਦ ਵੀ ਕੋਈ ਪ੍ਰਭੂ ਦੇ ਚਲੀਨ ਹੋ ਜਾਂਦਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ, ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਲ ਹਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦੋ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਹੈ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ ਹੈ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ, ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੌਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ, ਤੇ ਘਰ ਦੇ ਚ ਜਾਣਾ ਹੈ ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ, ਫਿਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ जो प्रकाश दे रूप दे च घर है ओही शब्द दे रूप दे च दर है और जो शब्द दे रूप दे च दर है ओही प्रकाश दे रूप दे च घर है। जो परमात्मा दे रूप दे च घर है ओही गुरु दे रूप दे च दर है और जो गुरु दे रूप दे च दर है ओही परमात्मा दे रूप दे च घर है। नानक सो दे सिमरत वेद पार ब्रह्म गुरु नाही भेद। पार ब्रह्म ते गुरु दे च भेद नहीं है, ते जे भेद ही नहीं है तो फिर दो नाम क्यों ने, ए गुरु ए प्रभु, ए परमात्मा ए गुरु है। अगर भेद नहीं दोवें एक ने तो फिर दोहां दा नाम एक होना चाहिए। दो नाम ने दोहां दियां क्रियावां वख वख ने तो फिर दो हस्तियां होनियां, दो हस्तियां नहीं है। नानक सो दे सिमरत वेद पार ब्रह्म गुरु नाही भेद। पार ब्रह्म ते गुरु दे च कोई भेद नहीं। दर घर नू लगे होया, घर दर दे नाल जुड़े होया, प्रभु गुरु दे नाल जुड़े होया, गुरु प्रभु दे नाल जुड़े होया। इंज दर घर दे नाल जुड़े होया, घर दर दे नाल जुड़े है। सो दर के हा सो घर के हा। इस दर तक साडा तन जाएगा कतई नहीं, कतई नहीं, तन जा ही नहीं सकता। निराकार दे देश ए आकार तन नहीं जा सकता। निरंकार दा देश जेदा कोई आकार नहीं, चक्र नहीं, चिन्ह नहीं, रूप नहीं, रंग नहीं, ए तन नहीं जा सकता। तन ते इत्थे रह जाएगा। निरंकार दे देश साडा मन जा सकता है, साडा मन जा सकता है। कारण ए मन आया भी सीधा सीधे रूप दे च निरंकार तो आया। इस वास्ते गुरबाणी कहिंदी है तन ते मिट्टी, ए मिट्टी इत्थे रह जाएगी। मन जोत है, ए जोत दे च जोत हो सकदा है। मन तो जोत स्वरूप है अपना मूल पछा। मन सूक्ष्म शरीर है, इनरल बॉडी है। शरीर दे अंदर एक सूक्ष्म शरीर। कई पुरुष इस ढंग नाल भी जींदे ने और इतनी उच्ची जिंदगी बतीत करदे ने। वक्ती तौर ते सूक्ष्म शरीर दा संबंध अस्थूल शरीर नाल तोड़ भी देंदे ने, कुछ दिनां लई, कुछ घंटियां लई, कुछ समय लई। सनातन जगदे महान जगत गुरु शंकराचार्य एक महीने अपने शरीर चो निकल गए। इन्होंने अपना सूक्ष्म शरीर जिन्हों जोत कहिंदे ने, मन कहिंदे ने, कढ दिता। चेलियां नूं कहा इस शरीर की रक्षा करने, मैं एक महीने बाद आवांगा। पिछोकड़ सारी गाथा ना सुनावा। ये राम राय भी कर लेंदे सन, धन गुरु हर राय साहब जी दे साहिबजादे। अपनी पत्नी नूं कहा मैं 7 दिन बाद आवांगा, मैं होर मंडलां दे जाना। मेरी देही दा ख्याल रखें, मेरे शरीर दा ख्याल रखें। राम राय मसंदा नूं मौका मिल गया, राम राय दी देही नूं अग ला देईए ते आपां खुद गुरु बणे। ए विचकार रोड है, इनू हटाओ। अर्थी सजा ली, अर्थी कढ़न लगे। राम राय दी पत्नी जारो जार रोंदी है, दुष्टो एक हफ्ता तो उड़ीक करो, अज ते 3 दिन हुए। मैनू कह गए ने 7 दिनां बाद मैं आवांगा, उड़ीक करो। नहीं, ये मर गए ने, ये मर गए। बड़े उसने तरले पाए, बड़े उसने रुदन कीता, मसंदा दी ताकत। लै गए शमशान घाट, अग ला दिती, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਛੱਡ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ, ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, कि जपना व्यर्थ नहीं जाएगा, एक तिल नहीं बनेगा ले व्यर्थ नहीं जाएगी, रास्ता बनेगा। यह गल वखरी है कि जीवन रस्ते च ही रह जाए या घर पहुंचे, जिड़े चलते पे पर रस्ते च ही रह गए, घर तक ना पहुंचे, इन्हां नूं असाधारण कहिंदे ने। ये साधारण लोग नहीं ने, असाधारण ने। ये सूक्ष्म देह ही बहुत जल्द जन्म नहीं लेंदी, ये सूक्ष्म शरीर बहुत छेती गर्भ दे च प्रवेश नहीं करदा। क्यों? जितनी वाट इसने तय की थी ये चल चल के, इतने ही संस्कारां वाली कोई मां होवे तां गर्भ दे च प्रवेश करनगे, वरना नहीं। इस तरह की कोई मां होवे जिहड़े उन्हां कोल संस्कार ने चल चल के, जो उन्हां नूं अनुभव मिले है। दूसरे असाधारण कौन? जैसे 2.5 करोड़ बंदियां दा कातल है हिटलर, औरंगजेब अपने 3 भरावां नूं मार के, भतीजियां नूं मार के, अपने प्यो नूं जेल दे च पा के सिंघासन ते बैठा है। ये कम कोई ओ कर सकदा जिहदे कोल दिल नहीं पत्थर होवे, दिमाग ना जड़ होवे, मनुख ना वैशी होवे, दरिंदा होवे, ओ कर सकदा। भतीजियां नूं भी मार दो, भरावां नूं भी मार दो, बुढ़े प्यो नूं भी जेल दे तड़पा के मारो। वड्डी भैण जहां आरा आई, उन्हों जद पता चलिया कि दारे नूं भी मार दिता है, सुनिया सी उसने पहले शुजा नूं मार दिता है, मुराद नूं मार दिता है, पर जद हुण पता चलिया दारे नूं भी मार दिता है। दारा बड़ा नेक तबीयत इंसान सी, दानी मिजाज सी, और ज्ञानी सी, शायर सी, कवि सी, विद्वान सी, सूफी फकीरां दी ज्यादा संगत विच रहिंदा सी, फकीर तबीयत इंसान सी। जहां आ रहा है वड्डी भैण इस बिरा नाल बड़ा प्यार करदी सी और बड़ियां दुआवां देंदी सी, तो खुदा दे मार्ग ते चले हैं, खुदा तेनू अपने घर तक पहुंचावे, तेनू पूरे बोध हासिल होवे। पर जद पता चलिया, बड़ी बेदर्दी नाल औरंगजेब ने दारे नूं भी कतल कर दिता। रोंदी हुई आई औरंगजेब कोल, पहले ते बड़ी ताड़ना कीती, मूर्खा तू ये की कीता, मासूम बेरा, खुदा तरस बेरा, खुदा शनास जो सी, और बड़ा फैज दिल बंदा, फयाज दिल बंदा, बड़ा दानी मिजाज दा, तो उन्हों भी मार दिता है। कहिंदन अंदर इतना जोश आया, जहां आरा ने हथ चुक लिया औरंगजेब नूं मारन वास्ते, ए तो की कीता। औरंगजेब ने उसे वक्त उदी गुत पकड़ी, घसीट के लै गया जिस कमरे दे च प्यो बंद सी, नाल दे कमरे च उन्हों बंद कीता। 7 साल बिचारी जेल दे च रही है। ये कम कोई ओह कर सकदा जिहदे कोल दिल नहीं पत्थर होवे, जिहदे कोल दिमाग नहीं सिर्फ जड़ भूसा होवे, कुछ भी नहीं, कुछ भी नहीं। ऐसे मनुखां दा जल्दी जन्म नहीं आउंदा, हिटलर जैसियां दा जल्दी जन्म नहीं आउंदा, हरनाकस जैसियां दा जल्दी जन्म नहीं आउंदा। कितना मूड, कितना चेत पशुआं नूं मात कर गया। 7 साल दे प्रहलाद नूं, मासूम बच्चा है, हरनाकस कहिंदा तू जपया कर, जल हरनाकस, थल हरनाकस, ताकि तेनू वेख के होर बच्चे भी जपन, ते असी निरंकार करके दुनिया विच जाने जाइए। निरंकार होने की तौफीक मनुख नूं निरंकार ने दित्ती है, ध्यान नाल सुनना। निरंकार होने की उमंग ते तड़प भी मनुख नूं दित्ती है। मनुख ऐसा जीवन चाहता है जिहदे च मौत ना होवे, ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे चना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे चना बदले, उस महाशक्ति का ना ही तो परमात्मा और की है। मनुख परमात्मा होना चाहता है, होना चाहता है। परमात्मा होण दी सौगात परमात्मा ने हर मनुख नूं दित्ती है, हर एक नूं दित्ती है। किस तरह? परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नूं वेखण दी तौफीक नहीं पर वेखदा है। परमात्मा सुणदा है, पेखत सुनत सदा है संगे, मैं मूर्ख जाणिया दूरी है। सदा वेखदा पै, सब नूं वेखदा पै, सब नूं सुणदा पै, सदा सुणदा पै। ठाकर हमरा सद बोलंता, सदा बोलदा पै और उहदा बोल सारी दुनिया दे गूंज रिहा। अनाहद ना मनुख भी सुणदा है, वेखदा है, मनुख भी समझदा है, पर सीमत है। मनुख भी जाणदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है, और इंज कह लो शायद परमात्मा ने ही पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वास्ते जफर कहता है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वद परमात्मा ने किसे नो नहीं बनाया, क्योंकि मनुख दा ही भविष्य है परमात्मा होना। पशुआं दा भविष्य अजय मनुख होना है, बनस्पति दा भविष्य अजय पशु होना है, पत्थरां दा भविष्य ते अजय बनस्पति होना है। केवल मनुख दा भविष्य है परमात्मा होना। फरवरी का महीना पिछलिया, इस साल दे जो लंघे, मैं कानपुर दे सी, सज्जन मित्र नाल सन। अमृत वेले मैं नितनेम ब्याह करा ते फोन आई दिल्ली तो। मैं कह खैर होवे सही है, अमृत वेले 4:30 बजे कि कौन फोन करता। दिल्ली तो एक नौजवान पुछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहा जानना, भविष्य वक्ता, भविष्य जानना। कह लग्या कि फिर तुसी आ रहे हो ना दिल्ली? की बाई, संत बाबा अतर सिंह जी की बरसी ते मैं पहुंचना सी, तुसी आ रहे हो? असी पोस्टर पढ़े ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पुछ लो। कहिंदे हुणे ही दस दोगे, फोन ते दस दोगे? मैं कहा हुणे ही दस दें। तो मेरा भविष्य की है? मैं कहा केवल तेरा ही नहीं, तेरे सारे परिवार दा, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया है परेशानियां नहीं जानगी, बड़ी धन संपदा मिल गई, रहन नूं उच्चा महल मकान मिल गया है बेचैनी नहीं जाएगी, बड़ा बैंक बैलेंस हो गया है, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटणगे जिस दिन परमात्मा मिलेगा, उस तो पहले दुख भी बनिया रहेगा, संताप भी बनिया रहेगा कि होया तू चोटी दा धनवान हो, दुख भी बनिया रहेगा, चिंता भी बनी रहेगी कि होया तू दार्शनिक ते फिलासफर हो, दुख भी बनिया रहेगा, कलेश भी बनिया रहेगा कि होया तू बहुत वड्डा शक्तिशाली राजनैतिक हो जाए, धनवान हो जाए, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਛ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ। ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ, ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ। ਬਿਗਰੇ ਹੋ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਥੇ ਨਾ ਜਾਈ। ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ। ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ, ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ ਔਰ ਮੁਖੀ ਸੱਜਣਾਂ ਦਾ। ਵਾਰ ਵਾਰ ਧੰਨਵਾਦ। ਫੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib.

ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਬਹੁਤ ਵੱਡੇ ਭਾਗ ਸਤਿਗੁਰਾਂ ਨੇ ਦਇਆ ਕਰਕੇ, ਮਿਹਰ ਕਰਕੇ, ਤਰਸ ਕਰਕੇ ਆਪਣੇ ਦਰਸ਼ਨ ਸੰਗਤ ਸੇਵਾ ਬਖਸ਼ਿਸ਼ ਕੀਤੀ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਕਿਰਪਾ ਕਰ। ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਆਪਣੇ ਦਰਸ਼ਨ ਸੰਗਤ ਸੇਵਾ ਬਖਸ਼ਿਸ਼ ਕਰਨ, ਬੱਚਿਆਂ ਨੂੰ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣ ਜੀ।

ਪੂਰਨਤਾ ਨੂੰ ਸਮਰਪਿਤ ਸਮਾਗਮ ਉਲੀਕੇ ਹਨ, ਜਿਨ੍ਹਾਂ ਵਿੱਚ ਗਿਆਨੀ ਜਰਨੈਲ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਦਲਜੀਤ ਸਿੰਘ ਦਮਦਮੀ ਟਕਸਾਲ, ਗਿਆਨੀ ਭੁਪਿੰਦਰ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਜੰਗਵੀਰ ਸਿੰਘ ਜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ ਅਤੇ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ।

0: ਲੈਣੀਆਂ ਜੀ ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਜੀ, ਵਾਹਿਗੁਰੂ ਸਿਮਰਨ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ।

ਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ

Guru.

Vai, Guru.

वाय गर वाय गर वाय गर वाय गर वाय

Vai, Guru, Vai, Guru, Vai.

Vai guru

वाहे गुरु वाहे गुरु वाहे।

Vai, Guru, Vai, Guru, Vai.

वाहे गुरु, वाहे गुरु, वाहे गुरु, वाहे गुरु।

Vai, Guru.

ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ

वाहे गुरु, वाहे गुरु, वाहे गुरु, वाहे गुरु, वाहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਸਤਰ ਨਾ ਪਹਿਰਿਆ ਨਿਸਕਹਿਰੇ ਮੌਨ ਵਿਗੂਤਾ, ਕਿਉਂ ਜਾਗੈ ਗੁਰਬਿਨ ਸੂਤਾ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਆਲ ਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ। ਵਿੜਨਾ ਵੈ ਕਿਸ਼ਠਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ।

ਅੜਸੜ ਤੀਰਥ ਜੇ ਨਾਵੇ ਉਤਰੇ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁਜੜ ਤੇ ਭਲੇ ਸੰਸਾਰ, ਤਿਨ ਨੇਹੋ ਲਗਾ ਰੱਬ ਸੇਤੀ ਦੇਖਨੇ ਵਿਚਾਰ। ਰੰਗ ਹੱਸ ਹੈ ਰੰਗ ਰੋਵੇ, ਚੁੱਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੇ।

0: ਨੀਂਦ ਸਮਾਈ ਅਗ ਝੁੱਲੇ ਰਹਿਣ ਚੜੇ ਕਿ ਨਿਹਾਲੀ ਪੈ ਸਵਣੇ ਕੋ ਭਰੈਣ ਖੜੇ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ, ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਦਇਆ ਕਰਕੇ ਮਿਹਰ ਕਰਕੇ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਬੜੇ ਪ੍ਰੇਮ ਨਾਲ ਆਪ ਜੀ ਨੇ ਆਸਾ ਕੀ ਵਾਰ ਦੇ ਕੀਰਤਨ ਭਾਈ ਗੁਰਸੇਵਕ ਸਿੰਘ ਜੀ ਹਜ਼ੂਰ

ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ। ਜਿੱਥੇ ਸੰਗਤ ਜੀ ਅੱਗ ਲੱਗੀ ਉਹਨਾਂ ਵਾਸਤੇ ਗੁਰੂ ਘਰ ਤੋਂ ਸਮੱਗਰੀ ਭੇਜੀ ਜਾ ਰਹੀ ਹੈ, ਰਾਹਤ ਸਮੱਗਰੀ। ਉਸ ਵਿੱਚ ਬੱਚਿਆਂ ਦਾ ਫੂਡ ਜਾਂ ਜਾਨਵਰਾਂ ਦਾ ਫੂਡ ਆਪ ਜੀ ਭੇਟ

ਸੁਣਗੇ ਸੋ ਵੱਧ ਤੋਂ ਵੱਧ ਬਾਣੀ ਸੁਣ ਕੇ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਸੰਗਤ ਜੀ ਗੁਰਮੁਖ ਪਿਆਰੇ ਜੋ ਪਾਲਕੀ ਦੇ ਵਿੱਚ ਸੇਵਾ ਕਰਦੇ ਨੇ ਉਹ ਵੀ ਤਿਆਰ ਬਰ ਤਿਆਰ ਹੋ ਕੇ ਸੇਵਾਵਾਂ ਨਿਭਾਉਂਦੇ ਨੇ ਉਹਨਾਂ ਵਾਸਤੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਸਤਿਗੁਰ ਜੀ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੋ ਹਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬੜੇ ਹੀ ਚਾਅ ਨਾਲ ਸਤਿਗੁਰ ਜੀ ਉਹਨਾਂ ਗੁਰਮੁਖ ਪਿਆਰਿਆਂ ਤੋਂ ਸੇਵਾਵਾਂ ਲੈਂਦੇ ਨੇ ਸੋ ਵੱਧ ਤੋਂ ਵੱਧ ਸੰਗਤ ਜੀ ਗੁਰੂ ਦਰ ਦੀਆਂ ਸੇਵਾਵਾਂ ਪ੍ਰਾਪਤ ਕਰਕੇ ਸਤਿਗੁਰਾਂ ਦੀਆਂ ਸੀਸਾਂ ਪ੍ਰਾਪਤ ਕਰਿਆ ਕਰੋ ਗੁਰੂ ਕੇ ਲੰਗਰ ਵਿੱਚ ਜਿਹੜੀਆਂ ਸੇਵਾਵਾਂ ਨੇ ਉਹ ਬਹੁਤ ਮਹਾਨ ਸੇਵਾਵਾਂ ਨੇ ਸਤਿਗੁਰ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸੇਵਾਵਾਂ ਲੈਣ ਜੀ ਆਓ ਸੰਗਤ ਜੀ ਹੁਣ ਸਮਾਂ ਹੈ ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਵਿਚਾਰ ਦਾ ਸੇਵਾ ਨਿਭਾਰੇ ਨੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਸੰਗਤ ਜੀ ਸਿੰਘ ਸਾਹਿਬ ਬਹੁਤ ਹੀ ਗੁਰਬਾਣੀ ਨੂੰ ਸਮਝਾਉਣ ਦੀਆਂ ਜੋ ਬਰੀਕੀਆਂ ਨੇ ਉਹਨਾਂ ਤੋਂ ਜਾਣੂ ਹਨ ਸੋ ਵੱਧ ਤੋਂ ਵੱਧ ਉਹਨਾਂ ਕੋਲੋਂ ਲਾਹੇ ਜ਼ਰੂਰ ਪ੍ਰਾਪਤ ਕਰਿਆ ਕਰੋ ਨਾਲ ਸੇਵਾ ਨਿਭਾਰੇ ਨੇ ਭਜੰਗੀ ਤੇਗ ਸਿੰਘ ਜੀ ਆਓ ਉਹਨਾਂ ਪਾਸੋਂ ਆਨੰਦ ਮਾਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜਾਗਤ ਜੋਤ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਮੇਰ ਹੋਈ ਹੈ। ਜਿਨ ਕੈ ਪੋਤੈ ਪੁੰਨ ਹੈ ਸੇ ਗੁਰਸਿੱਖ ਗੁਰੂ ਪਹਿ ਜਾਤੇ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ, ਗੁਰੂ ਚਰਨਾਂ 'ਚ ਪਹੁੰਚੇ ਹਾਂ, ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ ਸਤਿਗੁਰਾਂ ਨੇ। ਦਰ ਆਈ ਸੰਗਤ ਨੂੰ ਅੰਮ੍ਰਿਤ ਵੇਲੇ ਆਪਣੇ ਸੋਹਣੇ ਦਰਬਾਰ ਦੇ ਵਿੱਚ ਆਪਣੇ ਸੋਹਣੇ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ, ਅਲਾਹੀ ਹੁਕਮ, ਨਿਤਨੇਮ ਦੀਆਂ ਦਾਤਾਂ, ਸਿਮਰਨ, ਆਸਾ ਜੀ ਕੀ ਵਾਰ ਦਾ ਕੀਰਤਨ, ਛੇ ਪੌੜੀਆਂ ਅਨੰਦ ਸਾਹਿਬ ਜੀ ਕੇ ਕੀਰਤਨ, ਗੁਰੂ ਚਰਨਾਂ 'ਚ ਅਰਦਾਸ ਔਰ ਗੁਰੂ ਮਹਾਰਾਜ ਜੀ ਨੇ ਸਮੂਹ ਸੰਗਤ ਨੂੰ ਲਾਹੀ ਹੁਕਮ ਫਰਮਾਇਆ ਹੈ। ਇਹ ਅੰਮ੍ਰਿਤ ਵੇਲੇ ਦੇ ਆਪਣੇ ਦਰ ਦੀ ਸੇਵਾ, ਹਜ਼ੂਰ ਦੀ ਸੇਵਾ, ਮਹਾਰਾਜ ਨੇ ਆਪਣੇ ਦਰ ਘਰ ਦੇ ਪ੍ਰੀਤਮਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦਰ ਦੇ ਸੇਵਕ ਦਿੱਲੀ ਤੋਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ, ਤਿੰਨਾਂ ਨੂੰ ਵਾਹਿਗੁਰੂ ਨੇ ਤਰਸ ਕਰਕੇ ਸੇਵਾ ਬਖਸ਼ੀ ਹੈ। ਸਤਿਗੁਰੂ ਮੇਰ ਕਰਨ ਚੜ੍ਹਦੀ ਕਲਾ ਬਖਸ਼ਣ ਸਤਸੰਗਿਓ। ਅਲਾਹੀ ਹੁਕਮ ਸਤਿਗੁਰਾਂ ਨੇ 760 ਅੰਗ ਉੱਤੇ ਬਖਸ਼ਿਸ਼ ਕੀਤਾ ਹੈ, ਜੋ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਆਈਏ ਗੁਰ ਸ਼ਬਦ ਦੀ ਵਿਚਾਰ ਨਾਲ ਜੁੜੀਏ, ਪਿਆਰ ਨਾਲ ਬੋਲੀਏ ਜੀ ਸਤਨਾਮ ਸ੍ਰੀ ਵਾਹਿਗੁਰੂ।

0: ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਹੀ ਰਾਗਣੀ ਦੇ ਵਿੱਚ ਦਇਆ ਕਰਦੇ ਹਨ। ਘਰ ਤੀਜਾ ਤੀਜੇ ਘਰ ਸੋਰ ਤਾਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਗਾਵਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਨੇ ਸਾਜ ਜਿਹੜੇ ਬਣਾਏ ਨੇ ਸਤਸੰਗਿਕ ਅਤੇ ਮਰਦੰਗ ਔਰ ਇੱਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰੰਦਾ ਇਹ ਦੋ ਸਾਜ ਸੱਚੇ ਪਾਤਸ਼ਾਹ ਜੀ ਨੇ ਬਣਾਏ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਾਊਸ ਜਿਹੜਾ ਸਾਜ ਹੈ ਇਹ ਬਣਾਇਆ ਸਤਸੰਗੀ ਔਰ ਰਬਾਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਇਸ ਤਰੀਕੇ ਨਾਲ ਗੁਰੂ ਮਹਾਰਾਜ ਦੀਆਂ ਰਹਿਮਤਾਂ ਨੇ ਜਿਤਨੇ ਵੀ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਰਹੇ 33 ਸਾਜਾਂ ਦੇ ਨਾਲ ਮਹਾਰਾਜ ਨੇ ਬਾਣੀ ਉਚਾਰੀ ਹੈ ਔਰ ਮਿਹਰ ਕੀਤੀ ਹੈ। ਜਿਹੜੇ ਹੁਣ ਆਧੁਨਿਕ ਸਾਜ ਆਏ ਨੇ ਕੀਰਤਨ ਕਰਨ ਲਈ ਇਹ ਸਤਸੰਗੀ ਹਾਰਮੋਨੀਅਮ ਇਹ ਵਿਦੇਸ਼ੀ ਨੇ। ਸੋ ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੱਥ ਇਸ ਚਰਨ ਦਾ ਲੈ ਕੇ ਅਲਾਹੀ ਬਾਣੀ ਦਾ ਮਹਾਰਾਜ ਕੀਰਤਨ ਕਰਦੇ ਨੇ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸੱਤ ਚਿੱਤ ਆਨੰਦ ਹੈ ਔਰ ਸਰਬ ਕਾ ਪ੍ਰਕਾਸ਼ਕ ਹੈ। ਸੱਤ ਸੱਚਾ ਹੈ, ਗੁਰ ਪੂਜਨੀਕ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਪਰਮਾਤਮਾ ਜੋ ਇੱਕ ਹੈ, ਸਰਬ ਕਾ ਪ੍ਰਕਾਸ਼ਕ ਹੈ, ਅਦੁੱਤੀ ਹੈ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਪਾਈ।
1: ਮਿਥਨ ਮੋਹ ਅਗਨ ਸੋਕ ਸਾਗਰ,
0: ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੇ ਮਮਤਾ ਮਾਇਆ, ਮਿਥਿਆ ਰਾਜ ਯੁਗਨ ਤਨ ਮਾਲ, ਮਿਥਿਆ ਕਾਮ ਕ੍ਰੋਧ ਮਿਕਰਾਲ। ਮਿਥਿਆ ਦਾ ਅੱਖਰੀ ਅਰਥ ਹੁੰਦਾ ਹੈ ਜਿਹੜੀ ਚੀਜ਼ ਦਿਸਦੀ ਹੋਵੇ ਸੱਚੀ ਪਰ ਸੱਚੀ ਨਾ ਹੋਵੇ, ਦਿਸ ਰਹੀ ਹੋਵੇ ਸਾਨੂੰ ਸੱਚੀ ਅਸੀਂ ਮੰਨ ਰਹੇ ਹੋਈਏ ਪਰ ਸੱਚੀ ਨਾ ਹੋਵੇ। ਗੁਰੂ ਨਾਨਕ ਦੇਵ ਜੀ ਸ੍ਰੀ ਆਸਾ ਜੀ ਕੀ ਵਾਰ ਵਿੱਚ ਫਰਮਾਉਂਦੇ ਨੇ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੱਚੀ ਸਾਨੂੰ ਤਾਂ ਲੱਗਦੀ ਹੈ, ਸੱਚੇ ਦਾ ਇਹਦੇ ਵਿੱਚ ਨਿਵਾਸ ਹੈ। ਵੈਸੇ ਹਰੇਕ ਚੀਜ਼ ਨਾਸਵੰਤ ਹੈ, ਇੱਕ ਦਿਨ ਹਰੇਕ ਚੀਜ਼ ਨਾਸ ਹੋ ਜਾਏਗੀ ਸਤਸੰਗੀਓ। ਇਸ ਲਈ ਗੁਰੂ ਜੀ ਕਹਿੰਦੇ ਮਿਥਨ ਮੋਹ, ਮਿਥਿਆ ਚੀਜ਼ਾਂ ਦਾ, ਮਿਥਿਆ ਸਰੀਰਾਂ ਦਾ ਜਿਹੜਾ ਮੋਹ ਹੈ ਨਾ, ਇਹ ਝੂਠਾ ਹੈ, ਮਿਥਨ ਝੂਠਾ ਹੈ। ਅਗਨ ਸੋਗ ਸਾਗਰ ਅਤੇ ਅਗਨ ਦਾ ਭਾਵ ਅੱਗ, ਸੋਗ ਚਿੰਤਾ ਦਾ ਸਾਗਰ ਹੈ ਸੰਸਾਰ, ਇਹਦੇ 'ਚ ਚਿੰਤਾ ਦੀ ਅੱਗ ਹੈ ਸਤਸੰਗੀ, ਚਿੰਤਾ ਲੱਗੀ ਰਹਿਣੀ। ਸਿਆਣੇ ਕਹਿੰਦੇ ਚਿੰਤਾ ਚਿਖਾ ਬਰਾਬਰ। ਇਸ ਲਈ ਸੰਸਾਰ ਜਿਹੜਾ ਹੈ ਇਹ ਵਾਹਿਗੁਰੂ ਇਹ ਸੋਕ ਦੀ ਚਿੰਤਾ ਦੀ ਅੱਗ ਦਾ ਸਮੁੰਦਰ ਹੈ।
1: ਕਰ ਕਿਰਪਾ ਉਧਰ ਹਰ ਨਾਗਰ,
0: ਨਾਗਰ ਜਨਾ ਹੇ ਵਾਹਿਗੁਰੂ ਪਰਮਾਤਮਾ ਕਰ ਕਿਰਪਾ, ਕਿਰਪਾ ਕਰਕੇ ਉਧਰ ਹਰ ਨਾਗਰ ਸਾਨੂੰ ਤਾਰ ਦੇ, ਸਾਡਾ ਵਾਹਿਗੁਰੂ ਭਲਾ ਕਰ, ਭਾਵ ਸਾਗਰ ਤੋਂ ਸਾਨੂੰ ਪਾਰ ਕਰਨਾ ਕਰੋ।
1: ਚਰਨ ਕਮਲ ਸਰਣਾਏ ਨਰਾਇਣ,
0: ਹੇ ਵਾਹਿਗੁਰੂ ਨਾਰਾਇਣ ਦਾ ਅਰਥ ਨਰਾਂ, ਨਰਾਂ ਵਿੱਚ ਆਇਣ ਆਇਆ ਹੋਇਆ ਹਰੇਕ ਜੀਵ ਦੇ ਅੰਦਰ ਰਹਿ ਰਿਹਾ ਵਾਹਿਗੁਰੂ। ਚਰਨ ਕਮਲ ਸਰਣਾਏ, ਅਸੀਂ ਵਾਹਿਗੁਰੂ ਜੀ ਦੀ ਚਰਨ ਕਮਲਾਂ ਦੀ ਸਰਣ ਆਏ ਹਾਂ। ਕਿਰਪਾ ਕਰ ਵਾਹਿਗੁਰੂ, ਭਾਵ

0: ਨਿਤਾਣਿਆਂ ਦਾ ਨਾਥ ਮਾਲਕ ਹੈ, ਨਾਥ ਦਰਸ਼ਨ ਦਾ ਮਾਲਕ। ਭਗਤ ਪਰਾਇਣ, ਭਗਤ ਇੱਥੇ ਭੱਬਾ ਗੱਗਾ ਅਤੇ ਤੱਤਾ ਹੈ, ਜਿਹਦਾ ਅਰਥ ਬਣਦਾ ਰੱਬ ਦੇ ਪਿਆਰੇ ਭਗਤ। ਪਰਾਇਣ ਦਾ ਅਰਥ ਉਹਨਾਂ ਦਾ ਆਸਰਾ ਹੈ, ਵਾਹਿਗੁਰੂ ਆਪਣੇ ਪਿਆਰਿਆਂ ਭਗਤਾਂ ਦਾ ਆਸਰਾ ਹੈ। ਨਿਮਾਣਿਆਂ ਦਾ ਮਾਣ ਹੈ ਵਾਹਿਗੁਰੂ, ਨਿਤਾਣਿਆਂ ਦਾ ਤਾਣ ਹੈ ਵਾਹਿਗੁਰੂ, ਨਿਆਸਰਿਆਂ ਦਾ ਆਸਰਾ ਹੈ ਵਾਹਿਗੁਰੂ। ਸੋ ਪਰਮਾਤਮਾ ਆਪਣੇ ਪਿਆਰੇ ਭਗਤਾਂ ਦਾ ਸਤਸੰਗੀ ਮਾਲਕ ਹੈ, ਨਿਮਾਣਿਆਂ ਦਾ ਨਿਤਾਣਿਆਂ ਦਾ ਮਾਲਕ ਹੈ। ਵਾਹਿਗੁਰੂ ਦੇ ਪਿਆਰੇ ਭਗਤ ਵਾਹਿਗੁਰੂ ਦੇ ਹੀ ਆਸਰੇ ਰਹਿੰਦੇ ਹਨ। ਵਿਸ਼ਰਾਮ ਦੇ ਕੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮੇਰ ਕਰਦੇ ਹਨ ਜੀ।
1: ਅਨਾਥਾ ਨਾਥ ਭਗਤ ਭੈ ਮੇਟਨ।
0: ਅਨਾਥਾਂ ਦਾ ਅਰਥ ਜੀ ਦਾ ਕੋਈ ਵੀ ਨਹੀਂ, ਜਿਹੜੇ ਅਨਾਥ ਨੇ ਜਿਨ੍ਹਾਂ ਦਾ ਮਾਲਕ ਹੀ ਕੋਈ ਨਹੀਂ ਸਤਸੰਗੀ, ਉਹ ਨਾਥ ਉਹਨਾਂ ਦਾ ਮਾਲਕ ਵਾਹਿਗੁਰੂ ਹੈ। ਭਗਤ ਭੈ ਮੇਟਣ, ਆਪਣੇ ਪਿਆਰੇ ਭਗਤਾਂ ਦਾ ਭੈ, ਆਪਣੇ ਪਿਆਰੇ ਭਗਤਾਂ ਦਾ ਡਰ ਮੇਟਣ ਵਾਲਾ ਹੈ ਵਾਹਿਗੁਰੂ ਸਤਸੰਗੀ। ਭੈ ਵਿੱਚ ਪਵਨ ਵਹਿ ਸਾਧਵਾਓ, ਭੈ ਵਿੱਚ ਚੱਲੇ ਲੱਖ ਦਰੀਆਓ। ਹਰੇਕ ਚੀਜ਼ ਪਰਮਾਤਮਾ ਦੇ ਭੈ ਵਿੱਚ ਹੈ, ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ ਭਾਈ, ਉਹ ਭੈ ਤੋਂ ਰਹਿਤ ਹੁੰਦੇ ਨੇ, ਉਹ ਡਰ ਦੇ ਵਿੱਚ ਨਹੀਂ, ਉਹ ਕਿਸੇ ਵੀ ਚੀਜ਼ ਦਾ ਭੈ ਨਹੀਂ ਮੰਨਦੇ ਇੱਕ ਵਾਹਿਗੁਰੂ ਤੋਂ ਬਿਨਾਂ, ਕੇਵਲ ਪਰਮਾਤਮਾ ਦਾ ਹੀ ਭੈ ਮਨ 'ਚ ਰੱਖਦੇ ਹਨ। ਇਸ ਲਈ ਜਿਹੜਾ ਵਾਹਿਗੁਰੂ ਹੈ ਨਾ, ਹਰੇਕ ਤਰ੍ਹਾਂ ਦੇ ਭੈ ਨੂੰ, ਹਰੇਕ ਤਰ੍ਹਾਂ ਦੇ ਡਰ ਨੂੰ ਮੇੜਦਾ ਹੈ। ਜਿਹੇ ਭਾਵ ਭੈ, ਪਰਲੋਕ ਭੈ, ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਭੈ, ਅਕਸ਼ ਮਾਤਰ ਭੈ ਸਾਤ, ਸੱਤ ਤਰ੍ਹਾਂ ਦੇ ਡਰ ਮੰਨੇ ਨੇ ਸਤਸੰਗ। ਜਿਹੇ ਭਾਵ ਭੈ, ਇਸ ਸੰਸਾਰ ਵਿੱਚ ਵੀ ਬੜੇ ਡਰ ਨੇ। ਹਰੇਕ ਚੀਜ਼ ਤੋਂ ਬੰਦਾ ਡਰੀ ਜਾਂਦਾ, ਸੱਪ ਤੋਂ ਡਰਦਾ, ਅੱਗ ਤੋਂ ਡਰਦਾ, ਸ਼ੇਰ ਤੋਂ ਡਰਦਾ, ਪਾਣੀ 'ਚ ਵੜਨ ਤੋਂ ਡਰਦਾ, ਹਨੇਰੇ ਤੋਂ ਡਰਦਾ, ਆਪਣੇ ਤਕੜੇ ਤੋਂ ਡੀਪ ਡਰੀ ਜਾਂਦਾ ਸਤਸੰਗ। ਇਹ ਡਰ ਕਾਹਦਾ? ਮੌਤ ਦਾ ਡਰ ਹੁੰਦਾ, ਕਿਤੇ ਮੈਂ ਡੁੱਬ ਨਾ ਜਾਵਾਂ, ਕਿਤੇ ਮੈਨੂੰ ਕੁਛ ਹੋ ਨਾ ਜਾਵੇ, ਭੈ ਤਾਂ ਇਹੀ ਹੈ ਨਾ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਸਾਰਾ ਭਾਉ ਮਿਟ ਜਾਂਦਾ ਹੈ। ਯਾਰੇ ਖਤਮ ਮਸਤਾ ਰਾਖੇ ਕਵਨਾ, ਆਪੇ ਪਾਵਕ ਆਪੇ ਪਵਣਾ। ਪਰਮਾਤਮਾ ਆਪ ਹੀ ਹਵਾ ਹੈ, ਆਪ ਹੀ ਪਾਣੀ ਹੈ, ਆਪ ਹੀ ਅੱਗ ਹੀ ਹੈ। ਜੇ ਪਰਮਾਤਮਾ ਬਚਾਏ ਤਾਂ ਸਤਸੰਗੀ ਬਲਦੀ ਅੱਗ ਵਿੱਚੋਂ ਬਚਾ ਲੈਂਦਾ। ਪਰਮਾਤਮਾ ਮਿਹਰ ਕਰੇ ਤਾਂ ਸਤਸੰਗੀ ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾ ਲੈਂਦਾ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ, ਗੁਰ ਕਾ ਬਚਨ ਬੱਸੇ ਜੀ ਨਾਲੇ। ਭਾਈ ਬਿਧੀ ਚੰਦ ਸਾਹਿਬ ਜੀ ਸਤਸੰਗੀਓ, ਪਿੰਡ ਦਾ ਹੈ ਸੁਰ ਸਿੰਘ ਦੇ ਨਜ਼ਦੀਕ, ਬਿਧੀ ਚੰਦ ਛੀਨਾ ਸਤਸੰਗੀਓ, ਆਪ ਜੀ ਦੇ ਨਾਨਕੇ ਨੇ ਸਰਹਾਲੀ ਪਿੰਡ ਸ੍ਰੀ ਤਰਨ ਤਾਰਨ ਸਾਹਿਬ ਤੋਂ ਜਾਈਏ ਆਪਾਂ ਹਰੀਕਿਆਂ ਨੂੰ, ਜਾਂ ਉੱਧਰੋਂ ਐਨੂੰ ਆਈਏ ਅੰਮ੍ਰਿਤਸਰ ਸਾਹਿਬ ਨੂੰ, ਰਸਤੇ ਵਿੱਚ ਸਤਸੰਗੀਓ ਸਰਹਾਲੀ ਪਿੰਡ ਹੈ। ਹਰੀਕਿਆਂ ਤੋਂ ਇੱਕ ਦੋ ਛੋਟੇ ਬੱਸ ਸਟੈਂਡ ਲੰਘ ਕੇ, ਸੋ ਜਿਹੜਾ ਪਿੰਡ ਹੈ ਇਹ ਚੋਰਾਂ ਦੀ ਸਰਹਾਲੀ ਵੱਜਦਾ ਸੀ। ਚੋਰ ਇੱਥੇ ਨੇ, ਇੱਥੇ ਨਾਨਕਿਆਂ ਦੇ ਕੋਲ ਰਹਿੰਦੀ ਆਦਤ ਬਣ ਗਈ ਚੋਰੀਆਂ ਦੀ। ਚੋਰੀਆਂ ਦੀ ਆਦਤ ਵੀ ਐਸੀ ਕਿ ਚੋਰਾਂ ਨੂੰ ਵਿਧੀਆਂ ਦੱਸਦੇ ਨੇ, ਚੋਰਾਂ ਨੂੰ ਤਰੀਕੇ ਦੱਸਦੇ, ਭਾਈ ਸਾਹਿਬ ਜੀ ਇੱਦਾਂ ਇੱਦਾਂ ਇਹ ਕੀਤਾ ਜਾ ਸਕਦਾ। ਆਲੀਆਂ ਪਿੰਡ ਨੇ, ਜਦੋਂ ਆਪਾਂ ਦਰਿਆ ਲੰਘ ਕੇ ਸਮਝੋ ਸਤਸੰਗ ਸਰਹਾਲੀ ਤੋਂ ਛਟਕ ਜਾਂਦੀ ਚੋਲਾ ਸਾਹਿਬ ਨੂੰ, ਚੋਲਾ ਸਾਹਿਬ ਤੋਂ ਸੜਕਾਂ ਦੋ ਚੱਲ ਜਾਂਦੀਆਂ, ਇੱਕ ਤਾਂ ਪਿੰਡ ਧੋਨਾ ਹੈ, ਟਾਹੇ ਧੁਨ ਐਨ ਟਾਏ ਦੇ ਉੱਤੇ ਇਹ ਕਰਮੂ ਵਾਲਾ ਸਤਸੰਗੀ। ਹੁਣ ਤਾਂ ਇੱਥੇ ਛੋਟਾ ਜਿਹਾ ਪੁਲ ਬਣਿਆ ਲੱਕੜੀ ਦਾ ਬੇੜੀਆਂ ਵਾਲਾ, ਉਹਨਾਂ ਸਮੇਂ 'ਚ ਕੁਛ ਨਹੀਂ ਸੀ ਹੁੰਦਾ, ਅਤੇ ਲੰਘ ਕੇ ਸਤਸੰਗ ਦਰਿਆ ਨੂੰ ਪਾਰ ਕਰ ਲੈਣਾ। ਦੂਸਰੇ ਬੰਨੇ ਜਿੱਧਰ ਸੁਲਤਾਨਪੁਰ ਲੋਧੀ ਹੈ, ਅੱਜ ਕੱਲ੍ਹ ਉੱਥੇ ਬੰਨ ਬਣਿਆ ਹੋਇਆ, ਪਹਿਲਾਂ ਬੰਨ ਨਹੀਂ ਸੀ ਹੁੰਦਾ, ਜੇ ਹੁਣ ਬਣੇ ਨੇ ਕੋਈ 60-65 ਦੇ ਕਰੀਬ। ਸੋ ਉੱਥੋਂ ਆਮ ਲੋਕ ਜਿਹੜੇ ਸੀ, ਪੁਰਾਣਾ ਸਮਾਂ ਸੀ, ਮੱਝੀਆਂ ਆਦਿਕ ਰੱਖੀਆਂ ਹੁੰਦੀਆਂ ਸੀ, ਝੱਲਾਂ ਦੇ ਵਿੱਚ ਮੱਝੀਆਂ ਚਰਦੀਆਂ ਰਹਿਣੀਆਂ, ਖੁੱਲ੍ਹੀਆਂ ਚਰਾਂਦਾਂ ਹੁੰਦੀਆਂ ਸੀ, ਕਿਤੇ ਆਪ ਛੋਟੇ ਛੋਟੇ ਦੇ ਪਸ਼ੂ ਚਾਰਦੇ ਰਹੇ ਹਾਂ, ਬਹੁਤ ਖੁੱਲ੍ਹਾ ਹੁੰਦਾ ਸੀ ਏਰੀਆ, ਅਤੇ ਮੱਝਾਂ ਛੱਡ ਦੇਣੀਆਂ, ਹੁਣ ਤਾਂ ਕੁਛ ਨਾ ਰਹਿ ਗਿਆ। ਹੁਣ ਤਾਂ ਸਤਸੰਗੀ ਜਿਹੜੇ ਹਨ, ਸਾਡੇ ਦਰਿਆ ਵੀ ਬੇਨਤੀ ਕਰਦਾ ਕਿ ਵਾਹ ਲੈ ਗਏ, ਉਹਨਾਂ ਦੇ ਵਿੱਚ ਵੀ ਜਾ ਕੇ ਕਣਕਾਂ ਬੀਜ ਦਿੱਤੀਆਂ ਗਈਆਂ, ਕੁਛ ਨਹੀਂ ਰਹਿ ਗਿਆ। ਉਹਨਾਂ ਸਮੇਂ 'ਚ ਬਹੁਤ ਖੁੱਲ੍ਹੀਆਂ ਜ਼ਮੀਨਾਂ ਦੀਆਂ ਸੀ, ਉੱਥੇ ਝੱਲਾਂ ਦੇ ਵਿੱਚ ਮੱਝਾਂ ਛੱਡ ਦੇਣੀਆਂ ਸਤਸੰਗੀਓ, ਬੜੇ ਬੜੇ ਟੱਲ ਪਾ ਜਾਂਦੇ ਸੀ ਗਲਾਂ ਦੇ ਵਿੱਚ, ਉਹਨਾਂ ਤੋਂ ਪਤਾ ਲੱਗਦਾ ਮੱਝ ਕਿੱਥੇ ਗਏ। ਫਿਰ ਜਿਹੜੇ ਚੋਰ ਸੀ ਉਹ ਦਾਲ ਆਉਂਦੇ ਸੀ, ਮੱਝਾਂ ਚੁਰਾ ਲਿਆਉਣੀਆਂ, ਮੱਝ ਲਿਆ ਕੇ ਵੇਚ ਦੇਣੀਆਂ। ਲੰਮੀ ਸਾਖੀ ਹੈ, ਭਾਈ ਬਿਧੀ ਚੰਦ ਜੀ ਸਤਸੰਗੀ ਜਦੋਂ ਮੱਝਾਂ ਹਿੱਕ ਕੇ ਉੱਥੋਂ ਲੈ ਆਏ, ਪਿੱਛੇ ਲੋਕ ਜਿਹੜੇ ਸੀ ਉਹ ਸੁਚੇਤ ਸੀ, ਉਹ ਪਿੱਛੇ ਲੱਗ ਗਏ। ਹੁਣ ਮੱਝਾਂ ਨੂੰ ਹਿੱਕਣਾ ਵੀ ਹੈ, ਤੋਰਨਾ ਵੀ ਹੈ, ਲੋਕ ਭੱਜੇ ਆਉਂਦੇ ਨੇ। ਚੱਲਦਿਆਂ ਚੱਲਦਿਆਂ ਬਾਬਾ ਅਦਲੀ ਜੀ ਚੋਲਾ ਸਾਹਿਬ ਦੇ ਵਸਨੀਕ ਨੇ, ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸਿੱਖ ਨੇ, ਭਗਤੀ ਅਤੇ ਬੰਦਗੀ ਕਰਦੇ ਸਤਸੰਗ ਜੀ, ਉਹ ਬਾਹਰ ਕੁਟੀਆ ਬਣਾ ਕੇ ਛੱਪੜੇ ਕੁ ਲੱਗ ਗਏ ਅਤੇ ਸਤਸੰਗ ਜੀ ਉਹ ਜਲ ਦੀ ਲੋੜ ਪੂਰੀ ਹੋ ਜਾਂਦੀ ਹੈ ਇਸ਼ਨਾਨ ਪਾਨ ਕਰਨ। ਉੱਥੇ ਆਏ ਨੇ ਅਤੇ ਆ ਕੇ ਛੱਪੜ 'ਚ ਮੱਝੀਆਂ ਵਾਲ ਦਿੱਤੀਆਂ ਅਤੇ ਬਾਬਾ ਜੀ ਦੇ ਚਰਨੀ ਢਹਿ ਪਏ। ਮਹਾਰਾਜ ਮੈਨੂੰ ਪੁੱਛਾ ਲਓ ਕੀ ਗੱਲ ਭਗਤਾ, ਇੱਦਾਂ ਮਹਾਰਾਜ ਆਹ ਗੱਲ ਹੋਈ, ਬਹੁਤ ਮਾੜਾ ਕੰਮ ਹੈ ਚੋਰੀ ਕਰਨੀ। ਮਹਾਰਾਜ ਬਖਸ਼ ਲਓ, ਮੈਂ ਗਾਂਹ ਤੋਂ ਨਹੀਂ ਕਰਦਾ। ਅੱਜ ਵੀ ਸਤਸੰਗ ਜੀ ਉੱਥੇ ਜੰਡ ਹੈਗਾ, ਇਹੋ ਜਿਹਾ ਜੰਡ ਹੋ ਕਿ ਉਹਨੂੰ ਕੱਟਦੇ ਨੇ ਫਿਰ ਇੰਨਾ ਫੈਲ ਜਾਂਦਾ ਥੱਲੇ, ਧਰਤੀ ਨਾਲ ਲੱਗ ਜਾਂਦਾ ਥੱਲੇ, ਉਹਦੇ ਜਿੱਦਾਂ ਤੰਬੂ ਲਾਇਆ ਹੁੰਦਾ ਇੱਦਾਂ ਟੈਂਟ, ਇੱਦਾਂ ਬਣ ਜਾਂਦਾ। ਉਹਦੇ 'ਚ ਬਿਠਾ ਤਾ ਬਾਬਾ ਜੀ ਨੇ, ਉਹਦੇ ਨਾਲ ਹੀ ਜੰਡ ਦੇ 10 ਕੁ ਫੁੱਟ 'ਤੇ ਬਾਬਾ ਜੀ ਦਾ ਅਸਥਾਨ, ਜਿੱਥੇ ਬੰਦਗੀ ਕਰਿਆ ਕਰਦੇ, ਛੋਟਾ ਜਿਹਾ ਕਮਰਾ, ਉੱਥੇ ਬਿਠਾ ਤਾ, ਇੱਥੇ ਬਹਿ ਜਾ ਭਗਤਾ, ਰੱਬ ਰੱਬ ਕਰ। ਲੋਕ ਆ ਗਏ, ਬਾਬਾ ਜੀ ਇੱਥੇ ਸਾਡਾ ਚੋਰ ਆਇਆ ਸੀ ਭਾਈ, ਇਹ ਅਸਥਾਨ ਮਹਾਂਪੁਰਸ਼ਾਂ ਦਾ ਕੋਈ ਵੀ ਆ ਸਕਦਾ, ਮੱਝਾਂ ਸੀ ਸਾਡੀਆਂ, ਆਹ ਵੇਖ ਲਓ ਭਾਈ ਛੱਪੜੇ ਲੱਗ ਗਏ, ਨੇੜੀ ਸਪਤ ਸ਼ਕਤੀ ਹੁਣ ਸਰੋਵਰ ਬਣਿਆ ਹੈ, ਸਰੋਵਰ ਉੱਥੇ ਪ੍ਰਬੰਧ ਅੱਜ ਕੱਲ੍ਹ ਹੈ ਬਾਬਾ ਬਕਾਲਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ। ਸੋ ਉਹ ਛੱਪੜ 'ਚ ਮੱਝੀਆਂ ਵਾੜ ਦਿੱਤੀਆਂ ਅਤੇ ਕਹਿੰਦੇ ਪਛਾਣ ਲਓ ਸਤਸੰਗ ਜੀ, ਸਾਰਾ ਕੁਛ ਬਦਲ ਹੀ ਦਿੱਤਾ। ਮਤਲਬ ਲੋਕਾਂ ਨੂੰ ਇਹ ਸਮਝ ਲੱਗੇ ਕਿ ਕਾਲੀਆਂ ਜਿਹੜੀਆਂ ਸੀ ਬੋਰੀਆਂ ਔਰ ਜਿਹੜੀਆਂ ਕੁੰਡੀਆਂ ਸੀ ਢੇਲੀਆਂ ਬਣ ਗਈਆਂ, ਸਾਰਾ ਕੁਛ ਹੀ ਬਦਲ ਦਿੱਤਾ, ਲੱਭ ਲੁੱਭ ਕੇ ਚਲੇ ਗਏ। ਬਾਹਰ ਆਏ ਚਰਨੀ ਢਹਿ ਪਏ, ਮਹਾਂਪੁਰਸ਼ ਕਹਿੰਦੇ ਭਲਿਆ ਵੇਖ, ਬਹੁਤ ਮਾੜੀ ਗੱਲ ਹੈ, ਨਿੱਕੇ ਨਿੱਕੇ ਪਿੱਛੇ ਇਹਨਾਂ ਦੇ ਵੱਛੇ ਕੱਟੀਆਂ ਕੱਟੇ ਰਹਿ ਜਾਂਦੇ, ਮਰ ਜਾਂਦੇ ਭੁੱਖੇ ਵਿਚਾਰੇ, ਲੋਕ ਪਾਲਦੇ ਨੇ ਆਪਣਾ ਗੁਜ਼ਾਰਾ ਕਰਨ ਲਈ, ਤੁਸੀਂ ਚੋਰੀਆਂ ਕਰਦੇ। ਉਸ ਇਲਾਕੇ 'ਚ ਮੈਂ ਲੰਮਾ ਸਮਾਂ ਸੇਵਾ ਕੀਤੀ ਗ੍ਰੰਥੀ ਦੀ, 14 ਕੁ ਸਾਲ, ਕਪੂਰਥਲਾ ਜ਼ਿਲ੍ਹਾ, ਪਿੰਡ ਸੈਫਲਾਬਾਦ, 6ਵੇਂ ਪਾਤਸ਼ਾਹ ਦਾ ਸਥਾਨ ਹੈ, ਬਹੁਤ ਪ੍ਰਸਿੱਧ। ਪੁਰਾਣੇ ਲੋਕ ਦੱਸਦੇ ਨੇ ਕਿ ਇੰਨਾ ਪਾਣੀ ਆਉਂਦਾ ਸੀ ਬਾਬਾ ਜੀ, ਜਦੋਂ ਪਾਣੀ ਆਉਣਾ ਬੰਨ ਕੋਈ ਨਹੀਂ ਸੀ, ਕਪੂਰਥਲੇ ਸ਼ਹਿਰ ਤੱਕ ਪਾਣੀ ਹੀ ਪਾਣੀ, ਚੱਲ ਹੀ ਚੱਲ, ਕੋਈ ਚੀਜ਼ ਨਹੀਂ ਸੀ ਕਹਿੰਦੇ ਹੁੰਦੀ। ਅਤੇ ਮੱਝਾਂ ਰੱਖੀਆਂ ਹੁੰਦੀਆਂ ਸੀ ਚਾਰ ਦੀਆਂ ਝੱਲ ਦੇ ਵਿੱਚ, ਅਤੇ ਉਹਨਾਂ ਦਾ ਦੁੱਧ ਕੱਢ ਕੇ ਚੋ ਕੇ ਘਿਓ ਬਣਾਉਣਾ, ਪੀਪਾ ਘਿਓ ਦਾ ਬਣ ਜਾਣਾ ਅਤੇ ਸ਼ਹਿਰ ਲੈ ਕੇ ਜਾਣਾ ਕਪੂਰਥਲੇ, ਉੱਥੇ ਵੇਚ ਕੇ ਅਤੇ ਆਪਣੀ ਵਰਤੋਂ ਦਾ ਸਮਾਨ ਲਿਆਉਣਾ। ਕਹਿੰਦੇ ਰਾਤ ਨੂੰ ਰੋਟੀ ਨਹੀਂ ਸੀ ਮਾਂ ਬਾਪ ਦਿੰਦੇ, ਹੁੰਦੀ ਨਹੀਂ ਸੀ ਸਤਸੰਗ, ਕਿਤੇ ਥੋੜ੍ਹੀ ਬਹੁਤੀ ਮਕਈ ਹੋ ਜਾਣੀ। ਰਾਤ ਨੂੰ ਕਹਿੰਦੇ ਦੁੱਧ ਕਾਢ ਕੇ ਅਤੇ ਸਰਾਣੇ ਰੱਖ ਦੇਣਾ ਅਤੇ ਨਾਲ ਗੁੜ ਰੱਖ ਦੇਣਾ, ਪੁੱਤ ਭੁੱਖ ਲੱਗੇ ਅਤੇ ਰਾਤ ਨੂੰ ਖਾ ਲਈ। ਪਾਣੀ ਕੋਈ ਉੱਥੇ ਫਸਲ ਨਹੀਂ ਸੀ ਹੁੰਦੀ, ਹੁਣ ਤਾਂ ਖੁਸ਼ਹਾਲ ਰਾਕਾ, ਹੁਣ ਤਾਂ ਵਾਹਿਗੁਰੂ ਦੀ ਕਿਰਪਾ ਸਤਸੰਗ, ਦੁਆਂਸ ਬੰਨ ਵੱਜ ਗਏ 2। ਸੋ ਹੁਣ ਉਹ ਇਲਾਕਾ ਬੜਾ ਵਿਕਸਿਤ ਹੈ। ਤਾਂ ਇਸ ਤਰੀਕੇ ਨਾਲ ਮੱਝਾਂ ਜਿਹੜੀਆਂ ਸੀ ਕਹਿੰਦੇ ਵਾਪਸ ਕਰਕੇ ਆ, ਹਿੱਕ ਕੇ ਮੱਝਾਂ ਦਰਿਆ ਤੋਂ ਪਾਰ ਕਰ ਦਿੱਤੀਆਂ, ਆਵਾਜ਼ ਮਾਰੀ ਭਾਈ ਮੱਝਾਂ ਆਪਣੀਆਂ ਲੈ ਜਾਓ, ਚਰਨੀ ਢਹਿ ਪਏ, ਮਹਾਂਪੁਰਸ਼ ਨੂੰ ਚਰਨੀ ਲਾ ਲਓ। ਜੇ ਤਾਂ ਅੱਜ ਕੱਲ੍ਹ ਦਾ ਕੋਈ ਪਖੰਡੀ ਸੰਤ ਅਤੇ ਕਹਿੰਦਾ ਗੜਵਾ ਫੜ ਮੇਰੇ ਨਾਲ ਤੁਰਿਆ, ਫਿਰ ਆ ਫੜ ਗੜਵਾ ਸੇਵਾ ਕਰਿਆ ਕਰ, ਤੌਲੀਆ ਫੜ ਕੇ ਪਿੱਛੇ ਪਿੱਛੇ ਤੁਰਿਆ, ਫਿਰ ਕਹਿੰਦੇ ਨਹੀਂ ਭਰਿਆ, ਮੈਂ ਤਾਂ ਆਪ ਚਰਨੀ ਲੱਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ। ਆਪਾਂ ਜਾਂਦੇ ਹਾਂ ਕਿਸ ਦਿਨ ਤੇ ਮਹਾਂਪੁਰਸ਼ ਕਹਿਣ ਲੱਗੇ ਕਿਧਰ ਨੂੰ ਲਿਜਾਂਦੇ ਹਾਂ, ਲੈ ਕੇ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਆਏ, ਚਰਨੀ ਢਹਿ ਪਿਆ, ਮਹਾਰਾਜ ਮੈਨੂੰ ਬਖਸ਼ ਦਿਓ। ਗੁਰੂ ਜੀ ਨੇ ਐਸੀ ਕਿਰਪਾ ਕੀਤੀ, ਨਾਮ ਸਿਮਰਨ ਬੰਦਗੀ ਵਿੱਚ ਜੋੜਿਆ ਭਾਈ ਬਿਧੀ ਚੰਦ ਨੂੰ, ਬ੍ਰਹਮ ਗਿਆਨੀ ਗੁਰਸਿੱਖ ਬਣ ਗਏ। ਬਾਬਾ ਅਦਲੀ ਜੀ ਨੇ ਬੇਅੰਤ ਆਤਮਾਵਾਂ ਦਾ ਭਲਾ ਕੀਤਾ ਸਤਸੰਗ, ਹਰੇਕ ਦਾ ਸਮਾਉਣਾ, ਜਿੰਨੀ ਆਰਜੂ ਵਹਿਰੂ ਨੇ ਦਿੱਤੀ ਹੈ ਭੋਖ ਜਾਣੀ ਹੈ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਉਸੇ ਸਥਾਨ ਦੋ ਬਣੇ ਨੇ। ਇੱਕ ਸਥਾਨ ਜਿੱਥੇ ਬਾਬਾ ਜੀ ਬੰਦਗੀ ਕਰਿਆ ਕਰਦੇ ਸੀ, ਅੰਤ ਵੇਲਾ ਆ ਗਿਆ ਮਹਾਂਪੁਰਸ਼ਾਂ ਦਾ ਅਤੇ ਭਾਈ ਉਹਨਾਂ ਇੱਕ ਚਾਰ ਸਿਰੇ ਲਾਈਨ ਵਾਹੀ ਲਕੀਰ ਵਾਹ ਕੇ ਅਤੇ ਵਾਜਾਂ ਮਾਰਦੇ ਲੋਕਾਂ ਨੂੰ, ਭਾਈ ਜਿਹਨੇ ਸੱਚਖੰਡ ਜਾਣਾ ਆ ਜਾਓ, ਜਿਹਨੇ ਸੱਚਖੰਡ ਨੂੰ ਜਾਣਾ ਨਾ ਆ ਜਾਓ। ਸਤਸੰਗ ਕਹਿੰਦੇ ਨੇ ਕਿ ਲੋਕ ਆਖਣ ਕੇ ਬਾਬਾ ਮਾਰਨ ਡਿਆ ਆਪਣੀਆਂ ਹੀ। ਜੇਕਰ ਉੱਥੇ ਮਿਲਿਆ ਸਤਸੰਗ, ਉੱਥੇ ਇਤਿਹਾਸ ਪੜ੍ਹੋ ਜਾ ਕੇ, ਕਹਿੰਦੇ ਕੁਦਰਤੀ ਬਾਬਾ ਜੀ ਨਾਲ ਪਿਆਰ ਕਰਦੇ ਸੀ ਕੁਛ ਜਾਨਵਰ, ਕੁੱਤਾ ਅਤੇ ਇੱਕ ਗਧਾ ਬਾਬਾ ਜੀ ਦੇ ਨੇੜੇ ਆ ਗਿਆ ਅਤੇ ਸਣ ਦੇ ਹੀ ਬਾਬਾ ਜੀ ਲੋਪ ਹੋ ਗਏ, ਉਹ ਜੀਆਂ ਨੂੰ ਨਾਲ ਹੀ ਕਰ ਲਿਆ। ਉੱਥੇ ਲਿਖਿਆ ਆ ਕਿ ਸਣ ਦੇ ਹੀ ਬਾਬਾ ਜੀ ਬਾਬਾ ਦਲੀਪ ਜੀ ਉਹਨਾਂ ਸਰੀਰ ਦਾ ਸੰਸਕਾਰ ਨਹੀਂ ਹੋਇਆ, ਲੋਪ ਹੀ ਹੋ ਗਏ, ਨਾਲ ਜਾਨਵਰ ਵੀ ਅਲੋਪ ਹੋ ਗਏ ਸਤਸੰਗੀ। ਭਾਈ ਧੰਨ ਵਾਹਿਗੁਰੂ ਭਗਤ ਧੰਨਾ ਜੀ, ਧੂਆਨ ਕਲਾਂ ਪਿੰਡ ਹੈ, ਧੂਆਂ ਕਲਾਂ ਵੀ ਕਹਿੰਦੇ ਸਤਸੰਗੀ, ਟਾਂਗ ਜ਼ਿਲ੍ਹਾ ਰਾਜਸਥਾਨ ਦੇ ਵਿੱਚ। ਜੱਟ ਭਗਤ ਸੀ, ਬੰਦਗੀ ਕਰਦੇ ਸੀ ਵਾਹਿਗੁਰੂ ਦੀ। ਗੁਰੂ ਗ੍ਰੰਥ ਸਾਹਿਬ ਦੋ ਸ਼ਬਦ ਨੇ ਭਗਤ ਧੰਨਾ ਜੀ ਦੇ। ਸੋ ਭਗਤ ਧੰਨਾ ਸਾਹਿਬ ਜੀ ਸਤਸੰਗੀ ਉਹ ਜੱਟ ਸੁਭਾਅ ਦੇ ਨਾਲ ਭੋਲੇ ਭਾਏ ਮਿਲੇ ਰਗ ਰਾਇਆ, ਅੰਤ ਵੇਲਾ ਭਗਤ ਜੀ ਦਾ ਆ ਗਿਆ ਅਤੇ ਸਤਸੰਗੀ ਉਹ ਗੱਡਾ ਹਿੱਕ ਲਿਆ, ਗੱਡੇ ਨੂੰ ਬਲਦ ਜੋੜੇ ਗੱਡਾ ਹਿੱਕ ਕੇ ਆਵਾਜ਼ ਦਿੰਦੇ, ਭਾਈ ਜੀ ਨੇ ਸੱਚਖੰਡ ਜਾਣਾ, ਆ ਜਾਓ ਚਲੀਏ। ਕੁਝ ਜਿਹੜੇ ਸ਼ਰਧਾਵਾਨ ਲੋਕ ਸੀ ਉਹ ਆ ਗਏ, ਬਹਿ ਗਏ। ਜੇਕਰ ਉੱਥੇ ਮਿਲਦਾ ਸਮੇਤ ਸਤਸੰਗੀ ਬਲਦਾਂ ਦੇ ਗੱਡਾ ਸਾਰਾ ਕੁਛ ਅਲੋਪ, ਆਕਾਸ਼ ਨੂੰ ਚੜ੍ਹ ਗਿਆ ਅਤੇ ਧੂੰ ਹੀ ਧੂੰ, ਉੱਤੇ ਧੁੰਦ ਦੀ ਧੁੰਦ, ਉਹ ਤੋਂ ਨਵਾਂ ਪੈ ਗਿਆ ਪਿੰਡ ਦਾ ਧੂੰਆਂ ਕਲਾ। ਇਹ ਵਾਹਿਗੁਰੂ ਦੇ ਪਿਆਰੇ ਦੇ ਕੌਤਕ। ਅਤੇ ਮੈਂ ਬੇਨਤੀ ਕਰਿਆ ਸੀ ਕਿ ਜਿਹੜੇ ਰੱਬ ਦੇ ਪਿਆਰੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ, ਪਰਮੇਸ਼ੁਰ ਦਾ ਰੂਪ ਬਣ ਗਏ। ਸਮਾਂ ਲੰਘਿਆ, ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਰਹੇ, ਚਾਰ ਜੰਗ ਕੀਤੇ, ਤਿਨ੍ਹਾਂ ਨੇ ਬਹਾਦਰ ਦਾ ਖਿਤਾਬ ਹਾਸਲ ਕੀਤਾ, ਘੋੜੇ ਲਿਆਂਦੇ, ਹੋਰ ਬੇਅੰਤ ਸੇਵਾਵਾਂ ਕੀਤੀਆਂ। ਛਾਤੀ ਨਾਲ ਲਾ ਲਿਆ ਘੁੱਟ ਕੇ ਗੁਰੂ ਹਰਗੋਬਿੰਦ ਸਾਹਿਬ ਨੇ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਸਾਡਾ ਸੀਨਾ ਤੂੰ ਹੈ, ਸਾਡਾ ਹਿਰਦਾ ਹੈ ਤੂੰ। ਸਤਸੰਗੀ ਉਹ ਸੰਗਤ ਆਈ ਕਿ ਕਾਬਲ ਤੋਂ ਬੜੇ ਕੀਮਤੀ ਦੁਸ਼ਾਲੇ ਲਿਆਏ, ਦੋ ਸ਼ੌਲਾਂ ਦਾ ਜੋੜਾ ਉਹਨੂੰ ਦੁਸ਼ਾਲੇ ਕਿਹਾ ਗਿਆ, ਬੜੇ ਕੀਮਤੀ ਨੇ। ਸੋ ਰਸਤੇ ਦੇ ਵਿੱਚ ਸਤਸੰਗੀ ਪੱਟੀ ਦੇ ਹਾਕਮ ਨੇ ਖੋਲ੍ਹੇ, ਸੰਗਤਾਂ ਗਈਆਂ ਸੱਚੇ ਪਾਤਸ਼ਾਹ ਦੇ ਕੋਲ। ਮਹਾਰਾਜ ਡਰੋਲੀ ਸੀ ਮਹਾਰਾਜ ਛੇਵੇਂ ਪਾਤਸ਼ਾਹ, ਆਪਣੇ ਸਾਂਢੂ ਦੇ ਕੋਲ। ਬੀਬੀ ਧੰਨ ਧੰਨ ਮਾਤਾ, ਮਾਤਾ ਦਮੋਦਰੀ ਜੀ ਦੀ ਭੈਣ ਬੀਬੀ ਰਾਮੋ ਜੀ, ਉਹ ਸੱਸੇ ਵਿਆਹੇ ਹੋਏ ਸੀ ਭਾਈ ਸਾਈਂ ਦਾਸ ਦੇ ਨਾਲ, ਇਸ ਲਈ ਗੁਰੂ ਹਰਗੋਬਿੰਦ ਸਿੰਘ ਦੇ ਸਾਂਢੂ ਨੇ ਸਾਈਂ ਦਾਸ ਜੀ। ਔਰ ਉੱਥੇ ਹੀ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੀ, ਮਾਸੀ ਦੇ ਘਰ। ਮਾਸੀ ਬੀਬੀ ਰਾਮੋ, ਮਾਤਾ ਧੰਨ ਮਾਤਾ ਦਮੋਦਰੀ ਜੀ, ਤਿੰਨਾਂ ਦੇ ਗ੍ਰਹਿ ਵੇਖੇ ਬਾਬਾ ਗੁਰਦਿੱਤਾ ਜੀ, ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ, ਤਿੰਨਾਂ ਦਾ ਜਨਮ ਡਰੋਲੀ ਵਿੱਚ ਹੋਇਆ। ਸੋ ਸਤਸੰਗੀ ਉਹ ਗੁਰੂ ਜੀ ਦੇ ਕੋਲ ਜਾ ਕੇ ਸੰਗਤਾਂ ਨੇ ਬੜੇ ਦੁੱਖ ਮਹਿਸੂਸ ਕੀਤਾ, ਮਾਰੇ ਬੜੇ ਕੀਮਤੀ ਦੁਸ਼ਾਲੇ ਲਿਆਏ ਸੀ ਅਤੇ ਰਾਜ ਹਾਕਮਾਂ ਨੇ ਖੋਲ੍ਹੇ। ਗੁਰੂ ਜੀ ਕਹਿੰਦੇ ਤੁਹਾਡੀ ਭੇਟ ਆ ਗਈ, ਤੁਹਾਡੀ ਭੇਟ ਪ੍ਰਵਾਨ ਹੋ ਗਈ, ਤੁਸੀਂ ਜਦੋਂ ਘਰੋਂ ਲੈ ਕੇ ਚੱਲੇ ਪ੍ਰਵਾਨ ਹੋ ਗਈ, ਉਹ ਜੇ ਸਾਡੀ ਹੋਏਗੀ ਸਾਡੇ ਕੋਲ ਆ ਜਾਏਗੀ। ਭਾਈ ਬਿਧੀ ਚੰਦ ਜੀ ਨੂੰ ਉਸ ਵੇਲੇ ਕਿਹਾ ਕਿ ਕੋਈ ਲਿਆਏਗਾ ਦੁਸ਼ਾਲੇ, ਮਾਰੇ ਕਰੋ ਕਿਰਪਾ। ਹੁਣ ਪੱਟੀ ਪਿੰਡ ਜਿਹੜਾ ਬਿਲਕੁਲ ਉਹ ਸਰਾਲੀ ਦੇ ਨਾਲ ਹੀ ਹੈ, ਥੋੜ੍ਹਾ ਜਿਹਾ ਮੇਰਾ ਖਿਆਲ ਫਰਕ ਬਹੁਤਾ ਜ਼ਿਆਦਾ ਨਹੀਂ, ਕੋਈ 4-5 ਕਿਲੋਮੀਟਰ ਜ਼ਿਆਦਾ ਇਹ ਤੋਂ ਥੋੜ੍ਹਾ ਹੈਗਾ। ਭਾਈ ਬਿਧੀ ਚੰਦ ਜੀ ਆਪਣੇ ਨਾਨਕੇ ਰਹਿੰਦੇ ਸੀ ਸਰਹਾਲੀ, ਅਤੇ ਚੰਗੀ ਤਰ੍ਹਾਂ ਪੱਟੀ ਆਉਣ ਜਾਣ ਸੀ, ਉਹਨਾਂ ਦਾ ਬਿਲਕੁਲ ਨੇੜੇ ਦਾ ਸ਼ਹਿਰ ਸੀ, ਇੱਥੇ ਪਿਆਰ ਸੀ ਕਈਆਂ ਦੇ ਨਾਲ। ਕਹਿੰਦੇ ਭਾਈ ਬਿਧੀ ਚੰਦ ਜੀ ਲੈਣ ਗਏ ਦੁਸ਼ਾਲੇ, ਅਤੇ ਬੜੇ ਤਰੀਕੇ ਨਾਲ ਭੇਸ ਵਟਾ ਕੇ ਵਪਾਰੀ ਬਣ ਕੇ ਆਵਾਜ਼ ਦਿੰਦੇ ਨੇ ਸ਼ਹਿਰ ਦੇ ਵਿੱਚ, ਭਾਈ ਕੋਈ ਦੁਸ਼ਾਲੇ ਵੇਚਣਾ ਚਾਹੁੰਦਾ ਹੋਵੇ ਤਾਂ। ਉਸ ਵੇਲੇ ਸਤਸੰਗੀ ਉਹ ਰਾਜੇ ਅਤੇ ਆਪਣੇ ਕੰਮਾਂ ਕਾਰਾਂ 'ਚ ਹੁੰਦੇ ਨਵਾਬ, ਰਾਣੀਆਂ ਜਿਹੜੀ ਸੀ ਘਰ 'ਚ ਮਹੱਲ 'ਚ ਚਲੇ ਗਏ, ਕਹਿੰਦੇ ਕਿ ਕੋਈ ਦੁਸ਼ਾਲੇ ਆਦਿਕ ਵੇਚਣੇ ਹੋਣ 'ਤੇ, ਕਹਿੰਦੇ ਹੈਗੇ ਨੇ ਬੜੇ ਕੀਮਤੀ ਨੇ, ਦਿਖਾਓ। ਉਹੀ ਦੁਸ਼ਾਲੇ ਕੱਢ ਕੇ ਵਿਖਾਉਣ ਲੱਗ ਪਏ। ਭਾਈ ਬਿਧੀ ਚੰਦ ਜੀ ਨੇ ਕਿਰਪਾਨ ਕੱਢ ਲਈ, ਕਹਿੰਦੇ ਚੁੱਪ ਹੋ ਜਾਓ, ਜੇ ਬੋਲੇ ਤਾਂ ਵੇਖ ਲਿਓ। ਚੁੱਪ ਕਰਾਤੀ, ਅੰਦਰ ਤਾੜ ਦਿੱਤੀਆਂ, ਲੈ ਕੇ ਦੁਸ਼ਾਲੇ ਚਲੇ ਗਏ, ਰੌਲਾ ਪੈ ਗਿਆ। ਗੇਟ ਬੰਦ ਕਰ ਦਿੱਤੇ ਚਾਰ ਸਫੇਰੇ ਦੇ, ਕੋਈ ਨਹੀਂ ਬਾਹਰ ਜਾ ਸਕਦਾ। ਸੋ ਭਾਈ ਬਿਧੀ ਚੰਦ ਸਾਹਿਬ ਜੀ ਇੱਕ ਭੜਭੂੰਜਾ ਸੀ, ਭੱਠੀ ਵਾਲਾ ਜਿਹਨੂੰ ਆਪਾਂ ਕਹਿੰਦੇ, ਛੋਟੇ ਹੁੰਦੇ ਦਾਣੇ ਭੁੰਨਣ ਵਾਲੀਆਂ ਹੁੰਦੀਆਂ ਸੀ ਬੀਬੀਆਂ, ਉਹਨਾਂ ਕੋਲ ਦਾਣੇ ਬਣਾ ਕੇ ਲਿਆਉਣੇ, ਇਹ ਸਾਰਾ ਕੁਛ ਸਿਸਟਮ ਬਦਲ ਗਿਆ। ਸੋ ਇਹਨਾਂ ਦਾ ਕੋਈ ਮਿੱਤਰ ਸੀ ਅਤੇ ਉਹਦੇ ਕੋਲ ਬਹਿੰਦੇ ਖਲੋਂਦੇ ਸੀ ਭਾਈ ਬਿਧੀ ਚੰਦ। ਉਹਨੂੰ ਕਹਿਣ ਲੱਗੇ, ਮਿੱਤਰਾ ਅੱਜ ਦਾ ਕੰਮ ਬਣ ਗਿਆ, ਮੁਸੀਬਤ ਦਾ ਘੇਰਾ ਪੈ ਗਿਆ, ਚਾਰ ਸਵੇਰੇ ਗੇਟ ਕਰਤੇ ਬੰਦ ਪੱਟੀ ਸ਼ਹਿਰ ਦੇ, ਨਿਕਲਣ ਨੂੰ ਕੋਈ ਰਾਹ ਨਹੀਂ, ਅਤੇ ਤੂੰ ਮਿੱਤਰਾ ਕਿਤੇ ਮੈਨੂੰ ਟਿਕਾਣਾ ਦੱਸ। ਉਹ ਕਹਿੰਦਾ, ਭਾਈ ਤੂੰ ਕਈ ਵਾਰ ਮੇਰੇ ਕੋਲ ਬਹਿੰਦਾ ਸੀ, ਮੇਰਾ ਗੁਰੂ ਬੜਾ ਸਮਰੱਥ ਹੈ, ਮੇਰਾ ਗੁਰੂ ਮਿਹਰ ਦਾ ਹੱਥ ਰੱਖੇ ਤੱਤੀ ਵਾਰ ਨਹੀਂ ਲੱਗਣ ਦਿੰਦਾ। ਕਹਿੰਦੇ ਕਿ ਜੇ ਤੇਰਾ ਗੁਰੂ ਸਮਰੱਥ ਹੈ, ਭੱਠੀ 'ਚ ਬਹਿ ਜਾ, ਪੱਠ ਵੱਡੀ ਭੱਠੀ, ਉੱਤੇ ਵੱਡੀ ਕੜਾਹੀ, ਕੜਾਹ ਰੱਖ ਕੇ ਉੱਤੇ ਦਾਣੇ ਪਾਉਂਦਾ ਸੀ ਉਹ। ਭਾਈ ਬਿਧੀ ਚੰਦ ਕਹਿੰਦਾ ਕਿ ਵੇਖ ਭਰਾਵਾ, ਤੂੰ ਮੇਰੇ ਗੁਰੂ ਦੀ ਪ੍ਰੀਖਿਆ ਲੈਣ ਲੱਗਾ, ਹੁਣ ਤਕੜਾ ਹੋ ਜੀ, ਦੱਬ ਕੇ ਝੁਲਕਾ ਬਾਈ, ਦੱਬ ਕੇ ਅੱਗ ਡਾਈ ਵਿੱਚ। ਭਾਈ ਬਿਧੀ ਚੰਦ ਜੀ ਨੇ ਧਿਆਨ ਧਰ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ, ਪੱਠ ਦੇ 'ਚ ਬੈਠ ਕੇ ਸਤਸੰਗ ਛੇਵੇਂ ਪਾਤਸ਼ਾਹ ਡਰੋਲੀ ਵਿਖੇ ਦੀਵਾਨ ਸਜਾਇਆ ਹੋਇਆ। ਜਦੋਂ ਭਾਈ ਬਿਧੀ ਚੰਦ ਜੀ ਨੇ ਧਿਆਨ ਧਰਿਆ ਗੁਰੂ ਜੀ ਦੇ ਚਰਨਾਂ ਦਾ, ਤੇ ਗੁਰੂ ਜੀ ਕਹਿੰਦੇ, ਭਾਈ ਛੇਤੀ ਜਲ ਲਿਆਓ, ਬਾਲਟੀਆਂ ਪਾਣੀ ਦੀਆਂ ਪਾਈ ਜਾਓ ਸਾਡੇ ਉੱਤੇ, ਪਾਈ ਜਾਓ। ਹੈਰਾਨ ਸੰਗਤ ਕੀ ਹੋ ਗਿਆ, ਬਾਲਟੀਆਂ ਪਵਾਉਂਦੇ ਰਹੇ ਪਾਣੀ ਪਾਣੀ ਚਾਸ ਫਿਰ ਹੋ ਗਿਆ ਸਤਸੰਗੀਓ। ਫਿਰ ਗੁਰੂ ਜੀ ਨੇ ਇਸ਼ਾਰਾ ਕੀਤਾ, ਬਸ ਕਰੋ ਮਾਰੇ, ਕੀ ਕੌਤਕ। ਕਹਿੰਦੇ ਸਾਡਾ ਅਨੰਦ ਸੇਵਕ ਭਾਈ ਬਿਧੀ ਚੰਦ ਜੀ ਪੱਠ 'ਚ ਬਹਿ ਗਿਆ, ਧਿਆਨ ਸਾਡਾ ਤਰ ਲਿਆ, ਸਾਡੇ ਚਰਨਾਂ 'ਚ ਸੁਰਤ ਜੋੜਨ ਦੀ, ਅਤੇ ਪਾਣੀ ਸਾਡੇ ਉੱਤੇ ਪੈ ਰਿਹਾ, ਠੰਡਕ ਉਹਨੂੰ ਪਹੁੰਚ ਰਹੀ, ਸੇਕ ਨਹੀਂ ਲੱਗਾ ਅਗਦਾ। ਇੱਦਾਂ ਸਤਸੰਗ ਗੁਰੂ ਕਿਰਪਾ ਕਰੇ ਤਾਂ ਕਿਸੇ ਤਰ੍ਹਾਂ ਦਾ ਡਰ, ਕਿਸੇ ਤਰ੍ਹਾਂ ਦਾ ਭੈ ਨੇੜੇ ਨਹੀਂ ਆਉਂਦਾ। ਭੈ ਇਹੀ ਹੁੰਦਾ, ਅੱਗ ਨਾ ਸਾੜ ਦੇਵੇ, ਪਾਣੀ ਨਾ ਡੋਬ ਦੇਵੇ, ਇਹਨਾਂ ਚੀਜ਼ਾਂ ਤੋਂ ਭੈ ਰਹਿਤ ਕਰ ਦਿੰਦੇ ਨੇ। ਅਨਾਥਾਂ ਅਨਾਥ ਭਗਤ ਭੈ ਮੇਟਣ, ਨਿਖਸਮਿਆਂ ਦੇ ਖਸਮ ਹਨ, ਭਗਤਾਂ ਦੇ ਭੈ ਨੂੰ ਡਰ ਨੂੰ ਮੇਟਣ ਵਾਲੇ ਹਨ ਜੀ।
1: ਸਾਧ ਸੰਗ ਜਮ ਦੂਤ ਨਾ ਭੇਟਣ,
0: ਭਾਈ ਸਾਧੂ ਗੁਰੂ ਜੀ ਦੀ ਸੰਗਤ ਕਰੀਏ, ਮਹਾਂਪੁਰਖਾਂ ਦੀ ਸੰਗਤ ਕਰੀਏ, ਜਮ ਦੂਤ ਨਾ ਭੇਟਣ, ਨਹੀਂ ਭੇਟਣ ਮਿਲਦੇ, ਜਮ ਦੂਤਾਂ ਦੇ ਵੱਸ ਨਹੀਂ ਬੰਦਾ ਪੈਂਦਾ, ਜਮ ਦੂਤ ਨੇੜੇ ਨਹੀਂ ਆਉਂਦੇ। ਸੋਹਿਲਾ ਸਾਹਿਬ ਬਾਣੀ ਦਾ ਜਾਪ ਕਰਦੇ ਰੋਜ਼, ਨਿਤਨੇਮੀ ਗੁਰਸਿੱਖ, ਉਹ 'ਚ ਰੱਖਿਆ ਦੇ ਸ਼ਬਦ ਆਪਾਂ ਪੜ੍ਹਦੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ। ਧਰਮ ਰਾਜੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਜਿਹੜੀ ਸਤਸੰਗੀ ਵਾਹਿਗੁਰੂ ਧਰਮ ਰਾਏ ਵਿੱਚ ਅਤੇ ਜਮਦੂਤਾਂ ਦੇ ਵਿੱਚ ਗੱਲਬਾਤ ਹੋਈ, ਜਮਦੂਤਾਂ ਨੂੰ ਧਰਮ ਰਾਜਾ ਕਹਿਣ ਲੱਗਾ ਕਿ ਭਾਈ ਸੁਣੋ ਧਿਆਨ ਦੇ ਕੇ, ਜਿੱਥੇ ਕੋਈ ਭਜਨ ਸਿਮਰਨ ਬੰਦਗੀ ਭਗਤੀ ਕਰਦਾ ਨਾ ਰੱਬ ਦਾ ਪਿਆਰਾ, ਉੱਥੇ ਭੁੱਲ ਕੇ ਨਾ ਜਾਇਓ। ਜਿੱਥੇ ਕੋਈ ਸੰਗਤ ਹੋ ਰਹੀ ਹੈ, ਕੋਈ ਭਜਨ ਬੰਦਗੀ ਹੋ ਰਹੀ ਹੈ, ਸਤ ਸੰਗਤ ਹੋ ਰਹੀ ਹੈ, ਭੁੱਲ ਕੇ ਨਹੀਂ ਜਾਣਾ। ਸਵਾਲ ਕਰ ਦਿੱਤਾ ਜਮਦੂਤਾਂ ਨੇ ਕਿ ਜੇ ਚਲੇ ਗਏ ਤੇ, ਕਿਤੇ ਬੰਦਾ ਭੁਲੇਖੇ ਨਾਲ ਚਲੇ ਜਾਂਦਾ। ਕਹਿੰਦੇ ਜੇ ਚਲੇ ਗਏ ਨਾ ਹੋ, ਹੋ ਦਾ ਭਾਵ ਮੈਂ, ਨਾ ਹੋ ਨਾ ਤੂੰ, ਨਾ ਤਾਂ ਮੈਂ ਛੁੱਟਾਂਗਾ ਬੱਦਾ, ਨਾ ਤੁਸੀਂ ਛੁੱਟ ਸਕਦੇ, ਨਾ ਛੁੱਟੇ ਸਾਡੀ ਪੁਰੀ ਵੀ ਨਹੀਂ ਛੁੱਟ ਸਕਦੀ। ਨਿਕਟ ਨਾ ਜਾਈਓ ਦੂਤ, ਜਮਦੂਤੋਂ ਨੇੜੇ ਨਾ ਜਾਇਓ। ਹੁਣ ਖਿਆਲ ਆਏਗਾ ਮਨ 'ਚ ਕਿ ਮੌਤ ਗੁਰੂ ਘਰ ਦੇ ਅੰਦਰ ਨਹੀਂ ਆਉਂਦੀ। ਹੁਣ ਤਾਂ ਸੋਸ਼ਲ ਮੀਡੀਆ ਸਾਡੇ ਕੋਲ ਬਹੁਤ ਘਟਨਾਵਾਂ, ਰੱਬ ਦਾ ਪਿਆਰਾ ਨਮਸਕਾਰ ਕਰ ਰਿਹਾ, ਮੱਥਾ ਟੇਕੇ ਆ ਕੇ ਉੱਥੇ ਸੁੱਤਾ ਹੀ ਰਹਿ ਗਿਆ। ਅਮਰੀਕਾ ਦਾ ਬਚਨ ਸਤਸੰਗੀਓ, ਗੁਰਦੁਆਰਾ ਸਾਹਿਬ ਕੀਰਤਨ ਕਰ ਰਿਹਾ ਰਾਗੀ ਸਿੰਘ, ਕਰਦਿਆਂ ਕਰਦਿਆਂ ਕੀਰਤਨ ਉੱਤੇ ਹੀ ਵਾਜੇ ਦੇ ਉੱਤੇ ਸਿਰ ਉੱਥੇ ਗਿਆ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਬੈਠਾ ਪਾਠੀ ਸਿਰ ਮਾਰੇ ਦੇ ਉੱਤੇ ਚਰਨਾਂ 'ਤੇ, ਉੱਥੇ ਹੀ ਸਰੀਰ ਛੱਡ ਗਿਆ। ਹੋਰ ਕਈ ਘਟਨਾਵਾਂ। ਹੁਣ ਖਿਆਲ ਦਿਓ ਕਿ ਜਦੋਂ ਸੱਤ ਸੰਗਤ ਵਿੱਚ ਕੋਈ ਸੱਤ ਸੰਗੀ ਸੇਵੀ ਪ੍ਰੇਮੀ ਨੇਮੀ ਗੁਰੂ ਚਰਨਾਂ 'ਚ ਸਮਾ ਜਾਂਦਾ ਨਾ ਸਤਸੰਗੀ, ਉਹ ਮੌਤ ਤਾਂ ਉਹਨੂੰ ਵੀ ਲੈਣ ਆਉਂਦੀ ਹੈ, ਪਰ ਮੌਤ ਦੇ ਆਉਣ ਦੇ 'ਚ ਫਰਕ ਹੁੰਦਾ। ਬਿੱਲੀ ਸ਼ੇਰ ਚੀਤਾ ਬਘਿਆੜ ਆਦਿਕ ਇਹ ਕੀ ਕਰਦੇ ਨੇ, ਜਦੋਂ ਆਪਣੇ ਬੱਚਿਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਜਾਂਦੇ ਨੇ, ਪਿੰਡਾਂ 'ਚ ਆਪਾਂ ਰਹੇ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਕਿ ਬਿੱਲੀ ਸੱਤ ਘਰਾਂ 'ਚ ਫੇਰਦੀ ਬੱਚਿਆਂ ਨੂੰ, ਉਹ ਵੈਸੇ ਉਹ ਇੱਕ ਪੇਂਡੂ ਜਾਂ ਅਨਪੜ੍ਹਤਾ ਦੀ ਬੋਲੀ ਹੈ, ਵੈਸੇ ਹੁੰਦਾ ਹੈ ਬਿੱਲੀ ਲੁਕਾਉਂਦੀ ਬੱਚਿਆਂ ਨੂੰ, ਬਾਹਰਲਾ ਬਿੱਲਾ ਮਾਰ ਜਾਂਦਾ ਬੱਚਿਆਂ ਨੂੰ। ਇਸ ਲਈ ਉਹ ਵਿਚਾਰੀ ਕਦੇ ਕਿਤੇ ਲੁਕਾਉਂਦੀ ਕਦੇ ਕਿਤੇ, ਉਹ ਕਹਿੰਦੇ ਵੇਖੇ ਚੁੱਕ ਕੇ ਛਾਲ ਮਾਰਦੀ ਤਿੰਨ ਤਿੰਨ ਚਾਰ ਚਾਰ ਫੁੱਟ ਉੱਤੇ ਚੜ੍ਹ ਜਾਂਦੀ ਉਹ ਬੱਚੇ ਨੂੰ ਝੀੜੇਟ ਨਹੀਂ ਆਉਂਦੀ। ਸ਼ੇਰ ਵੀ ਇੱਦਾਂ ਕਰਦੇ, ਜੰਗਲ ਨੂੰ ਲੱਗ ਜਾਏ ਅੱਗ, ਸ਼ੇਰ ਆਪਣੇ ਮੂੰਹ ਦੇ ਵਿੱਚ ਬੱਚਿਆਂ ਨੂੰ ਫੜ ਕੇ ਛਾਲਾਂ ਮਾਰਦੇ ਨਿਕਲ ਜਾਂਦੇ ਨੇ, ਆਉਂ 'ਚ ਨਹੀਂ ਆਉਂਦੇ, ਬੱਚਾ ਸਰੀਰ ਢਿੱਲਾ ਛੱਡ ਦਿੰਦਾ। ਮਤਲਬ ਕਿ ਸ਼ੇਰ ਦਾ ਮੂੰਹ ਦੋ ਤਰ੍ਹਾਂ ਦਾ, ਜਦੋਂ ਤਾਂ ਆਪਣੇ ਸ਼ਿਕਾਰ ਨੂੰ ਉਹ ਵੜਦਾ ਟੁੱਕਦਾ ਹੱਡੀਆਂ ਪਸੜੀਆਂ ਫੇਰ ਦਿੰਦਾ ਪਿਆਰਿਓ, ਜਦੋਂ ਆਪਣੇ ਬੱਚਿਆਂ ਨੂੰ ਫੜਦਾ ਤਾਂ ਮਲਕੜੇ ਜੇ ਲੈ ਜਾਂਦਾ, ਆਉਣ 'ਚ ਨਹੀਂ ਆਉਣ ਦਿੰਦਾ। ਇੱਦਾਂ ਜਦੋਂ ਵਾਹਿਗੁਰੂ ਦੇ ਪਿਆਰੇ ਸਤਸੰਗੀ ਨਿਤਨੇਮੀ ਗੁਰੂ ਦੇ ਪਿਆਰ ਵਾਲੇ ਜਾਂਦੇ ਦੁਨੀਆਂ ਤੋਂ, ਅਤੇ ਮੌਤ ਉਹਨਾਂ ਨੂੰ ਰਜਾਂਦੀ ਹੈ ਆਪਣੇ ਬੱਚਿਆਂ ਵਾਂਗ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਇਸੇ ਬਾਤ 'ਤੇ ਬਾਣੀ ਦੇ ਵਿੱਚ ਲਿਖਿਆ ਸਤਸੰਗੀਓ, ਕਾਗਜ਼ ਲੂਣ ਰਹੇ ਕਿਰਤ ਸੰਗੇ ਪਾਣੀ ਕਮਲ ਰਹੇ। ਧਿਆਨ ਦਿਓ ਥੋੜ੍ਹਾ ਜਿਹਾ, ਲੂਣ ਨੂੰ ਪਾਣੀ 'ਚ ਪਾਓ ਖੁਰ ਜਾਂਦਾ, ਕਮਲ ਦਾ ਫੁੱਲ ਪਾਣੀ 'ਚ ਰਹਿ ਕੇ ਨਿਰਲੇਪ ਰਹਿੰਦਾ। ਤੀਸਰੀ ਬੇਨਤੀ ਕਿ ਸਤਸੰਗੀਓ, ਜਿਹੜਾ ਰੂੰਦਰ ਰੂੰ ਨੂੰ ਅੱਗ ਲਾਓ ਅਤੇ ਇੱਕ ਸੈਕੜ ਦੇ ਵਿੱਚ ਫਾਹ ਕਰਕੇ ਮਗਚ ਕੇ ਖਤਮ। ਜੇ ਉਸੇ ਹੀ ਰੂੰ ਨੂੰ ਬੱਟੀ ਵੱਟ ਕੇ ਜਾਂ ਵੈਸੇ ਵੀ ਘਿਓ ਦੇ ਵਿੱਚ ਜਾਂ ਤੇਲ 'ਚ ਰੱਖ ਦਿਓ, ਕਈ ਕਈ ਦਿਨ ਕੱਢ ਜਾਂਦਾ ਉਹ। ਕਾਗਜ਼ ਲੂਣ ਰਹੇ ਕਿਰਤ ਸੰਗੇ ਪਾਣੀ ਕਮਲ ਰਹੇ। ਲੂਣ ਨੂੰ ਘਿਓ ਤੇਲ ਜਾਂ ਘਿਓ ਵਿੱਚ ਭਿਉਂ ਦਿਓ, ਫਿਰ ਪਾਣੀ 'ਚ ਸੁੱਟ ਦਿਓ, ਕਦੇ ਨਹੀਂ ਖੁਰੇਗਾ ਉਹ। ਕਾਗਜ਼ ਪਾਣੀ ਸੁੱਟੋਗੇ ਉਸ ਗਾਜੇਗਾ, ਜੇ ਉਹਨੂੰ ਚੋਪੜ ਕੇ ਘਿਓ ਜਾਂ ਤੇਲ ਨਾਲ ਪਾਣੀ 'ਚ ਸੁੱਟ ਦਿਓ, ਕੁਛ ਨਹੀਂ ਹੁੰਦਾ ਉਹਨੂੰ, ਸਮਝੇ। ਇੱਦਾਂ ਜਿਹੜੀ ਮੌਤ ਹੈ, ਇਹ ਸਮਝੋ ਲੂਣ ਵਰਗੀ ਹੈ, ਅੱਗ ਵਰਗੀ ਹੈ, ਪਾਣੀ ਵਰਗੀ ਹੈ, ਗਾਲ ਦਿੰਦੀ ਸਾੜ ਦਿੰਦੀ ਹੈ, ਜੇ ਭਗਤੀ ਕੀਤੀ ਹੋਵੇ ਵਾਹਿਗੁਰੂ ਦੀ, ਭਗਤੀ ਰੂਪੀ ਘਿਓ, ਸਮਝੇ। ਭਗਤੀ ਕਰਦਾ ਗੁਰੂ ਦਾ ਸਿੱਖ, ਉਹਦਾ ਹਿਰਦਾ ਐਨ ਸਸੀ ਤਾਰ ਹੋਇਆ ਪਿਆ ਭਗਤੀ ਨਾਲ, ਉਹਨਾਂ ਰੱਬ ਦੇ ਪਿਆਰਿਆਂ ਨੂੰ ਮੌਤ ਮਾਰਦੀ ਨਹੀਂ, ਰੂਹ ਵਾਂਗ ਸਾੜਦੀ ਨਹੀਂ, ਸਤਸੰਗੀ ਕਮਲ ਵਾਂਗ ਉਹ ਨਿਰਲੇਪ ਰਹਿੰਦੇ ਵਾਹਿਗੁਰੂ ਦੇ ਪਿਆਰੇ। ਗੁਰੂ ਹਰਿਰਾਇ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਤੁਹਾਡਾ ਹੁਕਮ ਹੈ ਨਿਤਨੇਮ ਕਰਨਾ। ਇਹ ਨਿਤਨੇਮ ਦਾ ਅੱਖਰੀ ਅਰਥ ਨਿਤ ਹੀ ਨੇਮ, ਨਿਯਮ ਦੇ ਨਾਲ ਕਰਨਾ, ਐਨ ਪਕਿਆਈ ਨਾਲ ਕਰਨਾ, ਕਰਨਾ ਹੀ ਕਰਨਾ ਨਿਤਨੇਮ। ਅਤੇ ਸੱਚੇ ਪਾਤਸ਼ਾਹ ਬੇਨਤੀ ਹੈ, ਇੱਕ ਤਾਂ ਕਲਯੁਗੀ ਜੀਵ ਹੈ ਮਹਾਰਾਜ, ਮਨ ਨਹੀਂ ਟਿਕਦੇ, ਦੂਸਰੇ ਨੰਬਰ 'ਤੇ ਸਾਨੂੰ ਪੂਰਨ ਤੌਰ 'ਤੇ ਅਰਥਾਂ ਦੀ ਸਮਝ ਨਹੀਂ ਗਈ। ਲਗਾ ਮਾਤਰਾ ਵਿੱਚ ਵੀ ਸੱਚੇ ਪਾਤਸ਼ਾਹ ਸਾਨੂੰ ਪੂਰੀ ਸਮਝ ਨਹੀਂ ਗਈ। ਬਾਣੀ ਪੜ੍ਹਦੇ ਹਾਂ, ਤੁਹਾਡਾ ਹੁਕਮ ਹੈ ਨਿਤਨੇਮ ਕਰਦੇ ਮਹਾਰਾਜ, ਅਤੇ ਇਹ ਕਾਰਨ, ਇੱਕ ਤਾਂ ਮਨ ਨਹੀਂ ਟਿਕਦਾ, ਦੂਜੇ ਨੰਬਰ 'ਤੇ ਸਾਨੂੰ ਅਰਥਾਂ ਦੀ ਕਈ ਵਾਰ ਸਮਝ ਨਹੀਂ ਲੱਗਦੀ। ਹੁਣ ਜਪਜੀ ਸਾਹਿਬ ਦੇ ਵਿੱਚ ਸਤਸੰਗ ਸਵਸਥ ਆਥ ਬਾਣੀ ਬਰਮਾਓ, ਇਹਦੇ ਅਰਥ ਕਈ ਵਾਰਾਂ ਪੜ੍ਹੀ ਦੇ ਕਈ ਵਾਰਾਂ ਫਿਰ ਸਮਝ ਲੱਗਦੀ ਸਤਸੰਗੀ। ਹੋਰ ਵੀ ਕੋਈ ਐਸੀ ਪੰਕਤੀਆਂ ਨੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਪੜ੍ਹੀ ਜਾਂਦੇ ਅਰਥ ਦੀ ਸਮਝ ਨਹੀਂ ਲੱਗਦੀ, ਬੇਅੰਤ ਵਾਰ ਪੜ੍ਹਾਂਗੇ ਫਿਰ ਸਮਝ ਲੱਗੇਗੀ। ਲਗਾ ਮਾਤਰਾ ਸੱਚੇ ਪਾਤਸ਼ਾਹ ਸਾਨੂੰ ਨਹੀਂ ਸਮਝ ਲੱਗਦੀ, ਕੀ ਸਾਡਾ ਬਣੇਗਾ ਜਾਂ ਮਹਾਰਾਜ ਕੋਈ ਬਾਣੀ ਪੜ੍ਹਨ ਛੱਡ ਦੇਣੀ ਚਾਹੀਦੀ ਕਿ ਨਹੀਂ। ਸੱਚੇ ਪਾਤਸ਼ਾਹ ਜੀ ਚੁੱਪ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
4: ਕਿਆ ਵਾਕਈ ਪਰਮਾਤਮਾ ਸਮਝ ਦੇ ਚ ਆ ਜਾਂਦਾ? ਕਤਈ ਨਹੀਂ, ਕਤਈ ਨਹੀਂ। ਅਗਰ ਉਹ ਸਮਝ ਦੇ ਚ ਆ ਜਾਂਦਾ ਤਾਂ ਮੇਰੀ ਸਮਝ ਵੱਡੀ ਹੈ, ਪਰਮਾਤਮਾ ਵੱਡਾ ਨਹੀਂ ਹੈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਨਾ। ਹੇ ਪ੍ਰਭੂ, ਤੂੰ ਤੇ ਸਾਗਰ ਦੀ ਤਰ੍ਹਾਂ ਹੈ, ਮੇਰੀ ਅਕਲ ਮੇਰੀ ਸਮਝ ਤੇ ਇੱਕ ਛੋਟਾ ਜਿਹਾ ਪਿਆਲਾ ਹੈ, ਇਹ ਪਿਆਲੇ ਦੀ ਸਾਗਰ ਕਿਸ ਤਰ੍ਹਾਂ ਆਏਗਾ? ਲੇਕਿਨ ਇੱਕ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ, ਹੇ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਨਹੀਂ ਸਮਝ ਸਕਦਾ, ਕਿਉਂ? ਤੂੰ ਮੇਰੀ ਸਮਝ ਤੋਂ ਵੱਡਾ ਹੈ। ਔਰ ਸਮਝ ਮੁਤਾਸਰ ਹੋ ਜਾਂਦੀ ਹੈ, ਸਮਝ ਪ੍ਰਭਾਵਿਤ ਹੋ ਜਾਂਦੀ ਹੈ, ਹਿਰਦਾ ਯਾਦ ਕਰਨ ਲੱਗ ਪੈਂਦਾ। ਜਿੰਨੇ ਚਿਰ ਤੱਕ ਸਾਡੀ ਅਕਲ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ, ਹਿਰਦਾ ਯਾਦ ਨਹੀਂ ਕਰ ਸਕਦਾ। ਵਾਹਿਗੁਰੂ ਵਾਹਿਗੁਰੂ ਜ਼ਬਾਨ ਕਰਦੀ ਰਹੇਗੀ, ਯਾਦ ਨਹੀਂ ਚਲੇਗੀ, ਕੁਛ ਵੀ ਨਹੀਂ ਹੋਵੇਗਾ। ਜੋ ਮੇਰੀ ਸਮਝ ਦੇ ਚ ਨਹੀਂ ਹੈ। ਕਿਆ ਸਮਝ ਦੇ ਚ ਆ ਜਾਂਦਾ? ਨਹੀਂ, ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ, ਨਹੀਂ ਸਮਝ ਸਕਦਾ। ਮੈਂ ਪੜ੍ਹ ਰਿਹਾ ਸੀ ਇੱਕ ਦਫ਼ਾ ਸੁਕਰਾਤ ਦੀ ਆਟੋਬਾਇਓਗ੍ਰਾਫੀ, ਉਹਨੇ ਆਪਣੀ ਆਪ ਬੀਤੀ ਲਿਖੀ ਹੈ। ਕਹਿੰਦਾ, ਜਦ ਮੈਂ ਛੋਟਾ ਜਿਹਾ ਬੱਚਾ ਸੀ, ਬੱਚਿਆਂ ਨਾਲ ਖੇਡਦਾ ਸੀ, ਮੈਂ ਅਕਸਰ ਡੀਂਗਾ ਮਾਰਦਾ ਸੀ, ਮੈਂ ਸਭ ਕੁਛ ਜਾਣਦਾ, ਸਭ ਕੁਛ ਜਾਣਦਾ, ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ। ਕਹਿੰਦੇ, ਬੱਚਿਆਂ ਦਾ ਮੈਂ ਲੀਡਰ ਬਣਿਆ ਹੋਇਆ ਸੀ, ਨੇਤਾ ਬਣਿਆ ਹੋਇਆ ਸੀ। ਬੱਚੇ ਮੈਥੋਂ ਭੈਭੀਤ ਹੁੰਦੇ ਸਨ, ਬੱਚੇ ਮੇਰਾ ਰੋਹ ਮੰਨਦੇ ਸਨ, ਬੱਚਿਆਂ ਦਾ ਮੈਂ ਮੁਖੀ। ਕਹਿੰਦਾ, ਜਦ ਮੈਂ ਜਵਾਨ ਹੋਇਆ ਤਾਂ ਫਿਰ ਮੈਂ ਇਹ ਕਹਿਣਾ ਸ਼ੁਰੂ ਕੀਤਾ, ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ, ਨਹੀਂ ਜਾਣਦਾ, ਸਾਰੇ ਸਵਾਲਾਂ ਦਾ ਜਵਾਬ ਨਹੀਂ ਦਿਆਂਗਾ, ਮੈਂ ਸਭ ਕੁਛ ਨਹੀਂ ਜਾਣਦਾ। ਕਹਿੰਦਾ, ਅੱਜ ਮੈਂ ਬੁੱਢਾ ਹੋ ਗਿਆ, ਐਲਾਨੀਆਂ ਕਹਿੰਦਾ ਕਿ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣ ਕੇ ਇਹ ਜਾਣਿਆ ਕਿ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਜਾਣ ਛਾਨਾ ਰੇ। ਉਹੀ ਮਹਾਂਮੂਰਖ ਹੈ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣ ਰਿਹਾ, ਖਾਕ ਜਾਣੇਗਾ? ਗਿਆਨ ਦਾ ਤੇ ਸਾਗਰ ਪਿਆ ਬਾਹਰ, ਤੇਰੀ ਅਕਲ ਪਿਆ ਲੈ ਕਿਸ ਤਰ੍ਹਾਂ ਭਰੇਗੀ? ਜ਼ਿੰਦਗੀ ਭਰ ਦੀ ਜਾਣਕਾਰੀ ਮਨੁੱਖ ਦੀ ਇੰਜ ਹੈ ਜਿਵੇਂ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲੀ, ਇਸ ਤੋਂ ਜ਼ਿਆਦਾ ਨਹੀਂ, ਇਸ ਤੋਂ ਜ਼ਿਆਦਾ ਨਹੀਂ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨ ਛਾਨਾ ਰੇ। ਪਰਮਾਤਮਾ ਦਾ ਰਸ ਉਸ ਦਿਨ ਪ੍ਰਾਪਤ ਹੁੰਦਾ ਕਦੋਂ? ਜਦ ਮਨੁੱਖ ਇੰਦਰੀਆਂ

ਪਦਾਰਥਾਂ ਦੀ ਲੋੜ ਹੈ, ਪਰਮਾਤਮਾ ਦੀ ਨਹੀਂ। ਪਦਾਰਥਾਂ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ, ਪਰਮਾਤਮਾ ਤੋਂ ਬਿਨਾਂ ਜੀ ਸਕਦੇ ਹਾਂ। ਪਾਣੀ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ, ਗੁਰਬਾਣੀ ਤੋਂ ਬਿਨਾਂ ਜੀ ਸਕਦੇ ਹਾਂ। ਧਨ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ, ਧਰਮ ਤੋਂ ਬਿਨਾਂ ਜੀ ਸਕਦੇ ਹਾਂ, ਇੰਝ ਕਹਿੰਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਾਣੀ ਨਾ ਮਿਲਿਆ ਸਰੀਰ ਮਰੇਗਾ। ਵਾਕਈ ਸਰੀਰ ਦਾ ਜੀਵਣਾ ਬੜਾ ਔਖਾ ਹੋਵੇਗਾ, ਪਰ ਗੁਰਬਾਣੀ ਨਾਲ ਮਨ ਨਾ ਜੁੜਿਆ, ਸੁਰਤ ਨਾ ਜੁੜੀ, ਤਾਂ ਮਨੁੱਖ ਦੇ ਅੰਦਰ ਮਨੁੱਖਤਾ ਮਰੇਗੀ, ਇਨਸਾਨੀਅਤ ਮਰੇਗਾ। ਮਨੁੱਖ ਤੇ ਜ਼ਿੰਦਾ ਰਹੇਗਾ ਪਰ ਪਸ਼ੂਆਂ ਦੀ ਤਰ੍ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਜ਼ਿੰਦਾ ਤੇ ਰਹੇਗਾ ਪਸ਼ੂ ਦੀ ਤਰ੍ਹਾਂ। ਜੀ ਸਕਦਾ ਹੈ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾਂ, ਪਸ਼ੂਆਂ ਦੀ ਤਰ੍ਹਾਂ ਜੀਵੇਗਾ। ਔਰ ਉਹਨਾਂ ਸਾਰੇ ਪਸ਼ੂਆਂ ਦਾ ਗੁਰੂ ਨਾਨਕ ਨੇ ਬਕਾਇਦਾ ਜ਼ਿਕਰ ਕੀਤਾ, ਭਗਤਾਂ ਨੇ ਬਕਾਇਦਾ ਜ਼ਿਕਰ ਕੀਤਾ, ਬਿਨ ਸਿਮਰਨ ਜੈਸੇ ਸਰਪ ਅਰ ਜਾਰੀ, ਤਿਉ ਸਾਖਤ ਜੀਵੇ ਨਾਮ ਬਿਸਾਰੀ। ਪ੍ਰਭੂ ਨੂੰ ਭੁਲਾ ਕੇ ਮਨੁੱਖ ਇਸ ਤਰ੍ਹਾਂ ਜੀਵਦਾ ਜਿਵੇਂ ਸੱਪ, ਸੱਪ ਦੁੱਧ ਪੀਂਦਾ, ਪਾਣੀ ਪੀਂਦਾ, ਹੋਰ ਤਰ੍ਹਾਂ ਤਰ੍ਹਾਂ ਦੀ ਖੁਰਾਕ ਖਾਂਦਾ, ਅੰਦਰ ਜ਼ਹਿਰ ਵੱਧਦੀ ਹੈ, ਤੇ ਜਦ ਸਿਰ ਜ਼ਹਿਰ ਨਾਲ ਭਰ ਜਾਏ ਤਾਂ ਡੰਗ ਮਾਰਦਾ ਹੈ। ਕਹਿੰਦੇ ਨੇ ਔਖੇ ਨਾ ਆਉਣਾ, 97% ਸੱਪਾਂ ਚ ਜ਼ਹਿਰ ਨਹੀਂ ਆਉਂਦਾ। ਅਗਰ ਮਨੁੱਖ ਦੀ ਕਿਤੇ ਡੈਥ ਹੋ ਜਾਂਦੀ ਹੈ ਤਾਂ ਬਹਿ ਕਰਕੇ ਆਉਂਦੀ ਹੈ। 3% ਸੱਪ ਨੇ ਜਿਨ੍ਹਾਂ ਚ ਜ਼ਹਿਰ ਆਉਂਦਾ ਹੈ। ਪਤਾ, ਧਾਰਮਿਕ ਗਿਆਨੀ ਕੀ ਕਹਿੰਦੇ ਨੇ, ਕੋਈ 1% ਮਨੁੱਖ ਹੋ ਸਕਦਾ ਜਿਹਦੇ ਮਨ ਦੇ ਜ਼ਹਿਰ ਨਾ ਆਵੇ, ਬਾਕੀ ਮਨੁੱਖ ਜ਼ਹਿਰ ਨਾਲ ਭਰੇ ਹੋਏ ਨੇ, ਈਰਖਾ ਨਾਲ ਭਰੇ ਹੋਏ ਨੇ, ਦੁਸ਼ਮਣੀ ਨਾਲ ਭਰੇ ਹੋਏ ਨੇ, ਬਦਲੇ ਦੀ ਭਾਵਨਾ ਨਾਲ ਭਰੇ ਹੋਏ ਨੇ, ਹੰਕਾਰ ਨਾਲ ਭਰੇ ਹੋਏ ਨੇ, ਦੁਰਾਚਾਰ ਨਾਲ ਭਰੇ ਹੋਏ ਨੇ। ਕੋਈ 1 ਹੋਵੇਗਾ ਜੋ ਜ਼ਹਿਰੀਲਾ ਨਾ ਹੋਵੇ, ਬਾਕੀ ਤੇ ਸਭ ਜ਼ਹਿਰੀਲੇ ਨੇ। 97% ਸੱਪ ਜ਼ਹਿਰੀਲੇ ਨਹੀਂ ਹੁੰਦੇ। ਦੂਸਰਾ, ਸੱਪ ਦਾ ਡੰਗਿਆ ਹੋਇਆ ਸ਼ਾਇਦ ਬਚ ਵੀ ਜਾਏ, ਬੰਦੇ ਦੇ ਡੰਗੇ ਹੋਏ ਤੇ ਬਚਦੇ ਵੀ ਕੋਈ ਨਹੀਂ, ਇਹ ਵੀ ਮੈਂ ਅਰਜ਼ ਕਰਦਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਤੇ 3 ਕਰੋੜ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਮਾਓਸੇ ਤੁੰਗ ਨੇ ਕ੍ਰਾਂਤੀ ਲਿਆਂਦੀ ਸੀ। ਕੋਈ ਸੱਪ 3 ਕਰੋੜ ਬੰਦੇ ਮਾਰ ਸਕਦਾ? ਸੱਪ ਡੰਗ ਮਾਰੇ ਉਹਦੀ ਜ਼ਹਿਰ ਖਤਮ ਹੋ ਜਾਂਦੀ ਹੈ, ਫਿਰ 15-20 ਦਿਨ ਲੱਗਣਗੇ ਜ਼ਹਿਰ ਬਣਦੇ ਆ। ਮਨੁੱਖ ਤੇ ਮੁਲਕਾਂ ਦੇ ਮੁਲਕ ਉਜਾੜ ਕੇ ਵੀ ਉਹਦੀ ਜ਼ਹਿਰ ਖਤਮ ਨਹੀਂ ਆਉਂਦੀ, ਜ਼ਹਿਰੀਲਾ, ਬੜੀ ਜ਼ਹਿਰ, ਮਨੁੱਖ ਇਤਨਾ ਜ਼ਹਿਰੀਲਾ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਤਿਉ ਸਾਖਤ ਜੀਵੇ ਨਾਮ ਬਿਸਾਰੀ। ਬਿਨ ਸਿਮਰਨ ਧ੍ਰਿਗ ਕਰਮ ਕਰਾਸ, ਕਾਕ ਬਟਨ ਬਿਸ਼ਟਾਮੇ ਵਾਸ। ਸਿਮਰਨ ਤੋਂ ਬਿਨਾਂ ਮਨੁੱਖ ਇੰਝ ਜੀਵਦਾ, ਸੁਭਾਅ ਕਰਕੇ, ਸੁਰਤ ਕਰਕੇ, ਮਨ ਕਰਕੇ, ਜੈਸੇ ਕੌਆ। ਕੌਆ ਦੀ ਬੋਲ ਬੜੇ ਕੁਰਖਤ ਨੇ ਤੇ ਕੌਵੇ ਦੇ ਮੂੰਹ ਵਿਚ ਗੰਦਗੀ ਆਉਂਦੀ ਹੈ। ਕੌਆ ਕਹਾਂ ਕਪੂਰ ਚਰਾ ਹੈ, ਜੋ ਫਿੱਕਾ ਬੋਲੇ ਔਰ ਗੰਦਾ ਬੋਲੇ, ਇਹ ਤੇ ਕੌਵੇ ਦੀ ਫਿਤਰਤ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, 10 ਪਾਪ ਮੰਨਦੇ ਨੇ, ਜੀਵਨ ਭਰ ਰਿਪੀਟ ਆਉਂਦੇ ਨੇ, ਹਜ਼ਾਰਾਂ ਲੱਖਾਂ ਬਣ ਜਾਂਦੇ ਨੇ, ਤੇ 10 ਪਾਪਾਂ ਦੇ ਚੋਂ 4 ਪਾਪ ਜ਼ਬਾਨ ਦੇ ਨੇ, 3 ਪਾਪ ਮੰਨਦੇ ਨੇ, 3 ਪਾਪ ਤਨ ਦੇ ਨੇ। ਇਸ ਤਰ੍ਹਾਂ 10 ਦੋਖ ਮੰਨਦੇ ਨੇ। ਭਾਰਤ ਦੇ ਰਿਸ਼ੀ ਮੁਨੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਕਾਇਦਾ ਜ਼ਿਕਰ ਕੀਤਾ, 10 ਪੁਰਬ ਸਦਾ ਦਸਾਹਰਾ। ਪਰਮਾਤਮਾ ਦਾ ਨਾਂ ਹੀ 10 ਪੁਰਬਾਂ ਵਰਗਾ ਪੁਰਬ ਹੈ, ਜੋ 10 ਦੋਖਾਂ ਨੂੰ ਹਰ ਦਿੰਦਾ, ਮਿਟਾ ਦਿੰਦਾ, ਦਸਾਹਰਾ। 10 ਦੋਖ ਕਿਹੜੇ ਨੇ, 10 ਪਾਪ ਕਿਹੜੇ ਨੇ? 4 ਪਾਪ ਜ਼ਬਾਨ ਦੇ, 3 ਪਾਪ ਮਨ ਦੇ, 3 ਪਾਪ ਤਨ ਦੇ। 4 ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ, ਮਿਥਿਆ ਬੋਲਣਾ, ਝੂਠ ਬੋਲਣਾ। ਦੂਸਰਾ, ਵਿਅਰਥ ਬੋਲਣਾ, ਵੀ ਫਿਜ਼ੂਲ ਦੀ ਗੱਪ ਸ਼ੱਪ, ਐਵੇਂ ਸਿਰ ਖਪਾਈ, ਵਿਅਰਥ ਬੋਲਣਾ। ਤੀਸਰਾ, ਫਿੱਕਾ ਬੋਲਣਾ। ਤੇ ਚੌਥਾ, ਕੌੜਾ ਬੋਲਣਾ, ਜ਼ਹਿਰੀਲਾ ਬੋਲਣਾ। ਇਹ 4 ਪਾਪ ਜ਼ਬਾਨ ਦੇ ਨੇ, 3 ਪਾਪ ਮਨ ਦੇ ਨੇ, ਕਿਸੇ ਦੇ

0: ਧਨ ਬਾਰੇ ਬੁਰਾ ਸੋਚਣਾ, ਕਿਸੇ ਦੇ ਧਨ ਬਾਰੇ ਬੁਰਾ ਸੋਚਣਾ, ਔਰ ਇਸੇ ਤਰੀਕੇ ਦੇ ਨਾਲ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ, ਜਾਨ ਬਾਰੇ ਬੁਰਾ ਸੋਚਣਾ, ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ, ਅਸਮਤ ਬਾਰੇ ਬੁਰਾ ਸੋਚਣਾ। ਸਾਰੀ ਦੁਨੀਆਂ ਵਿੱਚ ਖਤਰਾ ਵੀ ਤਿੰਨ ਤਲ ਤੇ ਹੁੰਦਾ, ਚੌਥਾ ਕੋਈ ਖਤਰਾ ਨਹੀਂ ਆਉਂਦਾ। ਅਗਰ ਕੋਈ ਮਨੁੱਖ ਆਖੇ ਨਾ ਮੈਂ ਖਤਰੇ ਚ ਹਾਂ, ਤਾਂ ਜਾਨ ਨੂੰ ਖਤਰਾ ਹੋਵੇਗਾ, ਤੇ ਜੇ ਜਾਨ ਨੂੰ ਖਤਰਾ ਨਹੀਂ ਤੇ ਮਾਲ ਨੂੰ ਖਤਰਾ ਹੋਵੇਗਾ, ਤੇ ਜੇ ਮਾਲ ਨੂੰ ਨਹੀਂ ਤੇ ਇੱਜ਼ਤ ਆਬਰੂ ਨੂੰ ਖਤਰਾ ਹੋਵੇਗਾ, ਹੋਰ ਕੀ ਖਤਰਾ ਹੁੰਦਾ? ਹੋਰ ਕੋਈ ਖਤਰਾ ਨਹੀਂ ਆਉਂਦਾ। ਖਤਰਾ ਇਹ ਤਿੰਨ ਤਲ ਤੇ ਹੁੰਦਾ, ਹੋਰ ਕੋਈ ਖਤਰਾ ਨਹੀਂ ਆਉਂਦਾ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਅਸਮਤ ਨੂੰ ਖਤਰਾ। ਮਨ ਦੇ ਤਿੰਨ ਪਾਪ ਇਹ, ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ, ਤੇ ਬੁਰਾ ਸੋਚਣ ਦੀ ਖੁੱਲ ਹੈ, ਕਿਸੇ ਵਕਤ ਫਿਰ ਮੈਂ ਇਸਦਾ ਖੁਲਾਸਾ ਕਰਾਂਗਾ। ਇਹ ਤਿੰਨ ਪਾਪ ਮਨ ਦੇ ਨੇ, ਤੇ ਤਿੰਨ ਪਾਪ ਤਨ ਦੇ ਨੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਸ ਤਰ੍ਹਾਂ ਇਹ ਦਸ ਪਾਪ ਬਣਦੇ ਨੇ, ਦਸ ਦੋਖ ਬਣਦੇ ਨੇ, ਜਿਹਦੇ ਚ ਚਾਰ ਦੋਖ ਜ਼ਬਾਨ ਦੇ ਨੇ, ਚਾਰ ਪਾਪ ਜ਼ਬਾਨ ਦੇ ਨੇ, ਰਸਨਾ ਦੇ ਨੇ। ਮਹਾਰਾਜ ਕਹਿੰਦੇ ਨੇ ਜੋ ਫਿੱਕਾ ਪਿਆ ਬੋਲਦਾ, ਕੌੜਾ ਪਿਆ ਬੋਲਦਾ, ਗੰਦਾ ਪਿਆ ਬੋਲਦਾ, ਇਹਨੂੰ ਮਨੁੱਖ ਆਖੋਗੇ? ਤੇ ਕਹੂਆ ਕਾਂ ਹੈ, ਕਹੂਆ ਕਹਾਂ ਕਪੂਰ ਚਰਾ ਹੈ। ਬਿਨ ਸਿਮਰਨ ਕੂ ਕਰ ਵਹਿ ਕਾਮ, ਸਾਕਤ ਬੇਸਵਾ ਪੂਤ ਨੇ ਨਾਮ। ਸਿਮਰਨ ਤੋਂ ਬਿਨਾਂ ਮਨੁੱਖ ਇੰਜ ਜੀਵਦਾ ਜਿਵੇਂ ਕੁੱਤਾ। ਇਹ ਸਤਿਗੁਰਾਂ ਦੀ ਬਾਣੀ ਦੇ ਵਾਕ, ਕਿਉਂ? ਕੁੱਤੇ ਨੂੰ ਕੁੱਤਾ ਨਹੀਂ ਚੰਗਾ ਲੱਗਦਾ, ਔਰ ਅਕਸਰ ਕੁੱਤਾ ਕੁੱਤੇ ਤੇ ਭੌਂਕਦਾ। ਮਨੁੱਖ ਨੂੰ ਮਨੁੱਖ ਹੀ ਨਾ ਚੰਗਾ ਲੱਗੇ, ਤੇ ਮਨੁੱਖ ਮਨੁੱਖ ਨਾਲ ਗਿਰਨਾ ਕਰੇ, ਨਫ਼ਰਤ ਕਰੇ, ਕਿਸੇ ਵੀ ਤਲ ਤੇ ਕਰੇ, ਇਹ ਕੂਕਰ ਬਿਰਤੀ ਹੈ, ਕੁੱਤੇ ਦੀ ਬਿਰਤੀ ਹੈ। ਬਿਨ ਸਿਮਰਨ ਭੈ ਕੂਕਰ ਕਾਮ, ਸਾਕਤ ਬੇਸਵਾ ਪੋਤ ਨੇ ਨਾਮ। ਵੈਸ਼ਿਆ ਦਾ ਪੁੱਤਰ, ਗਨਕਾ ਦੀ ਔਲਾਦ, ਆਪਣੀ ਵਲਦੀਅਤ ਕੀ ਲਿਖਾਵੇ, ਪਿਤਾ ਦਾ ਨਾਂ ਕੀ ਲਿਖਾਵੇ, ਕਿਉਂਕਿ ਪਿਓ ਦੇ ਨਾਂ ਦਾ ਕੋਈ ਪਤਾ ਨਹੀਂ। ਵੈਸ਼ਿਆ ਦਾ ਪੁੱਤਰ, ਸਮਾਜ ਦੇ ਚ ਉਸਨੂੰ ਟਿਕਾਣਾ ਨਹੀਂ ਮਿਲਦਾ, ਸਮਾਜ ਦੀ ਨਜ਼ਰਾਂ ਚ ਉਹ ਗਿਰਦਾ ਹੈ, ਕਿਉਂਕਿ ਮਨੁੱਖੀ ਸਮਾਜ ਦਾ ਢਾਂਚਾ ਐਸਾ ਹੈ। ਮਹਾਰਾਜ ਕਹਿੰਦੇ ਨੇ ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ, ਉਹਨੂੰ ਵੈਸ਼ਿਆ ਦਾ ਪੁੱਤਰ ਕਹਿੰਦੇ ਹੋ, ਔਰ ਸਮਾਜ ਦੇ ਚ ਉਸਨੂੰ ਥਾਂ ਨਹੀਂ ਮਿਲਦਾ। ਅਸਲੀ ਵੈਸ਼ਿਆ ਦਾ ਪੁੱਤਰ ਉਹ ਹੈ ਜਿਹਨੂੰ ਪਰਮਾਤਮਾ ਦਾ ਗਿਆਨ ਨਹੀਂ, ਜੋ ਜਗਤ ਪਿਤਾ ਦਾ ਬੋਧ ਨਹੀਂ ਰੱਖਦਾ। ਪਿਤਾ ਦੀ ਗੋਦ ਦੇ ਚੋਂ ਜਦ ਧਰੁਵ ਨੂੰ ਉਠਾ ਕੇ ਪਰੇ ਮਾਰਿਆ ਗਿਆ, ਮਤਰੇਈ ਮਾਂ ਨੇ ਪਰੇ ਮਾਰਿਆ, ਆਪਣੀ ਮਾਂ ਕੋਲ ਜਾ ਕੇ ਰੋਂਦਾ ਹੈ, ਤੂੰ ਸੁਮਾਣੀ ਹੈ ਕਿ ਸਰੀਤਾ ਮੁਖਤਸਰ, ਤੂੰ ਮਹਾਰਾਣੀ ਹੈ ਕਿ ਗੋਲੀ ਹੈ ਇੱਥੋਂ ਦੀ, ਮੈਂ ਪਿਓ ਦੀ ਗੋਦ ਚ ਨਹੀਂ ਬੈਠ ਸਕਦਾ, ਮੈਨੂੰ ਪਕੜ ਕੇ ਬਾਹਰ ਸੁੱਟਿਆ ਗਿਆ। ਮਾਂ ਭਗਤਣੀ ਸੀ, ਕਹਿਣ ਲੱਗੀ ਕੋਈ ਗੱਲ ਨਹੀਂ, ਤੂੰ ਪਰਮਾਤਮਾ ਦਾ ਨਾਮ ਜਪ, ਤੈਨੂੰ ਜਗਤ ਪਿਤਾ ਦੀ ਗੋਦ ਨਸੀਬ ਹੋਏਗੀ, ਕੋਈ ਉਠਾ ਨਹੀਂ ਸਕੇਗਾ, ਹਮੇਸ਼ਾ ਦਾ ਸਿੰਘਾਸਣ ਤੈਨੂੰ ਮਿਲੇਗਾ। ਇਹ ਪ੍ਰੇਰਣਾ ਮਾਂ ਨੇ ਦਿੱਤੀ। ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ, ਜਿਹਨੂੰ ਜਗਤ ਪਿਤਾ ਦਾ ਨਹੀਂ ਪਤਾ ਉਹ ਵੈਸ਼ਿਆ ਦਾ ਪੁੱਤਰ ਹੈ। ਤੂੰ ਮੈਂ ਫਿਰ ਅਰਜ਼ ਕਰਾਂ, ਧਨ ਤਨ ਵਾਸਤੇ ਚਾਹੀਦਾ, ਧਰਮ ਮਨ ਦੀ ਲੋੜ ਹੈ, ਤਨ ਦੀ ਲੋੜ ਨਹੀਂ ਹੈ। ਤਨ ਧਰਮ ਤੋਂ ਬਿਨਾਂ ਜੀ ਸਕਦਾ। ਪਾਣੀ ਤਨ ਦੀ ਲੋੜ ਹੈ, ਗੁਰਬਾਣੀ ਮਨ ਦੀ ਲੋੜ ਹੈ। ਇਹ ਤਨ ਦੀ ਲੋੜ ਨਹੀਂ ਹੈ ਗੁਰਬਾਣੀ, ਗੁਰਬਾਣੀ ਦਾ ਜਪ ਕਰੋ ਤੁਹਾਨੂੰ ਕੋਈ ਅੱਖਾਂ ਦਾ ਰਸ ਮਿਲ ਜਾਏ, ਜ਼ਬਾਨ ਦਾ ਰਸ ਮਿਲ ਜਾਏ, ਨਹੀਂ, ਮਨ ਦੀ ਲੋੜ ਹੈ। ਧਨ ਕਮਾਉਣ ਵਾਸਤੇ ਬਾਹਰ ਭਜਣਾ ਪਏਗਾ, ਧਰਮ ਕਮਾਉਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਪਏਗਾ। ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ। ਜੋ ਬਾਹਰ ਧਰਮ ਲਭੇ, ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੋਲਾਏ, ਤੇ ਜੋ ਅੰਦਰ ਧਨ ਲੱਭੇਗਾ ਉਹ ਵੀ ਭਰਮ ਦੇ ਚ ਹੈ। ਲੋਕ ਸੁਹੇਲਾ ਆਉਂਦਾ ਹੈ ਪਦਾਰਥਾਂ ਨਾਲ, ਪਰ ਲੋਕ ਸੁਹੇਲਾ ਆਉਂਦਾ ਹੈ ਪਰਮਾਤਮਾ ਨਾਲ। ਪਦਾਰਥ ਬਹੁਤ ਨੇ, ਇਹ ਬਾਹਰੋਂ ਮਾਲਾ ਮਾਲ ਹੈ, ਅੰਦਰੋਂ ਕੰਗਾਲ ਹੈ, ਕੰਗਾਲ ਹੈ। ਤੇ ਦੁਨੀਆਂ ਵਿੱਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸਨ, ਬਾਹਰੋਂ ਕੰਗਾਲ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਡੁੱਖੇ ਕੋੜ ਨਾ ਡੁੱਖ ਨਾਨਕ ਪਿਰੇ ਪਖੰਦੋ ਸੁਭਦਿਸ਼ਟ। ਭਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ, ਭਾਵੇਂ ਦੁਖੀ ਸਨ ਫਿਰ ਵੀ ਦੁਖੀ ਨਹੀਂ ਨੇ, ਭਾਵੇਂ ਮੁਫਲਿਸ ਸਨ ਫਿਰ ਵੀ ਮੁਫਲਿਸ ਨਹੀਂ ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ। ਕਿਉਂਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸੁਖ ਸਮੂਹਾ ਭੋਗ, ਭੂਮ ਸਵਾਈ ਕੋਦਣੀ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵੀ ਹੋਣਿਆ। ਦੋ ਮਿੰਟ ਮੈਂ ਹੋਰ ਲਵਾਂ ਤੇ ਸਮਾਪਤੀ ਕਰਾਂ। ਸਾਰੀ ਦੁਨੀਆਂ ਦੇ ਧਨ ਵੱਧਦਾ ਜਾ ਰਿਹਾ, ਸਾਰੀ ਦੁਨੀਆਂ ਦੇ ਧਰਮ ਘਟਦਾ ਜਾ ਰਿਹਾ। ਘਰ ਘਰ ਦੇ ਧਨ ਮੌਜੂਦ ਹੈ, ਘਰ ਘਰ ਦੇ ਅਧਰਮ ਮੌਜੂਦ ਹੈ, ਧਰਮ ਕੋਈ ਨਹੀਂ। ਕਾਰਨ, ਧਨ ਪਿਤਾ ਦਾ ਪੁੱਤਰ ਨੂੰ ਮਿਲ ਸਕਦਾ ਹੈ, ਪਤੀ ਦਾ ਪਤਨੀ ਨੂੰ ਮਿਲ ਸਕਦਾ, ਪਤਨੀ ਦਾ ਪਤੀ ਨੂੰ ਮਿਲ ਸਕਦਾ, ਧਨ ਦਾਦੇ ਦਾ ਪੋਤਰੇ ਨੂੰ ਮਿਲ ਸਕਦਾ, ਭਰਾ ਦਾ ਭਰਾ ਨੂੰ ਮਿਲ ਸਕਦਾ। ਧਰਮ ਆਪ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ। ਇਸ ਵਾਸਤੇ ਬੜੇ ਬੜੇ ਧਾਰਮਿਕ ਲੋਕਾਂ ਦੇ ਘਰ ਵੀ ਅਧਾਰਮਿਕ ਪੁੱਤਰ ਪੈਦਾ ਹੋਏ ਨੇ। ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਨੇ, ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦੇ ਰਹੇ, ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨਾਲ ਜਹਾਂਗੀਰ ਦੇ ਕੰਨ ਵੜਦੇ ਰਹੇ। ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ, ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉ ਜਗਰਤ ਪਾਪ। ਇਹ ਕਿਉਂ ਪਾਪ ਕਰਦਾ, ਸਾਰਾ ਦਿਨ ਲੜਦਾ। ਪਿਤਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਵਕਤ ਦਾ ਅਵਤਾਰੀ ਪੁਰਸ਼ ਪੁੱਤਰ ਅਧਾਰਮਕ। ਦੂਸਰੇ ਪਾਸੇ ਦੇਖੋ, ਪੁੱਤਰ ਧਾਰਮਿਕ ਹੈ ਪ੍ਰਹਿਲਾਦ, ਪਿਤਾ ਬਿਲਕੁਲ ਸ਼ੈਤਾਨ ਹਰਨਾਕਸ਼ ਜ਼ਾਲਮ। ਬੜੀ ਕੋਸ਼ਿਸ਼ ਸੀ ਪ੍ਰਹਿਲਾਦ ਦੀ, ਜਿਹੜਾ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ, ਪਰ ਨਹੀਂ। ਬੜੀ ਕੋਸ਼ਿਸ਼ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੀ, ਬਾਬਾ ਪ੍ਰਿਥੀ ਚੰਦ ਠੀਕ ਹੋਵੇ, ਪਰ ਨਹੀਂ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਹੈ। ਲੰਬਾ ਚੌੜਾ ਖੁਲਾਸਾ ਕਰਨ ਦਾ ਵਕਤ ਨਹੀਂ ਹੈ। ਮੀਰਾ ਧਾਰਮਿਕ ਸੀ, ਉਹਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ, ਉਹਨੇ ਘਰੋਂ ਕੱਢ ਦਿੱਤਾ ਸੀ। ਧਰਮ ਨਿੱਜੀ ਦੌਲਤ ਹੈ, ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲਦਾ। ਜਿਸੇ ਮੈਂ ਆਪਣੀ ਅੱਖਾਂ ਨਾਲ ਵੇਖ ਸਕਦਾ, ਦੂਜੇ ਦੀ ਅੱਖਾਂ ਨਾਲ ਨਹੀਂ। ਭਾਵੇਂ ਮਮਤਾ ਦੀ ਮਾਰੀ ਹੋਈ ਕਿਤਨੀ ਮਾਂ ਕਿਉਂ ਨਾ ਹੋਵੇ, ਤੇ ਅੰਧੇ ਬੱਚੇ ਨੂੰ ਆਖੇ ਤੂੰ ਮੇਰੀ ਅੱਖਾਂ ਨਾਲ ਵੇਖ, ਕਿਸ ਤਰ੍ਹਾਂ ਵੇਖੇਗਾ? ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀਆਂ, ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਨੇ, ਰਸ ਮਾਣਨ ਵਾਸਤੇ ਆਪਣੀ ਜ਼ਬਾਨ ਚਾਹੀਦੀ ਹੈ। ਖੁਦ ਭੋਜਨ ਖਾਵਾਂਗੇ ਤੇ ਭੁੱਖ ਮਿਟਦੀ ਹੈ, ਕਿਸੇ ਦੇ ਖਾਣ ਦੇ ਨਾਲ ਨਹੀਂ ਹੈ। ਖੁਦ ਭਜਨ ਕਰਾਂਗੇ ਤੇ ਆਤਮਕ ਆਨੰਦ ਮਿਲੇਗਾ, ਨਹੀਂ ਤੇ ਨਹੀਂ ਮਿਲਦਾ। ਕਿਸੇ ਦੇ ਜਪਣ ਨਾਲ ਨਹੀਂ ਮਿਲਦਾ, ਕਿਸੇ ਦੇ ਪਾਠ ਕਰਨ ਨਾਲ ਨਹੀਂ ਮਿਲਦਾ, ਖੁਦ ਕਰਨਾ ਪਏਗਾ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਨੁੱਖ ਦੀ ਆਦਤ ਐਸੀ ਬਣ ਗਈ ਹੈ ਕਿ ਧਨ ਨਾਲ ਬਹੁਤ ਕੁਛ ਮਿਲ ਜਾਂਦਾ ਹੈ, ਸ਼ਾਇਦ ਧਰਮ ਵੀ ਮਿਲ ਜਾਏ, ਕਥਾ ਹੀ ਨਹੀਂ। ਮਕਾਨ ਮਿਲ ਜਾਏਗਾ, ਬਾਜ਼ਾਰ ਦੇ ਭੋਜਨ ਮਿਲ ਜਾਏਗਾ, ਹੋਟਲਾਂ ਤੋਂ ਰੇਡੀਮੇਡ ਕੱਪੜੇ ਮਿਲ ਜਾਣਗੇ, ਬਹੁਤ ਕੁਛ ਮਿਲ ਜਾਏਗਾ। ਰੇਡੀਮੇਡ ਭਜਨ ਨਹੀਂ ਮਿਲੇਗਾ, ਖੁਦ ਕਰਨਾ ਪਏਗਾ। ਜੈਸੇ ਮੈਂ ਫਿਰ ਅਰਜ ਕਰਾਂ, ਮੈਂ ਭੋਜਨ ਛਕਾਂ ਤਾਂ ਮੇਰੀ ਭੁੱਖ ਮਿਟੇਗੀ, ਵਰਨਾ ਨਹੀਂ। ਮੈਂ ਭਜਨ ਕਰਾਂ ਤਾਂ ਆਤਮਕ ਆਨੰਦ ਮਿਲੇਗਾ, ਕਿਸੇ ਦੇ ਕਰਨ ਨਾਲ ਨਹੀਂ। ਸਤਸੰਗ ਤੋਂ ਤੇ ਗੁਰਬਾਣੀ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਅੰਦਰੋਂ ਮਾਲਾ ਮਾਲ ਹੋਈ ਹੈ। ਇਹ ਦੌਲਤ ਅੰਦਰ ਲੱਭਣੀ ਪਏਗੀ। ਤੂੰ ਪਾਤਸ਼ਾਹ ਦੀ ਬਾਣੀ ਕਹਿੰਦੀ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾ ਨਿਰਪਾਈ, खोज किवें करिए ते इहदे चों नाम रतन किवें पदार्थ कर जो है पैदा करिए प्राप्त करिए इस मन को कोई खोजो भाई मन खोजत नाम नौ निद पिरा करके कहंदे ने ऐ भाई खोज कर अपने मन दी ते मन दी खोज करिए ते फिर की लभेगा मन खोजत नाम नौ निद पाई नौ निद जो परमात्मा दा नाम है उदी प्राप्ति हो जाएगी नौ निद अमृत प्रभ का नाम देही में इसका विश्राम ये बारों नहीं लभेगा दुनिया दा सब तो बारीक मजमून है कि परमात्मा दुनिया दा सब तो बारीक काम ते औखा काम की है अपने मन विचो परमात्मा लभना इस तो ज्यादा होर कोई नहीं सब तो स्याणा मनुख कौन है जिन्हें मन विचो परमात्मा नु लभ लिया और मूर्खा तो मूर्ख कौन है जिहड़ा इस तो इनकारी है मूर्खा सिर मूर्ख है जे मन्ने नाही ना महाराज इंज कहंदे ने वो महान स्याणा मनुख है जिसने अपने मन विचों परम आनंद लभ लिया ये परम रस लभ लिया इस नु किवें लभ सकीए मैं लड़ीवार विचार थोड़े सामने रखनी है ताकि कुछ बुनियादी गल्लां दी सांझ होवे एवें कर्म कांड सारी जिंदगी ना चलदा रहे एवें जीवन व्यर्थ दे विच जो है ना जाए ये जीवन मिले है परमात्मा की प्राप्ति वास्ते बाकी इंद्रियां दे रस ते पशु भी मानदे रहिंदे ने और उस दी निंदा भी नहीं है वह सिर्फ शरीर वास्ते मन वास्ते नहीं है इस वास्ते सारी दुनिया दे तन दे सुख वधदे जा रहे ने मन दा दुख वधदा जा रहा है सारी दुनिया दे तन तंदुरुस्त आउंदा जा रहा है मानसिक रोग वधदे जा रहे मैं ते पढ़ के हैरान होया सुन के भी हैरान होया कि नौ बंदियां तो बाद हर दसवां अमेरिकन पागल है या पागल होने की हालत विच है हद हो गई दुनिया का सब तो संपन्न देश ते सब तो पागलां की तादाद उत्थे ही है दुनिया का सब तो अमीर देश सब तो ज्यादा खुदकशी भी उत्थे सुसाइड उत्थे करते हैं आत्महत्या उत्थे है कारण बारों माला माल हो गए अंदरों कंगाल हो गए बारों सुखी हो गए अंदरों दुखी हो गए बारों स्याणे हो गए अंदरों महामूरख हो गए तो अंदर दी जिंदगी बेजार उस बेजारी च जीवना औखा हो गया दिमागी संतुलन डावां डोल हो जांदा है इस अंदर दी दुनिया दे च उस परम रस नूं परम आनंद नूं किवें प्राप्त करिए समय सिर आरंभ करके समय सिर समाप्ति कर देंगा मैं फिर अर्ज करां कथा किसे थां तो शुरू करनी पैंदी है किधरे समाप्त करनी पैंदी है शुरू दे बोल पल्ले ना पाया अवंत फिर कुछ नहीं पड़ेगा इस वास्ते जिहड़ा समा निर्धारित होवे उस समय आप पहुंच जाओ एक मिनट दस पहले समाप्ति कर दिता करेगा उम्मीद है आप इतनी बेनती प्रवान करोगे सारिया का हार्दिक तौर ते धन्यवाद उल चुगदी क्षमा वाहेगुरु जी का खालसा
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ ਲਾਲ ਗੰਡੇ 25 ਪਾਉਣ ਦਾ ਬੈਗ 1698 ਦਾ ਪੀਲੇ ਗੰਡੇ 50 ਪਾਉਣ ਦਾ ਬੈਗ 1698 ਦਾ ਅਤੇ ਗ੍ਰੀਨ ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ
3: फैमिली केयर फार्मेसी
4: पूरे बीसी विच होम्योपैथिक दवाइयां च नंबर वन
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो
4: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो
3: हुन मोबिलिटी एड रेंट जां बाय भी कर सकदे हो
4: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन
5: थ्री लोकेशंस टू सर्व यू सरी डेल्टा एंड वाइट रॉक
3: जां कॉल किरण एट 604-581-1900
6: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: Radio Station 1550 AM Gurbani segment tuhade tak. Swargwasi Sardar Ajit Singh di baad, Swargwasi Mata Surinder Kaur baad di yaad de vich 1550 AM to Gurbani prachar kita janda hai. 1550 radio de utte Gurbani de kise bhi program nu sponsor karan vaste 604-961-7790 604-961-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
1: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ, 21 ਅਗਸਤ ਤੋਂ 26 ਅਗਸਤ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: ਭਾਈ ਮੰਨ ਲੋ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਇੰਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਏ, ਪਰ ਪੈਸੇ ਕਿੰਨੇ ਕ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨੀ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਵੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਵੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, ਚਾਰ ਵੇਦ 18 ਪੁਰਾਣ, ਕਤੇਬ ਕੁਰਾਨ ਚਾਰ ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, ਚਾਰੇ ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾ ਨੇ, ਸਾਰਿਆਂ ਦੇ ਸਭ ਨੇ ਦੇਖੇ ਕੋਖੇ, ਜ਼ਮੀਨ ਜ਼ਬਾਨ ਸਬਾਨ ਕੇ ਪਿੱਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਕੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਹੀ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਹੈ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਖ। ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ। ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਖਾਂ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ। ਵੇਦ ਪੜੇ, ਪੁਰਾਣ ਪੜੇ, ਕੁਰਾਨ ਪੜੇ, ਕੀ ਪਰਬ ਕੀ ਭਲਾ ਹੋਇਆ? ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਇਹ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ, ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹ ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜੇ ਕਿਆ ਕਾ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਉਸ ਕੋਨਸੈਪਟ ਚ ਇਹ ਗੱਲ ਕਹੀ ਗਈ, ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪਿਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਅਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ, ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ तीर्थां दा इशनान भी तां कर्म बड़ा कठिन है ना। दया करनी, दम रखना, दमन करना, संयम रखना, करन बड़े औखे ने। सच्चे पातशाह किताबां पढ़नियां, ग्रंथ पढ़ने बड़ी एनर्जी लगती। तुसीं इह वी कह दिता पौण हारी, कोई साधना है तां पौण दा हार कीता, बड़ी कमाई होवे तां ही बंदा जीव दे चस्के ते रोटी ते काबू पाए। महाराज जिन्हां ने ग्रिस्त भी नहीं धारण किया, अपने आप नूं रोक के रखिया। पौन आहार जति जत तार, सवे सो विचार हजार के देख। हजारां महाराज कहिंदे मैं देखे जी सतगुरु, फिर कहना की चाहते हो? महाराज कहिंदे बस इको गल कहनी चाहना, श्री भगवान भजे बिन भूपत। दान कर रहा पर सिमरन नहीं कर रहा, विखावे दा तीर्थ नहा रहा पर अंदर दी मैल नहीं धो रहा, बार मुखी इंद्रिया दा दमन करदा पिया पर फुरने ते काबू कोई नहीं, मनवा काबू च नहीं। महाराज कहने बार मुखी पाठ करदा, पाठ जबान कर दी, मन पता नहीं की पड़ी जांदा। देखो इस गल नूं सुनो गुरु साहब जी की, ए खंडन दी गल थोड़ा जी, ए तां महाराज सुमार्ग पांदे पए आ, सही रस्ता दस रहे। सतगुरु कहिंदे ने श्री भगवान भजे बिन भूपत। श्री भगवान परमात्मा वाहगुरु जी सब दा श्रोमणी, माया दा भी पति। इत्थे भूपत दर्त दास ने वाहगुरु मालक कीता, क्योंकि इहदे विच राज साज दा जिक्र नहीं, इह तां सारा कर्म कांडियां उहनां दा जिक्र है जिहड़े कठिन तप कर रहे आ। गुरु साहिब कहिंदे ने श्री भगवान भजे बिन भूपत, उस मालक वाहगुरु दे सिमरन तो बिना, ओदे भजन तो बिना। महाराज कहिंदे ने एक रती बिन, एक विच रत्ते तो बिना, रत्ती नहीं सिमरन रत्ते जाना, एक रती बिन एक सिमरन विच रंगण तो बिना, एक ना लेख है, एक ना लेख है। महाराज कहिंदे जेड़े मैं उत्ते गिण के आया कि तीर्थ नान दया दमदान, एक ना लेख है। सो संयम नेम अनेक विशेख है, एक ना लेख है। इस तरह अर्थ होणगे दे, इन्हां विचों एक भी लेखे च नहीं। वेद कुरान कतेब कुरान, जमीन जमान सबान कपेख है, एक ना लेख है। सिमरन तो बिना एक भी लेखे च नहीं। पौन आहार जते जते जतार, सब ऐसो विचार हजार का देख है पर एक ना लेख है। इस तरह अर्थ सारे सवैये दे होणगे, इन्हां विचों एक सिमरन तो बिना, बंदगी तो बिना, नाम तो बिना कुछ लेखे च की पेगा तेरे। हजूर सच्चे पातशाह इहदे सारे सवैये दा दाता जी दा निचोड़ ए वे जी, बनारसी तप करे उल्ट तीर्थ मरे। भगत नामदेव जी गुरु ग्रंथ साहिब दा शब्द, बनारस विच उल्ट के तप करे ते उत्थे मर भी जाए। बनारसी तप करे उल्ट तीर्थ मरे, अगन दहे जौंदा अग भी साड़दा धूनिया च। बनारसी तप करे उल्ट तीर्थ मरे, अगन दहे काया कल्प की जय। कल्प चल जीवी रखने लिए दवाइयां खानियां, जड़ियां बूटियां जोग मत वालियां। काया कल्प की जय, असमेद जग की जय। आजे इस सवैये दे अर्थ, ओ जग करे जिदे विच घोड़ियां दी बली दित्ती जांदी, असमेद जग। असमेद जग की जय, सोना गर्भदान की जय। सोना फरूट विच रख के जिवें आ पेठा नहीं हुंदा, चीर के विच सोना भर दिता, उत्तों बंद कर दिता किसी नूं पता ना लगे। गुरु ग्रंथ साहिब दुआई देख के कहिंदे ने लोको समझो इस गल नूं, बनारसी तीर तप करै उल्ट तीर्थ मरै, अगन दह काया कल्प की जय, असमेद जा की जय, सोना गर्भ दान दी जय, राम नाम सर तऊ न पूछै। श्री भगवान भजे बिन भूपत, राम नाम सर तऊ न पूछै, छोड़ छोड़ रे पखंडी मन, कपट ना कीजै, खरका नाम नित नित दीजै। गंगा जो गोदावर जाइए, कुंभ जो केदारा नहाइए, गोमती साहस गौ दान कीजै। हजारां गावां दा दान कर दे तू गोमती दे कंडे, ए भी नदी। महाराज कहिंदे ने आत्म जो नरमाइल कीजै, आप बराबर कंचन दीजै, राम नाम सर तऊ न पूजै। अस दान गज दान, सेजा नारी भूम दान, ऐसो दान नितो नित कीजै। घोड़िया दा दान कर, गवां दा दान कर, इस्त्री दा दान कर, पर सच्चे पातशाह कहिंदे ने सिमरन दे तुल कुछ भी नहीं।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ
6: You're listening to KRPI 1550 Radio, Ferndale, Washington.
7: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 Street। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: जवान हो गए, लोभ जवान हो गया है, वासना बड़ी प्रबल जवान हो गई है, तन बुढ़ा हो गया है, कमजोर हो गया है, लोभ अहंकार वासना पहले नालों भी ज्यादा ताकतवर हो गई, शक्तिशाली हो गई, क्योंकि रोज रोज वासना शक्तिशाली होती है, रोज रोज अहंकार की ताकत वधती है, रोज रोज लोभ की ताकत वधती है। इस वास्ते एक बुढ़ा मनुख जितना लोभी होंदा जवान नहीं होंदा, एक जवान मनुख जितना लोभी होंदा बच्चा तो उतना होंदा ही। ये भी मैं रोज रोज उम्र दे वधदियां लोभ बलवान होंदा, अहंकार बलवान होंदा, वासना बलवान होंदी है। आम लोगों का ख्याल है, सिर्फ आम लोगों का, धर्म का नहीं, महापुरुषों का नहीं, कोई बुढ़ा मनुख हो गया तो लोभ भी बुढ़ा हो गया होगा या मर गया होगा, वासना भी बिरध हो गई होगी या मर गई होगी, अहंकार भी बुढ़ा हो गया होगा या मर गया होगा, भुलेख है, एवं भुलेख है, फिजूल भुलेख है। एक जवान के अंदर भी अहंकार इतना बलवान नहीं होता जितना बुढ़े च होता है। आप सुन के हैरान होवोगे, सारी दुनिया के जड़े राजनैतिक लोग ने ना 97% बुढ़े ने, जो हुक्मरानी कर रहे ने सारी दुनिया नू चला रहे ने बिरध ने। कई तो ऐसे ने चार बंदे उन्होंने पकड़ के कुर्सी ते बिठाते ने, चार लांदे ने बेचारे, आप बैठ भी नहीं सकते, हाथ कंबदे ने, पैर कंबदे ने, सिर कंबदा है, लेकिन हुक्मरानी दी पकड़ बड़ी प्रबल, हुक्म करन दी चाहत बड़ी प्रबल, अहंकार बड़ा प्रबल। समाजिक चौधरी, राजनैतिक चौधरी 97% बुढ़े होंगे, शरीर दे वधदियां उम्र दे वधदियां अहंकार वध गया, लोभ वध गया, वासना वध गई है। इस वास्ते शरीर दी मौत कोई वासना दी मौत नहीं है, लोभ दी मौत नहीं है, अहंकार दी मौत नहीं, मन दी ए वासना फिर अगला जन्म करा दें। अवतार जिन्हां नूं असीं कहिंदे आ, ए वासना वस हो के नहीं आउंदे, ए अहंकार वस हो के नहीं आउंदे, ए परोपकार वस हो के आउंदे। जन्म मरण दोहों में ना ही जन परोपकारी आए। इस वास्ते अवतारा नाल असी जो है ये लफ्ज जोड़ते हैं, प्रकाश उत्सव जन्म दिन नहीं, जमदे ने इंसान प्रकाशित होंदे ने परम पुरख गुरु पीर पैगंबर, क्यों वो वासना करके आए ही नहीं, फिर क्यों आ गए, मुक्त हो गए सन क्यों आ गए। आन दा कारण परोपकार, जन परोपकारी आए, जगत नू जलदा होया वेख रहन, दुखत वेख रहन, तरस का तरस आ गया, इन्ना जगत जल रहा अहंकार दे च, तृष्णा दे च, वासना दे च, लोभ दे च, तरस वस आ गया है, परोपकार की खातर आ गए ने। कुछ असी जाने है, जनाई है, कुछ साढ़े कोल है, वंडी है। रविंद्र नाथ टैगोर कहते ने, अवतारा ने जो वंडना चाहिया संसार ने लिया नहीं, ते आम संसारक मनुख जो छुपाना चाहते ने उस संसार ने खोण की कोशिश की। धन ते हर एक दा दूजा खोना चाहता है, धर्म परम पुरख वंडन भी आते कोई लेना नहीं चाहता, नहीं लेना चाहता, मुफ्त च वंड देना। कबीर ते कहन मुफ्त की लुट पई है, राम नाम की लूट है, लूट सके तो लूट, जिन्ना लुटना ही लुट ले। ਕਿਸੇ ਦਾ ਧਨ ਲੁੱਟੀਏ ਲੁਟੇਰੇ ਕਹਿਲਾਵਾਂਗੇ, ਕਿਸੇ ਦਾ ਧਨ ਲੁੱਟੀਏ ਪਕੜੇ ਜਾਵਾਂਗੇ, ਜੇਲ੍ਹ ਭੋਗਾਂਗੇ, ਸਜ਼ਾ ਮਿਲੇਗੀ। ਪਰ ਪਰਮਾਤਮਾ ਦਾ ਖਜ਼ਾਨਾ, ਉਹਦੇ ਨਾਮ ਦਾ ਖਜ਼ਾਨਾ ਲੁੱਟੀਏ, ਪਰਮਾਤਮਾ ਦੇ ਦਰਬਾਰ ਵਿੱਚ ਹੀ ਵੱਡੇ ਤੋਂ ਵੱਡਾ ਸਿੰਘਾਸਣ ਮਿਲੇਗਾ, ਸਨਮਾਨ ਮਿਲੇਗਾ। ਰਾਮ ਨਾਮ ਕੀ ਲੁੱਟ ਹੈ, ਜਿਤਨਾ ਲੁੱਟਣਾ ਹੀ ਲੁੱਟ ਲੈ, ਕੋਈ ਰੋਕੇਗਾ ਨਹੀਂ। ਖਜ਼ਾਨਾ ਖੁੱਲ੍ਹਾ ਪਿਆ, ਸਰੇਆਮ ਪਿਆ, ਲੁਟੇਰੇ ਕੋਈ ਨਹੀਂ, ਲੁੱਟਣ ਵਾਲੇ ਕੋਈ ਨਹੀਂ। ਜਿਹੜੇ ਲੁੱਟ ਲੈਂਦੇ ਨੇ ਉਹਨਾਂ ਨੂੰ ਹੀ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ, ਉਹਨਾਂ ਨੂੰ ਮਹਾਂਪੁਰਸ਼ ਆਖਿਆ ਜਾਂਦਾ। ਖੂਬ ਲੁੱਟਿਆ ਉਹਨਾਂ ਨੇ, ਰੱਜ ਕੇ ਲੁੱਟਿਆ। ਰਾਮ ਨਾਮ ਕੀ ਲੁੱਟ ਹੈ, ਲੁੱਟ ਸਕੇ ਤੋ ਲੁੱਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਗੇ ਛੋਟ। ਇਹ ਪਹਿਲੀ ਸ਼੍ਰੇਣੀ ਅਵਤਾਰੀ ਪੁਰਸ਼ ਪਰਉਪਕਾਰ ਦੀ ਖਾਤਰ ਆ ਗਏ ਨੇ, ਵਾਸ਼ਨਾ ਕਰਕੇ ਨਹੀਂ ਆਏ। ਹੰਕਾਰ ਇਹਨਾਂ ਨੂੰ ਫਿਰ ਜਨਮ ਨਹੀਂ ਦੇ ਰਿਹਾ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ। ਇਹ ਬਾਰ ਬਾਰ ਜਨਮੇ ਨੇ ਹੰਕਾਰ ਕਰਕੇ ਨਹੀਂ, ਲੋਭ ਕਰਕੇ ਨਹੀਂ, ਵਾਸ਼ਨਾ ਕਰਕੇ ਨਹੀਂ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ, ਮਰਮ ਕੋ ਪਾਏ। ਇਹ ਵਾਸ਼ਨਾ ਕਰਕੇ ਨਹੀਂ ਆਏ, ਇਹ ਹੰਕਾਰ ਕਰਕੇ ਨਹੀਂ ਆਏ, ਇਹ ਲੋਭ ਕਰਕੇ ਨਹੀਂ ਆਏ, ਪਰ ਉਪਕਾਰ ਕਰਕੇ ਆ ਗਏ। ਜਨਮ ਮਰਨ ਦੋਹੋਂ ਨਾਹੀਂ, ਜਨ ਪਰਉਪਕਾਰੀ ਆਏ। ਮੈਂ ਅਰਜ਼ ਕਰਾਂ, ਮਨ ਦਾ ਇੱਕ ਬਹੁਤ ਛੋਟਾ ਜਿਹਾ ਭਾਗ ਕੀਰਤਨ ਸੁਣਦਾ ਹੈ, ਕਥਾ ਸੁਣਦਾ ਹੈ, ਪਾਠ ਸੁਣਦਾ ਹੈ, ਮਨ ਦੇ ਨੌ ਹਿੱਸੇ ਨਹੀਂ ਸੁਣਦਾ, ਨਹੀਂ ਸੁਣਦਾ। ਚਲੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬੋਲ ਸੁਣ ਲਓ ਤੇ ਫਿਰ ਗੱਲ ਸਪਸ਼ਟ ਹੋ ਜਾਏਗੀ। ਬਿਰਥਾ ਕਹੋ ਕਵਨ ਸਿਉ ਮਨ ਕੇ, ਮੈਂ ਮਨ ਦੀ ਹਾਲਤ ਕਿਹਨੂੰ ਦੱਸਾਂ, ਕਿਸ ਨੂੰ ਦੱਸਾਂ। ਬਿਰਥਾ ਕਹੋ ਕਵਨ ਸਿਉ ਮਨ ਕੀ, ਲੋਭ ਗ੍ਰਸਿਓ ਦਸਹੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ ਹਰ ਵਕਤ ਧਨ ਦੀ ਆਸ। ਚਾਹੇ ਕਰੋੜਾਂ ਹੋ ਗਏ ਚਾਹੇ ਅਰਬਾਂ ਹੋ ਗਏ ਨੇ, ਆਸਾ ਧਨ ਦੀ ਹੈ, ਧਰਮ ਦੀ ਨਹੀਂ ਹੈ। ਆਸਾ ਪਦਾਰਥਾਂ ਦੀ ਹੈ, ਪਰਮਾਤਮਾ ਦੀ ਨਹੀਂ ਹੈ। ਆਸਾ ਇਹ ਚੱਲਦੀ, ਲੋਭ ਗ੍ਰਸਿਓ ਦਸਹੋ ਦਿਸ ਦਾਵਤ, ਆਸਾ ਲਾਗਿਓ ਧਨ ਕੀ ਸੁਖ ਕੇ ਹੇਤ ਬਹੁਤ ਦੁੱਖ ਪਾਵਤ। ਸੋਚਦਾ ਸੀ ਬਹੁਤਾ ਧਨ ਮਿਲੇਗਾ, ਬਹੁਤਾ ਸੁਖ ਮਿਲੇਗਾ, ਜਿਤਨਾ ਧਨ ਮਿਲਿਆ ਉਤਨਾ ਹੀ ਦੁੱਖ ਮਿਲਿਆ। ਚਲੋ ਮੈਨੂੰ ਕਹਿਣ ਦੇਣਾ ਤੇ ਮਾਫੀ ਮੈਂ ਪਹਿਲੇ ਮੰਗ ਲਵਾਂ, ਕੋਈ ਮਨੁੱਖ ਕਿਤਨਾ ਦੁਖੀ ਹੈ ਵੇਖ ਲੈਣਾ, ਕਿਤਨਾ ਧਨਵਾਨ ਹੈ। ਬਸ ਜਿੰਨਾ ਧਨਵਾਨ ਹੈ ਉਤਨਾ ਹੀ ਦੁਖੀ ਹੈ। ਬੜੇ ਬੜੇ ਜੋ ਦੀਸੇ ਲੋਕ, ਤਿੰਨਕੋ ਵਿਆਪੇ ਚਿੰਤਾ ਰੋਗ। ਇਸ ਤਰ੍ਹਾਂ ਦੇ ਬੰਦੇ ਕਿਧਰੇ ਗੁਰਦੁਆਰੇ ਵੀ ਆ ਜਾਣ, ਕਿੱਥੇ ਪ੍ਰਭੂ ਦਾ ਚਿੰਤਨ ਕਰਦੇ ਨੇ, ਆਪਣੀ ਚਿੰਤਾਵਾਂ 'ਚ ਹੀ ਡੁੱਬੇ ਹੁੰਦੇ, ਉਹਨਾਂ ਦਾ ਮੱਥਾ ਹੀ ਦੱਸਦਾ, ਆਪਣੀਆਂ ਚਿੰਤਾਵਾਂ 'ਚ ਹੀ ਗਰਕ ਹੁੰਦੇ। ਬਿਰਥਾ ਕਹੋ ਕਵਨ ਸਿਉ ਮਨ ਕੇ, ਲੋਭ ਗ੍ਰਸਿਓ ਦਸਹੋ ਦਿਸ ਧਾਵਤ, ਆਸਾ ਲਾਗਿਓ ਧਨ ਕੇ ਸੁਖ ਕੇ ਹੇਤ ਬਹੁਤ ਦੁਖ ਪਾਵਤ। ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸੁਆਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੇ ਮਾਨਸ ਜਨਮ ਅਕਾਰਤ ਖੋਤ। ਇੰਨਾ ਕੀਮਤੀ ਜਨ, ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹਸਨ ਕੀ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾ ਸੇ ਤਨ ਕੀ। ਹਰੀ ਦਾ ਜਸ ਗਾ ਤੇ ਹਰੀ ਹੋ ਜਾ, ਪਰਮਾਤਮਾ ਦੇ ਗੁਣ ਗਾ ਤੇ ਪਰਮਾਤਮਾ ਹੋ ਜਾ, ਕਿਉਂ ਨਹੀਂ ਕਰਦਾ। ਨਿਕਲ ਜਾ ਇਹਨਾਂ ਚਿੰਤਾਵਾਂ ਤੋਂ, ਇਸ ਬੋਝ ਤੋਂ, ਇਸ ਦੁੱਖ ਤੋਂ, ਇਸ ਸੰਤਾਪ ਤੋਂ। ਇਸ ਤਰ੍ਹਾਂ ਦੀ ਵਿਦਿਆ, ਗਿਆਨ, ਸਿੱਖਿਆ ਦੇਣ ਵਾਸਤੇ, ਇਹ ਪਰਉਪਕਾਰ ਵਾਸਤੇ ਅਵਤਾਰੀ ਪੁਰਸ਼ ਆ ਜਾਂਦੇ ਨੇ। ਵਰਨਾ ਇਹਨਾਂ ਨੂੰ ਆਉਣ ਦੀ ਲੋੜ ਨਹੀਂ ਤੇ ਮੁਕਤ ਆਉਂਦੇ ਨੇ। ਮੁਕਤ ਪੁਰਸ਼ ਕਿਧਰੇ ਵੀ ਜਾ ਸਕਦੇ ਨੇ। ਰਵਿਦਾਸ ਕਹਿੰਦੇ ਨੇ ਜਿਉਂ ਜਿਉਂ ਸੈਰ ਕਰੇ ਤਿਉਂ ਬਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ। ਕੋਈ ਅਟਕ ਨਹੀਂ, ਕੋਈ ਰੋਕ ਨਹੀਂ। ਇੱਕ ਤੇ ਜੀਵਨ ਮੁਕਤ ਜੋ ਮੁਕਤ ਹੋ ਚੁੱਕੇ ਨੇ, ਕੋਈ ਰੋਕ ਨਹੀਂ, ਕਿਸੇ ਮੰਡਲ ਚ ਜਾ ਸਕਦੇ ਨੇ, ਕਿਤੇ ਵੀ ਜਾ ਸਕਦੇ, ਭਰਮਣ ਕਰ ਸਕਦੇ। ਇੱਕ ਉਹਨਾਂ ਨੂੰ ਵੀ ਕੋਈ ਰੁਕਾਵਟ ਨਹੀਂ ਆਉਂਦੀ ਜਿਹਨਾਂ ਕੋਲੇ ਤਨ ਤੇ ਨਹੀਂ ਆਉਂਦਾ। ਤਨ ਦੇ ਅੰਦਰ ਜਿਹੜਾ ਸੂਕਸ਼ਮ ਸਰੀਰ ਹੈ, ਜਿਹਨੂੰ ਇਨਰਲ ਬਾਡੀ ਕਰਕੇ ਕਹਿੰਦੇ ਨੇ, ਸੰਸਕਾਰਾਂ ਦਾ ਮੁਜੱਸਮਾ ਜਿਸ ਵਿੱਚ ਮਨ ਹੈ, ਉਹ ਹੁੰਦਾ, ਤਨ ਨਹੀਂ ਆਉਂਦਾ। ਇੱਕ ਤਰੀਕੇ ਦੀ ਹਵਾ ਆਉਂਦੀ ਹੈ। ਇਹ ਤੁਸੀਂ ਕਥਾ ਸੁਣਦੇ ਪਏ ਹੋ, ਇਹ ਪੇਟ ਦੇ ਚ ਜਾਏਗੀ, ਖੂਨ ਦੇ ਚ ਜਾਏਗੀ, ਮਾਸ ਦੇ ਚ ਜਾਏਗੀ, ਹੱਡੀਆਂ ਚ ਜਾਏਗੀ, ਕਤਾਈ ਨਹੀਂ ਸੂਕਸ਼ਮ ਸਰੀਰ ਦੇ ਜਾਏਗੀ। ਅਗਰ ਸੁਣ ਰਹੇ ਹੋ, ਕੀਰਤਨ ਤੁਸੀਂ ਸੁਣਦੇ ਹੋ, ਇਹਦੇ ਨਾਲ ਕੋਈ ਪੇਟ ਭਰ ਜਾਏਗਾ? ਅਗਰ ਪੇਟ ਭਰ ਜਾਏਗਾ ਤਾਂ ਫਿਰ ਲੰਗਰ ਕਾਹਨੂੰ ਚਲਾਇਆ? ਕਿਸ ਵਾਸਤੇ ਚਲਾਇਆ? ਕੀਰਤਨ ਨਾਲ ਨਹੀਂ ਪੇਟ ਭਰਦਾ, ਪੇਟ ਪਾਠ ਨਾਲ ਪੇਟ ਨਹੀਂ ਭਰਦਾ, ਕਥਾ ਨਾਲ ਪੇਟ ਨਹੀਂ ਭਰਦਾ, ਜਪ ਤਪ ਨਾਲ ਪੇਟ ਨਹੀਂ ਭਰਦਾ, ਲੰਗਰ ਚਲਾਉਣਾ ਪੈਂਦਾ, ਪੰਗਤ ਬਣਾਈ ਸਤਿਗੁਰ ਨੇ। ਇਹ ਕਥਾ ਕੀਰਤਨ ਜਪ ਤਪ ਮਨ ਦੀ ਖੁਰਾਕ ਹੈ, ਤਨ ਦੀ ਨਹੀਂ ਹੈ। ਪਰ ਮਨ ਖਾਂਦਾ ਨਹੀਂ, ਇਸ ਵਾਸਤੇ ਸਤਿਗੁਰ ਕਹਿੰਦੇ ਜੇ ਕੋ ਖਾਵੇ ਜੇ ਕੋ ਭੁਨਚੇ ਤਿਸਕਾ ਹੋਇਓ ਉਧਾਰ। ਕੋਈ ਖਾਵੇ ਤੇ ਸਹੀ ਹੈ, ਨਹੀਂ ਖਾਂਦੇ। ਮੈਂ ਫਿਰ ਅਰਜ਼ ਕਰਾਂ, ਮਨ ਦਾ ਇੱਕ ਛੋਟਾ ਜਿਹਾ ਭਾਗ ਕਿਧਰੇ ਪਾਠ ਦੇ ਚ ਆਉਂਦਾ, ਬਾਕੀ ਨਹੀਂ ਆਉਂਦਾ। ਮਨ ਦਾ ਇੱਕ ਛੋਟਾ ਜਿਹਾ ਭਾਗ ਗੁਰਦੁਆਰੇ ਆਉਂਦਾ, ਬਾਕੀ ਨਹੀਂ ਆਉਂਦਾ। ਇਸ ਵਾਸਤੇ ਕੀਰਤਨ ਕਥਾ ਜਪ ਤਪ ਗੁਰਬਾਣੀ ਮਨ ਤੱਕ ਜਾਂਦੀ ਨਹੀਂ, ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ। ਤੇ ਜੇ ਹੁਣ ਭੋਜਨ ਦੀ ਬੁਰਕੀ ਤਨ ਵਿੱਚ ਗਈ ਨਹੀਂ ਤੇ ਖੂਨ ਕਿੱਥੋਂ ਬਣੇਗੀ, ਮਾਸ ਕਿੱਥੋਂ ਬਣੇਗੀ? ਗੁਰੂ ਦਾ ਸ਼ਬਦ ਮਨ ਵਿੱਚ ਗਿਆ ਹੀ ਨਹੀਂ ਤਾਂ ਮੁਕਤੀ ਕਿੱਥੋਂ ਨਸੀਬ ਹੋਵੇਗੀ? ਬੰਧਨ ਕਿਵੇਂ ਟੁੱਟਣਗੇ? ਆਨੰਦ ਕਿਵੇਂ ਮਿਲੇਗਾ? ਸ਼ਬਦ ਮਨ ਤੱਕ ਨਹੀਂ ਜਾਂਦਾ। ਨਾ ਜਾਣ ਦਾ ਇੱਕ ਕਾਰਨ, ਭੋਜਨ ਦੀ ਭੁੱਖ ਤਨ ਨੂੰ ਲੱਗਦੀ ਹੈ, ਸ਼ਬਦ ਦੀ ਭੁੱਖ ਮਨ ਨੂੰ ਨਹੀਂ ਹੈ, ਨਹੀਂ ਹੈ। ਨਾਮ ਦੀ ਭੁੱਖ ਮਨ ਨੂੰ ਨਹੀਂ ਹੈ। ਖੁਸ਼ਕਿਸਮਤ ਹੈ ਉਹ ਮਨੁੱਖ ਜਿਹਨੂੰ ਨਾਮ ਦੀ ਭੁੱਖ ਲੱਗ ਜਾਏ। ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਖੈਰ ਮਿਲ ਮਕਾਵਾਂ ਨਾ। ਕੁਛ ਸਰੀਰ ਜੋ ਸੂਕਸ਼ਮ ਨੇ ਉਹਨਾਂ ਦੇ ਉੱਤੇ ਤਨ ਦਾ, ਅਸਥੂਲ ਤਨ ਦਾ ਬੰਧਨ ਨਹੀਂ ਹੁੰਦਾ। ਇਸ ਅਸਥੂਲ ਤਨ ਦੀ ਆਪਣੀ ਸੀਮਾ, ਸੂਕਸ਼ਮ ਦੀ ਸੀਮਾ ਨਹੀਂ, ਕਿਧਰੇ ਵੀ ਜਾ ਸਕਦਾ। ਇਹ ਸੂਕਸ਼ਮ ਸਰੀਰ ਮੁਕਤ ਆਤਮਾਵਾਂ ਕੋਲ ਹੁੰਦੇ ਨੇ, ਮੁਕਤ ਸਿਰਫ ਸੂਕਸ਼ਮ ਸਰੀਰ ਨੇ। ਪਰਮਾਤਮਾ ਵਿੱਚ ਜੀ ਰਹੇ ਨੇ, ਪਰਮਾਤਮਾ ਵਿੱਚ ਵਿਚਰ ਰਹੇ ਨੇ, ਕਿਧਰੇ ਵੀ ਜਾਣ, ਵਿਆਪਕ ਹੈ ਪਰਮਾਤਮਾ। ਕਿਧਰੇ ਕਿਧਰੇ ਫਿਰ ਇਸ ਤਨ ਵਿੱਚ ਆ ਕੇ ਜਨਮ ਲੈ ਲੈਂਦੇ ਨੇ। ਵਾਸ਼ਨਾ ਵਸ ਹੋ ਕੇ ਨਹੀਂ, ਪਰਉਪਕਾਰ ਵਸ ਹੋ ਕੇ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਤੇ ਮੈਂ ਇਹ ਅਰਜ਼ ਕਰਾਂ, ਸੂਕਸ਼ਮ ਸਰੀਰ ਮੁਕਤ ਸਰੀਰਾਂ ਤੋਂ ਇਲਾਵਾ ਕੁਝ ਹੋਰ ਵੀ ਆਉਂਦੇ ਨੇ, ਦੇਵਤਿਆਂ ਦੇ, ਭੂਤਾਂ ਤੇ ਪ੍ਰੇਤਾਂ ਦੇ। ਉਹਨਾਂ ਕੋਲ ਵੀ ਇਹ ਤਨ ਦਾ ਬੰਧਨ ਨਹੀਂ ਹੋਵੇ ਆਉਂਦਾ, ਜਿੱਥੇ ਚੰਨ ਜਾ ਸਕਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਠੀਕ ਹੈ, ਸਨਾਤਨੀ ਐਸਾ ਕਹਿੰਦੇ ਨੇ, ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੁਮਾਨ ਹੁੰਦਾ ਹੈ। ਮੈਂ ਕੁਛ ਬ੍ਰਾਹਮਣ ਵੀਰਾਂ ਨੂੰ, ਕਥਾ ਵਾਚਕਾਂ ਨੂੰ ਕਹਿੰਜ ਨਾ ਆਖਿਆ ਕਰੋ, ਅਗਰ ਇਹ ਕਹਿੰਦੇ ਹੋ ਤੇ ਹਨੁਮਾਨ ਮੁਕਤ ਨਹੀਂ ਹੋਇਆ। ਅਜੇ ਵੀ ਦੇਵਤਾ, ਚਲੋ ਦੇਵਤਾ ਹੈ ਪਰ ਭਟਕ ਰਿਹਾ। ਦੇਵਤੇ ਵੀ ਭਟਕਦੇ ਨੇ, ਭੂਤ ਪ੍ਰੇਤ ਵੀ ਭਟਕਦੇ ਨੇ। ਇੰਜ ਆਖੋ, ਜਿਵੇਂ ਹਨੁਮਾਨ ਪਿਆਰ ਕਰਦਾ ਸੀ ਰਾਮ ਨਾਲ, ਹਨੁਮਾਨ ਦੀ ਤਰ੍ਹਾਂ ਕੋਈ ਪਿਆਰੀਆਂ ਰੂਹਾਂ ਉੱਥੇ ਹੁੰਦੀਆਂ ਨੇ ਜਿੱਥੇ ਰਾਮਾਇਣ ਦੀ ਕਥਾ ਹੋਵੇ। ਪਹਿਲੇ ਤੇ ਮੈਂ ਉਂਝ ਉਪਰੋਂ ਉਪਰੋਂ ਕਹਿੰਦਾ ਸੀ, ਪਰ ਹੁਣ ਮੈਂ ਦਾਵੇ ਨਾਲ ਕਹਿੰਦਾ, ਜਿੱਥੇ ਸਤਸੰਗ ਹੋਵੇ ਉੱਥੇ ਸੂਖਸ਼ਮ ਰੂਹਾਂ ਆਉਂਦੀਆਂ ਨੇ, ਉੱਥੇ ਗੁਰਮੁਖ ਰੂਹਾਂ ਆਉਂਦੀਆਂ ਨੇ ਜੋ ਮੁਕਤ ਨਹੀਂ ਹੋਈਆਂ। ਜੇ ਅਸੀਂ 100 ਮੀਲ ਦੀ ਵਾਟ ਹੋਵੇ ਤੇ ਕੋਈ 90 ਮੀਲ ਚੱਲੇ ਹੈ ਤੇ ਸਰੀਰ ਦਾ ਅੰਤ ਹੋ ਗਿਆ, ਸਰੀਰ ਦੀ ਉਮਰ ਇਤਨੀ ਸੀ, 10 ਮੀਲ ਦੀ ਵਾਟ ਤੇ ਰਹਿ ਗਏ, ਉਹ ਤੇ ਤੈਅ ਕਰਨੀ ਹੈ ਤੇ ਉਹਦੇ ਵਾਸਤੇ ਫਿਰ ਜਨਮ ਲੈਣਾ ਪਏਗਾ। ਤੇ ਜਿਹੜਾ ਇਤਨਾ ਚੱਲ ਚੁੱਕਿਆ ਹੈ ਉਹ ਹਰ ਮਾਂ ਦੇ ਰਾਹੀਂ ਜਗਤ ਵਿੱਚ ਨਹੀਂ ਆਉਣਾ ਚਾਹੁੰਦਾ, ਹਰ ਪਿਤਾ ਦੇ ਰਾਹੀਂ ਨਹੀਂ ਆਉਣਾ ਚਾਹੁੰਦਾ, ਹਰ ਮਾਂ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ। ਜਿਹੜੀ ਦੇਵਤੇ ਨੂੰ ਜਨਮ ਦੇ ਦਿੰਦੀ ਹੈ, ਤਿੰਨ ਧਨ ਜਣੇ ਦੀ ਮਾਂ ਆਏ ਸਫਲ, ਕਿਉਂਕਿ ਦੇਵਤਾ ਪਵਿੱਤਰ ਮਨ ਦਾ ਮਾਲਕ ਹੈ, ਉਹਦੇ ਕੋਲ ਮਨ ਹੈ। ਚਲੋ ਮੈਨੂੰ ਇੰਜ ਕਹਿਣ ਦੇਣਾ, ਪਸ਼ੂ ਕੋਲ ਤਨ ਹੈ, ਵਿਕਸਿਤ ਮਨ ਨਹੀਂ ਹੈ। ਦੇਵਤੇ ਕੋਲ ਸਿਰਫ ਮਨ ਹੈ, ਤਨ ਨਹੀਂ ਹੈ। ਮਨੁੱਖ ਕੋਲ ਤਨ ਵੀ ਹੈ, ਮਨ ਵੀ ਹੈ। ਆਪ ਸਾਰੇ ਸਿਆਣੇ ਬੈਠੇ, ਬੁਨਿਆਦੀ ਗੱਲ ਨੂੰ ਪਕੜਨਾ। ਪਸ਼ੂ ਕੋਲ ਤਨ ਹੈ, ਮਨੁੱਖ ਨਾਲੋਂ ਬੜਾ ਭਾਰੀ ਵਿਕਸਿਤ ਤਨ ਹੈ, ਹਾਥੀ ਕੋਲ ਹੈ, ਘੋੜੇ ਕੋਲ ਹੈ, ਪਰ ਵਿਕਾਸਸ਼ੀਲ ਮਨ ਨਹੀਂ ਹੈ, ਸਿਰਫ ਤਨ। ਦੇਵਤੇ ਕੋਲ ਸਿਰਫ ਮਨ ਹੈ, ਮਨ ਹੈ, ਇਹ ਤਨ ਨਹੀਂ ਹੈ। ਮਨੁੱਖ ਕੋਲ ਇਹ ਤਨ ਵੀ ਹੈ, ਮਨ ਵੀ ਹੈ। ਮੁਕਤੀ ਮਨੁੱਖ ਦੇ ਰਾਹੀਂ ਮਿਲੇਗੀ, ਪਰਮਾਤਮਾ ਮਨੁੱਖ ਦੇ ਰਾਹੀਂ ਮਿਲੇਗਾ, ਨਾ ਭੂਤ ਪ੍ਰੇਤ ਨੂੰ ਨਾ ਦੇਵਤੇ ਨੂੰ। ਇਸ ਵਾਸਤੇ ਗੁਰਬਾਣੀ ਕਹਿੰਦੀ, ਇਸ ਦੇਹੀ ਕੋ ਸਿਮਰੇ ਦੇਹ। ਦੇਵਤੇ ਵੀ ਕਹਿੰਦੇ ਨੇ ਦੇਹੀ ਮਿਲੇ ਤੇ ਮੁਕਤ ਹੋਈ ਹੈ। 10 ਮੀਲ ਦੀ ਜਿਹੜੀ ਵਾਟ ਰਹਿੰਦੀ ਹੈ ਪੂਰੀ ਕਰੀਏ, ਪਰ ਦੇਵਤੇ ਵਾਸਤੇ ਕੋਈ ਦੇਵੀ ਮਾਂ ਚਾਹੀਦੀ ਹੈ। ਪਹਿਲੇ ਚੁਣਾਵ ਮਾਂ ਦਾ, ਕਿਉਂਕਿ ਮਾਂ ਦੇ ਗਰਭ ਵਿੱਚ ਉਸਨੇ ਪ੍ਰਵੇਸ਼ ਕਰਨਾ। ਮਾਂ ਬਾਪ ਦੀ ਵਾਸ਼ਨਾ, ਇਸ ਦੀ ਜਨਮ ਦੀ ਵਾਸ਼ਨਾ, ਇਹ ਤਿੰਨਾਂ ਦਾ ਸੰਗਮ ਬਣ ਕੇ ਇਸ ਦਾ ਜਨਮ ਹੋਵੇਗਾ। ਜੈਸੇ ਗੁਲਾਬ ਦਾ ਬੂਟਾ ਬੰਜਰ ਜ਼ਮੀਨ ਵਿੱਚ ਨਹੀਂ ਪੈਦਾ ਹੁੰਦਾ, ਦੇਵਤੇ ਨੂੰ ਜਨਮ ਜਣੀ ਖਣੀ ਮਾਂ ਨਹੀਂ ਕਰ ਸਕਦੀ। ਦੇਵਤੇ ਨੂੰ ਜਨਮ ਦੇਣ ਵਾਸਤੇ ਕੋਈ ਖਾਸ ਮਾਂ। ਇਸ ਨੂੰ ਮਿਰਜ਼ਾ ਗਾਲਬ ਇੱਕ ਹੋਰ ਢੰਗ ਨਾਲ ਬਿਆਨ ਕਰਦਾ ਹੈ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੈਂ ਫਿਰ ਅਰਜ਼ ਕਰਾਂ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਇਹ ਸੰਗੀਤ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ। ਹਰ ਮਾਂ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ। ਇਸ ਸੰਬੰਧ ਚ ਗੁਰਬਾਣੀ ਚ ਬੜਾ ਕੁਛ ਹੈ, ਮੈਂ ਇਸ ਵਕਤ ਇਸ ਪਾਸੇ ਗਿਆ ਤੇ ਇਸੇ ਪਾਸੇ ਹੀ ਚਲਾ ਜਾਵਾਂਗਾ, ਮੂਲ ਗੱਲ ਰਹਿ ਜਾਏਗੀ। ਪੰਡਿਤ ਦਇਆ ਰਾਮ ਜੀ ਗੁਜਰਾਤ ਦੇ ਇੱਕ ਚੰਗੇ ਭਗਤ ਹੋਏ ਨੇ, ਉਹ ਕਹਿੰਦੇ ਨੇ, ਪ੍ਰੇਮ ਸੋਨੀਰ ਬਹਿ ਜਸ ਗਾਵਤ ਨਾਚਤ ਦੇਵ ਚਲੇ ਸਭ ਅੰਗਾ। ਐ ਮਾਂ ਐਸਾ ਪੁੱਤਰ ਪੈਦਾ ਕਰ, ਪ੍ਰਭੂ ਦਾ ਨਾਮ ਸੁਣੇ ਅਸ਼ਕਬਾਰ ਹੋ ਜਾਏ, ਬਿਰਹੀ ਹਿਰਦਾ ਰੱਬ ਵਾਸੇ ਤੜਪ ਉੱਠੇ, ਰੋ ਉੱਠੇ। ਰੋਂਦੇ ਨੇ ਲੋਕੀ, ਕੋਈ ਔਲਾਦ ਦੀ ਖਾਤਰ ਰੋ ਰਿਹਾ, ਕੋਈ ਕਾਰੋਬਾਰ ਦੀ ਖਾਤਰ ਰੋ ਰਿਹਾ, ਕੋਈ ਪਰਿਵਾਰ ਦੀ ਖਾਤਰ ਰੋ ਰਿਹਾ, ਕਦੀ ਕਦਾਈ ਕੋਈ ਮਿਲਦਾ ਰੋਂਦਾ ਹੋਇਆ ਨਿਰੰਕਾਰ ਦੀ ਖਾਤਰ, ਕਦੀ ਕਦਾਈ। ਪ੍ਰੇਮ ਸੁਨੀਰ ਬਹਿ ਜਸ ਗਾਵਤ ਨਾਚਤ ਦੇਵ ਚਲੇ ਸਭ ਅੰਗਾ। ਇਸ ਤਰ੍ਹਾਂ ਦਾ ਭਗਤ ਪੈਦਾ ਕਰ, ਜੇ ਨਹੀਂ ਤਾਂ ਕਹਿ ਖਗ ਗਹਿਰਣ ਮੈਂ ਭਲੇ ਸਿਧੇ ਲਹੂ ਸੋ ਗਾਓ ਚਲੇ ਅਰਧੰਗਾ। ਐਸਾ ਸੂਰ ਬੀਰ ਪੈਦਾ ਕਰ, ਰਣ ਭੂਮੀ ਵਿੱਚ ਰੋਮ ਰੋਮ ਉਸਦਾ ਜ਼ਖਮੀ ਹੋਵੇ, ਪਿੱਠ ਫਿਰ ਵੀ ਨਾ ਦਿਖਾਵੇ। ਅਣਖ ਉਸਦੀ ਬਣੀ ਰਹੇ ਤੇ ਜੇ ਇਹ ਵੀ ਨਹੀਂ ਤੇ ਵਿਦ ਦੋਏ ਬੂਤ ਜਨੇ ਜਨਨੀ ਜਨ ਔ ਸਵੇ ਸੁਤ ਕੀਟ ਪਤੰਗਾ ਤੇ ਫਿਰ ਕੀੜੇ ਮਕੌੜਿਆਂ ਨੂੰ ਜਨਮ ਦੇਣ ਨਾਲ ਕੀ ਹੋਣਾ ਧਰਤੀ ਦਾ ਬੋਝ ਹੀ ਵਧਾਏਗੀ ਹੋਰ ਕੀ ਕਹਿਣ ਦੇਣਾ ਅਜੋਕੀ ਔਲਾਦ ਜਦ ਮੈਂ ਸੁਣਦਾ ਪੰਜ ਦਸ ਮੁੰਡਿਆਂ ਨੇ ਇੱਕ ਮੁੰਡੇ ਨੂੰ ਰੇਲ ਤੋਂ ਗਿਰਾ ਦਿੱਤਾ ਮਾਸੂਮ ਨੂੰ ਪੰਜ ਦਸ ਬੱਚਿਆਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਬਿਹਾਰ ਦੇ ਨੌਜਵਾਨਾਂ ਨੇ ਛੋਟੇ ਛੋਟੇ ਬੱਚਿਆਂ ਨੇ ਤੂੰ ਕਹਿਣਾ ਪੈ ਗਏ ਭੂਤ ਪ੍ਰੇਤ ਨੇ ਕਿ ਬੰਦੇ ਨੇ ਮਨੁੱਖ ਨੇ ਇੰਨੇ ਗੰਦੀਆਂ ਆਤਮਾਵਾਂ ਕਿਸੇ ਗੰਦੀ ਮਾਂ ਦੇ ਰਾਹੀਂ ਆਈਆਂ ਨੇ ਇਹ ਵੀ ਮੈਂ ਜ਼ਿਕਰਾਂ ਐਵੇਂ ਨਹੀਂ ਏਸ਼ੀਆ ਵਿੱਚ ਬੈੜੇ ਪੁੱਤ ਨੂੰ ਵੇਖ ਕੇ ਮਾਂ ਨੂੰ ਗਾਲ ਕੱਢਦੇ ਮਾਂ ਨੂੰ ਗਾਲ ਕੱਢਣ ਦੇ ਪਿੱਛੇ ਇੱਕ ਬਹੁਤ ਵੱਡੀ ਸੱਚਾਈ ਹੈ ਐਸੀ ਭੈੜੀ ਆਤਮਾ ਨੂੰ ਜਨਮ ਦਿੱਤਾ ਤੇਰੀ ਗੋਦ ਇਤਨੀ ਗੰਦੀ ਤੇਰੀ ਕੁੱਖ ਇਤਨੀ ਮੈਲੀ ਖੈਰ ਮੁਕਤ ਸਰਸ ਕਰਾਂ ਗੁਰੂ ਰਾਮਦਾਸ ਜੀ ਦਾ ਵੀ ਸ਼ਬਦ ਸਾਹਮਣੇ ਹੈ ਜਿਹਦੇ ਆਸਰੇ ਤੇ ਮੈਂ ਕਹਿ ਸਕਦਾ ਕਿ ਮੈਂ ਗਲਤ ਨਹੀਂ ਕਹਿ ਰਿਹਾ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਮਾਤ ਕੀਜੇ ਹਰ ਬਾਂਝਾ ਤਿੰਨ ਸੁਨੇ ਦੇ ਫਿਰੇ ਬਿਨ ਨਾਵੇਂ ਉਹ ਖੱਪ ਖੱਪ ਮੋਏ ਕਰਾਂ ਅਵਤਾਰਾਂ ਨੂੰ ਜੋ ਜਨਮ ਦਿੰਦੀ ਹੈ ਅਵਤਾਰ ਕਰੋੜਾਂ ਚ ਕੋਈ ਇੱਕ ਆਉਂਦਾ ਹੈ ਅਵਤਾਰਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਕੋਈ ਕਰੋੜਾਂ ਚ ਇੱਕ ਆਉਂਦੀ ਹੈ ਤਿੰਨ ਜਨ ਜਣੇ ਦੀ ਮਾਂ ਆਏ ਸਫਲ ਸੀ ਕਿਤੇ ਬੜੀ ਲੰਬੀ ਮੁੱਦਤ ਤੱਕ ਮਨੁੱਖਤਾ ਕਿਸੇ ਪਰਮ ਪੁਰਖ ਨੂੰ ਉਡੀਕਦੀ ਹੈ ਖੈਰ ਇਹ ਸੁਤੰਤਰ ਆਉਂਦੇ ਨੇ ਮੁਕਤ ਰੂਹਾਂ ਕਿਉਂਕਿ ਧਰਮ ਦਾ ਮੂਲ ਤੇ ਦਇਆ ਹੈ ਸੰਤੁਸ਼ਟੀ ਹੈ ਇਹਨਾਂ ਆਤਮਾਵਾਂ ਕੋਲੇ ਸੂਖਸ਼ਮ ਸਰੀਰ ਸੰਤੁਸ਼ਟੀ ਹੈ ਦਇਆ ਹੈ ਇੱਕ ਦਫਾ ਮੈਂ ਫਿਰ ਦੌੜਾ ਦਿਆਂ ਤਾਂ ਕਿ ਮਜ਼ਬੂਨ ਪਕੜਦੇ ਚ ਆ ਜਾਏ ਪਸ਼ੂ ਕੋਲ ਤਨ ਹੈ ਵਿਕਸਿਤ ਮਨ ਨਹੀਂ ਹੈ ਦੇਵਤੇ ਕੋਲ ਬੜਾ ਵਿਕਾਸਸ਼ੀਲ ਮਨ ਤੇ ਹੈ ਤਨ ਨਹੀਂ ਹੈ ਇੰਜ ਕਹਿ ਲੈ ਉਹਦੇ ਕੋਲ ਅਸਵਾਰ ਤੇ ਬੜਾ ਸਿਆਣਾ ਹੈ ਫੁਰਤੀਲਾ ਹੈ ਪਰ ਉਹਦੇ ਕੋਲ ਘੋੜਾ ਹੀ ਕੋਈ ਨਹੀਂ ਵਾਹਨ ਹੀ ਨਹੀਂ ਹੈ ਇੰਜ ਕਹਿ ਲਈ ਕੇਵਲ ਮਨੁੱਖ ਹੈ ਇਹਦੇ ਕੋਲ ਤਨ ਵੀ ਹੈ ਇਹਦੇ ਕੋਲ ਮਨ ਵੀ ਹੈ ਇਸ ਤਨ ਦੀ ਬੜੀ ਮਹਿਮਾ ਬੜੇ ਭਾਗ ਮਾਨੁਕ ਤਨ ਪਾਵਾ ਬਈ ਪਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਇਸ ਦੇਹੀ ਦੇ ਰਾਹੀਂ ਇਹ ਮਨ ਤੂੰ ਗੋਬਿੰਦ ਤੱਕ ਪਹੁੰਚ ਸਕਦਾ ਇਹ ਦੇਹੀ ਇਤਨੀ ਮਹਾਨ ਹੈ ਇਸ ਦੇਹੀ ਕੋ ਸਿਮਰੇ ਦੇਵਤੇ ਤਰਸਦੇ ਨੇ ਦੇਵਤੇ ਸੂਖਸ਼ਮ ਸਰੀਰ ਹੈ ਕਿਸੇ ਵੀ ਤੱਕਣੀ ਮਹਾਨ ਹੋਵੇ ਦੇਖਣੀ ਮਹਾਨ ਹੋਵੇ ਜਿਹਨੂੰ ਕਹਿੰਦੇ ਦਿਵ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਦੇਵਤਿਆਂ ਨੂੰ ਦੇਖਣ ਦੀ ਦ੍ਰਿਸ਼ਟੀ ਮਨੁੱਖਾਂ ਨੂੰ ਦੇਖਣ ਦੀ ਦ੍ਰਿਸ਼ਟੀ ਹੈ ਕਿਸੇ ਕੋਲ ਨਹੀਂ ਆਉਂਦੀ ਵਿਚਾਰੇ ਕੋਲ ਜਿਹਨੂੰ ਅਸੀਂ ਨੇਤਰਹੀਣ ਅੰਧਾ ਕਹਿ ਦਿੰਦੇ ਹਾਂ ਕੋਈ ਕਦ ਦ੍ਰਿਸ਼ਟੀ ਸਾਡੇ ਕੋਲ ਹੈ ਮਨੁੱਖਾਂ ਨੂੰ ਵੇਖਣ ਦੀ ਪਰ ਜਿਹਦੇ ਕੋਲ ਦੇਵਤੇ ਨੂੰ ਦੇਖਣ ਦੀ ਦ੍ਰਿਸ਼ਟੀ ਆਉਂਦੀ ਹੈ ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵਤਿਆਂ ਨੂੰ ਦੇਖਣ ਦੀ ਦ੍ਰਿਸ਼ਟੀ ਹੈ ਜਦ ਕਿਹਾ ਜਾਂਦਾ ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੂਮਾਨ ਬੈਠਾ ਹੁੰਦਾ ਹੈ ਇਹ ਤੇ ਅਤਕਥਨੀ ਹੈ ਹਨੂਮਾਨ ਜੈਸੇ ਪਿਆਰੇ ਭਗਤ ਜੋ ਮੁਕਤ ਨਹੀਂ ਹੋ ਸਕੇ ਹੋਣਗੇ ਹਨੂਮਾਨ ਤੇ ਮੁਕਤ ਹੋ ਗਿਆ ਤੇ ਜੇ ਨਹੀਂ ਮੁਕਤ ਹੋ ਗਿਆ ਤੇ ਇਹਨੂੰ ਇਤਨਾ ਵੱਡਾ ਸੰਤ ਤੇ ਉਹਨੂੰ ਪੂਜਣ ਦੀ ਵੀ ਫਿਰ ਕੀ ਲੋੜ ਹੈ ਨਹੀਂ ਉਹ ਇੱਕ ਮੁਕਤ ਆਤਮਾ ਉਹਨੂੰ ਵਿਚਕਾਰ ਲਿਆਉਣ ਦੀ ਲੋੜ ਨਹੀਂ ਆਉਂਦੀ ਪਰ ਲਿਆਂਦੇ ਨੇ ਸ਼ਾਇਦ ਇਸ ਵਾਸਤੇ ਲੋਕਾਂ ਚ ਰਾਮ ਦੀ ਸ਼ਰਧਾ ਵਧਾਈਏ ਪਰ ਥੋੜਾ ਜਿਹਾ ਸੋਚ ਵਿਚਾਰ ਕਰਨ ਵਾਲੇ ਮਨੁੱਖ ਦੇ ਅੰਦਰ ਤੇ ਸ਼ਰਧਾ ਘਟੇਗੀ ਵਧੇਗੀ ਨਹੀਂ ਜੈਸਾ ਪਿਆਰ ਹਨੂਮਾਨ ਦੇ ਅੰਦਰ ਸੀ ਇਸ ਤਰ੍ਹਾਂ ਦੇ ਪਿਆਰ ਰੱਖਣ ਵਾਲਿਆਂ ਦਾ ਕਿਧਰੇ ਸਰੀਰ ਦਾ ਅੰਤ ਹੋ ਗਿਆ ਮਨ ਪ੍ਰਭੂ ਤੱਕ ਨਾ ਪਹੁੰਚ ਸਕਿਆ ਇਹ ਦੇਵਤੇ ਕਹਿਲਾਉਂਦੇ ਨੇ ਭਟਕਦੇ ਨੇ तो देवते सिखा च भी आंदे ने, मुसलमाना च भी आंदे ने, हिंदुआ च भी आंदे ने, पारसी यहूदिया जैनिया बोधिया च भी आंदे ने, भटकदिया हुई ए रूहां देवते। तुसी आखोगे मैं कहिंदा की पिया, एक बहुत प्रबल सच्चाई है जिसनू संसार विच उजागर बहुत घट किया गया, बहुत घट किया गया है ना, भरिया पिया खला कुछ भी नहीं है। कुछ मनुखां दे मंडल ने जमीन, कुछ देव मंडल ने देवते रहिंदे ने, फिर कुछ रूहानी मंडल ने मुक्त आत्मा लीन हो चुके परमात्मा च, और वो ज्यों ज्यों सैर करे त्यों भावे, महरम मैल ना को अटकावे, सब महरम ने कोई अटक नहीं, जिथे जान जा सकते जा सकते। इस तरह दियां आत्मावां जो मुक्त नहीं हो सकियां ते देवते ने, देवते तो मुराद ज्ञानी ने, दीवा जले होया पवित्र ने, जन्म ले सकन उस तरह की मां मिलेगी ते होएगा। जने हर किसी मां की गोद दे राही और जगत दे च नहीं आना चाहते, तो उतने दिन तक फिर किथे रहन, ए फिर मंदिर मस्जिद गुरुद्वारियां च रहिंदे ने, अपने अपने मजहब संस्कारां दे मुताबिक अपने अपने धार्मिक केंद्रां विच रहिंदे ने, सुणदे ने, आनंद लैंदे ने। मन उहनां कोल है, तन है नहीं, भुख प्यास लगती नहीं, भुख प्यास तन नूं लगती है, हवा तन नूं चाहीदी, ऑक्सीजन तन नूं चाहीदा, सूक्ष्म शरीर नूं नहीं। चूंकि तन है नहीं तो तन की कोई भुख प्यास नहीं, तन की कोई लोड़ नहीं, पर सूक्ष्म शरीर की लोड़ तो है, कथा कीर्तन जप तप जाते उत्थे ही रहते। एक दूसरे ढांचे भी आते ने, बहुत मलीन, बड़ा कसाई, बड़ा दुष्ट, महान ठग, बड़ा कातल यही करता रहा, इहदी भी शरीर की मौत हो जाए, अगला जन्म छेती नहीं आता, भटकदा है, इन्हां नूं ही भूत प्रेत कहिंदे ने। कई कोट भूत प्रेत सूकर मिर्गा च, शराबखानिया च, वैश्यालिया च, होर गलाजत भरिया जगह विच ये रूहां होंदियां। छोटी जी लड़ाई वड्डी लड़ाई का रूप धारण कर जाए तो समझ लेना यह भूत प्रेत है कि नहीं, छोटा जिहा कुकरम वड्डे कुकरम का रूप धारण कर जाए तो समझ लेना भूतां ने मदद कर दिती है, यह भी मर्ज करते हैं। छोटा जिहा नेक कम जे वड्डे कम विच प्रगट हो गया तो समझ लेना देव रूहां ने कुछ मदद की थी। दूर क्यों जाओ, कबीर किथे गंगा दे तट ते बैठे 25 साधुआं नूं कह आए, शिवरात्रि दा दिन सी, अज दोपहर नूं भोजन साडे घर करना, सवेरे अमृत वेले कह कह दिता। उन्हां 25 साधुआं ने, दो चार साधु जिहड़े उन्हां दे कोई होर मित्र सन बाहरों आए, उन्हां नूं कहा, गल फैल गई सारे बनारस विच, पहुंच गए 700-800 साधु, इन्नी भीड़ वेख के कबीर ते निकल गया। 25-30 आदमियों लई अन्न बनाया सी, इतना ही है, होर अचानक लिया सके बना सके, इतनी बिसात नहीं सी, इतने को माया नहीं सी, की करे, शर्मसार निकल गया। प्रभु डोरी हाथ तुम्हारे, तो संभाल, मैनु नहीं पता, मैं शर्मसार नहीं होना चाहता। शामा पै गई हूं, सोचदा जावा घर, पता नहीं उन्हां पंजियां नूं भी मिले है कि नहीं, जिन्हां नूं मैं कहा सी, बेइज्जती खूब होई होवेगी, मेरा मजाक अज खूब उड़ाया होना है कई ने। ज्यो आया ते घर दे बाहर पतलां दा ढेर, इंज लग्या जिवें बहुत सारे भोजन छक गए। होर नेड़े आए ते दो सज्जन लंघदे हुए कहिंदे ने, धन कबीर ऐसा लंगर, सारियां नूं दक्षिणा भी दित्तियां, धोतियां भी दित्तियां, दो दो मोरां सोने दियां भी दित्तियां, धन कबीर ਕਹਿੰਦੇ ਨਿਕਲ ਗਏ। ਘਰ ਪਹੁੰਚੇ, ਪ੍ਰਸੰਨ ਚਿਤ ਮਾਂ ਮਿਲੀ, ਪ੍ਰਸੰਨ ਚਿਤ ਲੋਈ ਮਿਲੀ ਪਤਨੀ। ਇਹ ਸਭ ਕੁਝ ਦੇਖ ਕੇ ਜੋ ਕਬੀਰ ਨੇ ਕਿਹਾ, ਨਾ ਹਮ ਕਰ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਮੇਰੀ ਤੌਫੀਕ ਨਹੀਂ ਹੈ, ਮੈਂ ਨਹੀਂ ਕਰ ਸਕਦਾ। ਸਲੋਕ ਹੈ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਇਹ ਕਿਆ ਜਾਣੋ ਕਿਚ ਹਰ ਕੀਆ ਭਯੋ ਕਬੀਰ ਕਬੀਰ। ਪਤਾ ਨਹੀਂ ਰੱਬ ਨੇ ਕੀ ਕਰ ਛੱਡਿਆ, ਕਹੀ ਜਾਂਦੇ ਨੇ ਧਨ ਕਬੀਰ ਧਨ ਕਬੀਰ ਧਨ ਕਬੀਰ, ਆਪਣੀ ਤੇ ਬਿਸਾਤ ਨਹੀਂ ਸੀ। ਇੱਕ ਦਫਾ ਨੇਕ ਇਰਾਦਾ ਬਣਾ ਲਈਏ, ਬਹੁਤ ਨੇਕ ਰੂਹਾਂ ਮਦਦ ਕਰਨ ਨੂੰ ਤਿਆਰ ਨੇ। ਇੱਕ ਦਫਾ ਭੈੜਾ ਇਰਾਦਾ ਬਣਾ ਲਈਏ, ਬਹੁਤ ਸਾਰੇ ਭੂਤ ਪ੍ਰੇਤ ਨਾਲ ਲੱਗਣ ਨੂੰ ਤਿਆਰ ਨੇ। ਤੇ ਅਕਸਰ ਭੂਤ ਪ੍ਰੇਤਾਂ ਦਾ ਵਾਸਾ ਕਿੱਥੇ ਆਉਂਦਾ ਹੈ ਵੀ ਕਬੀਰ ਕੋਲ ਸੁਣ ਲਓ। ਜੇ ਘਰ ਸਾਧ ਨ ਸੇਵੀਏ, ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਰ ਖੇ ਭੂਤ ਵਸੇ ਤੇ ਨਮਾਏ। ਭਗਤ ਕਬੀਰ, ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਇਹ ਮੁਕਤ ਲੋਕ ਜੋ ਪੂਰਨ ਮੁਕਤ ਨੇ, ਬ੍ਰਹਮ ਵਿੱਚ ਲੀਨ ਹੋ ਚੁੱਕੇ ਨੇ, ਤੇ ਫਿਰ ਜਗਤ ਵਿੱਚ ਆ ਜਾਂਦੇ ਨੇ, ਅਵਤਾਰ ਕਹਿਲਾਉਂਦੇ ਨੇ, ਗੁਰੂ ਕਹਿਲਾਉਂਦੇ ਨੇ, ਪੈਗੰਬਰ ਕਰਾਉਂਦੇ ਨੇ। ਮਨੁੱਖਤਾ ਵਿੱਚ ਪਹਿਲੀ ਸ਼੍ਰੇਣੀ ਇਹਨਾਂ ਦੀ ਹੈ। ਇਹ ਕਦੀ ਕਦਾਈ ਹਜ਼ਾਰਾਂ ਸਾਲ ਬਾਅਦ ਹੀ ਆਉਂਦੇ ਨੇ। ਇਸ ਵਾਸਤੇ ਇਕਬਾਲ ਨੇ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਦਿੱਤਾ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ। ਮਨੁੱਖਤਾ ਦੇ ਬਗੀਚੇ ਚ ਕਦੀ ਕਦਾਈ ਇਸ ਤਰ੍ਹਾਂ ਦਾ ਫੁੱਲ ਆਉਂਦਾ ਜਿਹਦੇ ਨਾਲ ਮਨੁੱਖਤਾ ਮੁਅੱਤਰ ਹੋ ਜਾਏ ਤੇ ਦੁਨੀਆਂ ਦੰਗ ਰਹਿ ਜਾਏ। ਇਸ ਤਰ੍ਹਾਂ ਦੀਆਂ ਆਤਮਾਵਾਂ ਦਾ ਆਉਣਾ ਰੋਜ਼ ਰੋਜ਼ ਨਹੀਂ ਆਉਂਦਾ, ਕੀੜੇ ਮਕੌੜੇ ਰੋਜ਼ ਜਨਮ ਲੈਂਦੇ ਨੇ ਗੁਸਤਾਖੀ ਮਾਫ। ਇਸ ਤਰ੍ਹਾਂ ਦੇ ਫੁੱਲਾਂ ਦਾ ਜਨਮ ਕਦੀ ਕਦਾਈ, ਇਹ ਅਵਤਾਰ ਕਹਿਲਾਉਂਦੇ ਨੇ। ਇਹ ਵਾਸ਼ਨਾ ਵਸ ਹੋ ਕੇ ਜਨਮ ਨਹੀਂ ਲੈਂਦੇ, ਫਿਰ ਕਿਵੇਂ ਜਨਮ ਆਉਂਦਾ ਇਹਨਾਂ ਦਾ? ਹੰਕਾਰ ਵਸ ਹੋ ਕੇ ਜਨਮ ਨਹੀਂ ਲੈਂਦੇ, ਹੰਕਾਰ ਤੇ ਇਹਨਾਂ ਦਾ ਮਰ ਗਿਆ, ਵਾਸ਼ਨਾ ਤੇ ਇਹਨਾਂ ਦੀ ਮਰ ਗਈ, ਲੋਭ ਤੇ ਇਹਨਾਂ ਦਾ ਮਰ ਗਿਆ, ਸਰੀਰ ਦੇ ਹੁੰਦੇ ਆ ਇਹ ਸਭ ਕੁਝ ਮਰ ਗਿਆ ਸੀ ਤੇ ਜੀਵਨ ਮੁਕਤ ਸਨ, ਫਿਰ ਮੁਕਤ ਹੋ ਗਏ ਸਰੀਰ ਦੇ ਅੰਤ ਨਾਲ, ਲੀਨ ਹੋ ਗਏ ਪਾਰ ਬ੍ਰਹਮ ਵਿੱਚ। ਫਿਰ ਇਹ ਕਿਸ ਤਰ੍ਹਾਂ ਆ ਗਏ, ਕਿਉਂ ਜਨਮ ਹੋਇਆ? ਇਹ ਦਇਆ ਵਸ ਹੋ ਕੇ ਆ ਜਾਂਦੇ ਨੇ, ਤਰਸ ਖਾ ਜਾਂਦੇ ਨੇ, ਜਗਤ ਨੂੰ ਜਲਦਾ ਦੇਖ ਕੇ, ਦੁਖਦ ਦੇਖ ਕੇ, ਅਗਿਆਨਤਾ ਦੀਆਂ ਠੋਕਰਾਂ ਖਾਂਦਿਆਂ ਦੇਖ ਕੇ ਤਰਸ ਖਾ ਕੇ ਫਿਰ ਆ ਜਾਂਦੇ ਨੇ। ਤਨ ਦੀ ਆਪਣੀ ਉਮਰ ਆਉਂਦੀ ਹੈ ਜਿਹੜਾ ਮਿਲਦਾ ਉਹਨਾਂ ਨੂੰ, ਪਰ ਨਹੀਂ ਜ਼ਿਆਦਾ ਦਿਨ ਤੱਕ ਕੁਛ ਵੰਡੀਏ। ਗੁਰੂ ਨਾਨਕ ਨੂੰ ਦਸ ਤਨਾਂ ਦਾ, ਦਸ ਸਰੀਰਾਂ ਦਾ ਇਸਤੇਮਾਲ ਕਰਨਾ ਪਿਆ। ਸੰਤ ਬਣਾਉਣਾ, ਉਸੇ ਸੰਤ ਨੂੰ ਸਿਪਾਹੀ ਬਣਾਉਣਾ, ਬੜਾ ਲੰਬਾ ਕੰਮ ਪੂਰਾ ਕਰੀਏ, ਮਨੁੱਖ ਨੂੰ ਪੂਰਨ ਪੁਰਖ ਬਣਾਉਣਾ ਪੂਰਾ ਕਰੀਏ। ਇਹ ਢਾਈ ਪੌਣੇ 300 ਸਾਲ ਦੀ ਅਵਧੀ, ਖੈਰ ਮੁਖਤਸਰ ਮੈਂ ਅਰਜ਼ ਕਰਾਂ। ਦੂਜੀ ਸ਼੍ਰੇਣੀ ਮਨੁੱਖਾਂ ਦੀ, ਜਪ ਜਪ ਕੇ, ਸਾਧਨਾ ਕਰ ਕਰਕੇ, ਅੰਮ੍ਰਿਤ ਵੇਲੇ ਉੱਠ ਕੇ, ਸਵੇਰੇ ਸ਼ਾਮ ਸਤਸੰਗ ਕਰਕੇ, ਹਰ ਵਕਤ ਮਨ ਨੂੰ ਪ੍ਰਭੂ ਪਾਸੇ ਲਾ ਕੇ, ਇਸੇ ਜੀਵਨ ਵਿੱਚ ਮੁਕਤੀ ਪਾ ਲਈ ਹੈ। ਇਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਅਵਤਾਰ ਉਹਨਾਂ ਨੂੰ ਕਹਿੰਦੇ ਨੇ, ਮੁਕਤ ਤੇ ਹੋ ਗਏ ਸਨ ਫਿਰ ਆ ਗਏ ਨੇ। ਉਮੀਦ ਇਹ ਗੱਲ ਪਕੜ ਦੇ ਚਾਹੀ ਹੋਵੇਗੀ, ਸਾਧਨਾ ਕਰ ਕਰਕੇ, ਜਪ ਤਪ ਕਰ ਕਰਕੇ ਮੁਕਤ ਹੋ ਗਏ ਨੇ। ਪਹੁੰਚੇ ਇਹ ਵੀ ਉੱਥੇ ਹੀ ਨੇ ਜਿੱਥੇ ਅਵਤਾਰ ਨੇ, ਪਰ ਇਹ ਦੁਬਾਰਾ ਆਉਣਗੇ ਕਿ ਨਹੀਂ ਆਉਣਗੇ, ਇਹਨਾਂ ਦੀ ਸੋਚਣੀ ਤੇ ਮੁਨੱਸਰ ਹੋਵੇਗਾ। ਅਜੇ ਭਗਤ ਨੇ, ਸੰਤ ਨੇ, ਪਰਮ ਆਨੰਦ ਦੇ ਚ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਬਾਣੀ ਦੇ ਨਾਲ ਨਾਲ ਭਗਤ ਬਾਣੀ, ਭਗਤ ਜੋ ਭਗਵਾਨ ਤੱਕ ਪਹੁੰਚ ਗਏ, ਪ੍ਰਭੂ ਤੱਕ ਪਹੁੰਚ ਗਏ, ਇਹ ਮੁਕਤ ਨੇ, ਭਗਤ ਨੇ, ਸੰਤ ਨੇ। ਸੁਰਨਰ ਤਿਨਕੀ ਬਾਣੀ ਗਾਵੇ, ਕੋਈ ਨਾ ਸਕੇ ਮਿਟਾਈ। ਜਦ ਕੋਈ ਭਗਵਾਨ ਤੱਕ ਪਹੁੰਚ ਜਾਂਦਾ ਹੈ ਤੇ ਉਹਦੇ ਅੰਦਰੋਂ ਭਗਵਾਨ ਦਾ ਗੀਤ ਸੰਗੀਤ ਨਿਕਲਦਾ ਹੈ, ਭਾਗਵਤ ਗੀਤਾ ਨਿਕਲਦੀ ਹੈ। ਹਰ ਭਗਤ ਦੇ ਬੋਲ ਭਾਗਵਤ ਗੀਤਾ ਨੇ, ਇਹ ਵੀ ਮਰਜ ਕਰਦੇ ਹਾਂ, ਗੀਤ ਨੇ। ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਕਿਹੜੇ ਗੀਤ? ਜੋ ਭਗਤਾਂ ਦੇ ਗੀਤ ਨੇ, ਅਮਰ ਗੀਤ ਨੇ। ਅਗਰ ਉਹ ਕੋਈ ਗਾਵੇ ਮੁਕਤ ਹੋ ਸਕਦਾ ਹੈ, ਕਿਉਂਕਿ ਮੁਕਤ ਪੁਰਸ਼ਾਂ ਦੇ ਬੋਲ ਨੇ, ਉਹਨਾਂ ਦੇ ਬੋਲ ਨੇ। ਇਹ ਜਿਹੜੇ ਮੁਕਤ ਪੁਰਸ਼ ਆਉਂਦੇ ਨੇ, ਭਗਤ ਲੋਕ ਆਉਂਦੇ ਨੇ, ਇਹਨਾਂ ਨੂੰ ਫਿਰ ਵਿਦਵਾਨਾਂ ਨੇ ਦੋ ਹਿੱਸਿਆਂ ਚ ਵੰਡਿਆ। ਇੱਕ ਉਹ ਜੋ ਰੋਜ਼ਮਰਾ ਜਗਤ ਨੂੰ ਸੰਦੇਸ਼ ਉਪਦੇਸ਼ ਦਿੰਦੇ ਰਹੇ ਔਰ ਉਹਨਾਂ ਦੇ ਅੰਦਰੋਂ ਗੀਤ ਸੰਗੀਤ ਜਨਮ ਲੈਂਦਾ ਰਿਹਾ, ਭਾਵੇਂ ਚੌਕ ਦੇ ਚ ਬੈਠ ਕੇ ਜੋਤੀਆਂ ਹੀ ਗਣਦੇ ਨੇ ਰਵਿਦਾਸ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਖੱਡੀ ਤੇ ਬੈਠ ਕੇ ਸਾਰਾ ਦਿਨ ਕੱਪੜਾ ਬੁਣਦੇ ਨੇ ਕਬੀਰ, ਲੇਕਿਨ ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਸਾਰਾ ਦਿਨ ਕੱਪੜਿਆਂ ਨੂੰ ਰੰਗਦੇ ਨੇ, ਛਿੰਮਦੇ ਨੇ, ਨਾਮ ਦੇ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ। ਇਹਨਾਂ ਦੇ ਗੀਤਾਂ ਦੇ ਚ ਭਗਵਾਨ ਆਉਂਦਾ, ਇਹਨਾਂ ਦੇ ਬੋਲਾਂ ਦੇ ਚ ਭਗਵਾਨ ਆਉਂਦਾ। ਕੁਛ ਐਸੀ ਸ਼੍ਰੇਣੀ ਭਗਤਾਂ ਦੀ ਜਿਹਨਾਂ ਕੋਲ ਸ਼ੈਲੀ ਸ਼ਬਦਾਵਲੀ ਅਕਸ਼ਰੀ ਗਿਆਨ ਨਹੀਂ ਆਉਂਦਾ, ਪ੍ਰਭੂ ਦਾ ਗਿਆਨ ਆਉਂਦਾ, ਉਹ ਫਿਰ ਨਹੀਂ ਬੋਲੇ, ਨਹੀਂ ਬੋਲਦੇ, ਚੁੱਪ ਰਹਿੰਦੇ ਨੇ। ਉਹਨਾਂ ਦੀ ਖਾਮੋਸ਼ੀ ਵੀ ਕੁਛ ਨਾ ਕੁਛ ਵੰਡਦੀ ਰਹਿੰਦੀ ਹੈ, ਜੈਸੇ ਖਿੜਿਆ ਹੋਇਆ ਫੁੱਲ, ਉਹਦੀ ਖਾਮੋਸ਼ੀ ਵੀ ਮਹਿਕ ਵੰਡਦੀ ਰਹਿੰਦੀ, ਸੁਗੰਧ ਵੰਡਦੀ ਰਹਿੰਦੀ। ਕਿਉਂਕਿ ਇਸ ਤਰ੍ਹਾਂ ਦੇ ਪੁਰਸ਼ ਬੋਲਦੇ ਨਹੀਂ, ਕੁਝ ਲਿਖਦੇ ਨਹੀਂ, ਕਹਿੰਦੇ ਨਹੀਂ, ਤਾਂ ਸਮਾਜ ਦੇ ਜ਼ਮੀਨ ਦੇ ਉੱਤੇ ਉਹਦੇ ਕਦਮਾਂ ਦੇ ਨਿਸ਼ਾਨ ਨਹੀਂ ਬਣਦੇ। ਇਹ ਵੀ ਮਹਿਸੂਸ ਕਰਦੇ ਇਹ ਭਗਤ ਦੂਜੀ ਸ਼੍ਰੇਣੀ। ਇੱਕ ਤੀਜੀ ਸ਼੍ਰੇਣੀ ਮੈਂ ਹੁਣੇ ਹੀ ਅਰਜ਼ ਕੀਤੀ ਹੈ, ਧਾਰਮਿਕ ਵਿਦਵਾਨ ਪੁਰਸ਼ਾਂ ਨੇ ਮਨੁੱਖਾਂ ਨੂੰ ਪੰਜ ਹਿੱਸਿਆਂ 'ਚ ਵੰਡਿਆ ਹੈ, ਅਤੇ ਹੁਣ ਗਿਣਤੀ ਤੁਸੀਂ ਆਪਣੀ ਕਰ ਲੈਣਾ, ਇਹਨਾਂ ਪੰਜਾਂ ਦੇ 'ਚ ਅਸੀਂ ਕਿਹੜੀ ਸ਼੍ਰੇਣੀ ਚਾਹੁੰਦੇ ਹਾਂ। ਤੀਜੀ ਸ਼੍ਰੇਣੀ ਪਰਮਾਤਮਾ 'ਤੇ ਸ਼ਰਧਾ ਵੀ ਹੈ ਅਤੇ ਸ਼ੱਕ ਵੀ ਹੈ, ਮਨ ਮੰਨਦਾ ਵੀ ਹੈ, ਮਨ ਇਨਕਾਰੀ ਵੀ ਹੈ। ਮਨ ਉਹੀ ਕੁਛ ਮੰਨਦਾ ਜੋ ਮਨ ਦੇ ਅਨੁਕੂਲ ਹੈ, ਮਨ ਉਸ ਨੂੰ ਇਨਕਾਰ ਕਰਦਾ ਜੋ ਮਨ ਦੇ ਅਨੁਕੂਲ ਨਹੀਂ। ਸ਼ਰਧਾ ਵੀ ਹੈ, ਸ਼ੱਕ ਵੀ ਹੈ। ਇਹ ਸ਼੍ਰੇਣੀ ਸਭ ਤੋਂ ਜ਼ਿਆਦਾ ਹੈ ਮੰਦਰ ਮਸਜਿਦ ਗੁਰਦੁਆਰੇ ਕਰੀਬਨ ਕਰੀਬਨ ਬਹੁਤੇ ਇਹਨਾਂ ਨਾਲ ਹੀ ਭਰੇ ਹੋਏ ਨੇ ਗੁਸਤਾਖੀ। ਸ਼ਰਧਾ ਵੀ ਹੈ, ਸ਼ੱਕ ਵੀ ਹੈ। ਗੁਰੂ ਨੂੰ ਮੱਥਾ ਵੀ ਟੇਕਣਾ, ਗੁਰੂ ਦੀ ਗੱਲ ਵੀ ਨਹੀਂ ਮੰਨਣੀ। ਗੁਰਦੁਆਰੇ ਵੀ ਆਉਣਾ, ਗੁਰੂ ਨਾਲ ਜੁੜਨਾ ਨਹੀਂ ਹੈ। ਸ਼ਰਧਾ ਵੀ ਹੈ, ਸ਼ੱਕ ਵੀ ਹੈ। ਇਹਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਕੋਈ ਇੱਕ ਕਦਮ ਅੱਗੇ ਚਲੇ, ਇੱਕ ਕਦਮ ਪਿੱਛੇ ਚਲੇ, ਇੱਕ ਕਦਮ ਅੱਗੇ ਚਲੇ, ਇੱਕ ਕਦਮ ਪਿੱਛੇ, ਸਾਰਾ ਦਿਨ ਇਸ ਤਰ੍ਹਾਂ ਚੱਲੇ ਤੇ ਕਿੱਥੇ ਪਹੁੰਚੇਗਾ, ਕਿਧਰੇ ਪਹੁੰਚੇਗਾ? ਮੇਰੀਆਂ ਇਹਨਾਂ ਅੱਖਾਂ ਨੇ ਦੇਖਿਆ, 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਵੀ ਕ੍ਰੋਧੀ ਸਨ, ਅੱਜ ਵੀ ਕ੍ਰੋਧੀ ਨੇ। 40 ਸਾਲ ਪਹਿਲੇ ਵੀ ਪ੍ਰਬਲ ਲੋਭ ਨਾਲ ਭਰੇ ਹੋਏ ਸਨ, ਅੱਜ ਵੀ ਲੋਭ ਨਾਲ ਭਰੇ ਹੋਏ। 40 ਸਾਲ ਪਹਿਲੇ ਵੀ ਹੰਕਾਰੀ ਸਨ, ਅੱਜ ਵੀ ਹੰਕਾਰੀ ਨੇ। 40 ਸਾਲ ਪਹਿਲੇ ਵੀ ਵਿਕਾਰੀ ਸਨ, ਅੱਜ ਵੀ ਵਿਕਾਰੀ ਨੇ, ਕੁਛ ਵੀ ਨਹੀਂ। ਚਲੇ ਵੀ ਬਹੁਤ ਨੇ, ਥੱਕੇ ਵੀ ਬਹੁਤ ਨੇ, ਟੁੱਟੇ ਵੀ ਬਹੁਤ ਨੇ, ਪਹੁੰਚੇ ਕਿਉਂ ਨਹੀਂ? ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ, ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ। ਦਾਨ ਪੁੰਨ ਵੀ ਕਰ ਲਿਆ, ਪਾਪ ਵੀ ਕਰ ਲਿਆ, ਇਮਾਨ ਵੀ ਪ੍ਰਗਟ ਕੀਤਾ, ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲਿਆ, ਹੱਥ 'ਚ ਗੁਟਕਾ ਰੱਖ ਕੇ ਪਾਠ ਵੀ ਕਰ ਲਿਆ, ਗੰਦੇ ਗੀਤ ਵੀ ਅਲਾਪ ਲਏ। ਸ਼ਰਧਾ ਵੀ ਹੈ, ਸ਼ੱਕ ਵੀ ਹੈ, ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ। ਇਹ ਤਾਦਾਦ ਸਭ ਤੋਂ ਜ਼ਿਆਦਾ ਹੈ, ਸਭ ਤੋਂ ਜ਼ਿਆਦਾ। ਇਸ ਤਾਦਾਦ ਦੇ ਚੋਂ कुछ लोग धार्मिक किरत अपना लेंदे ने, कथा कीर्तन मौलवी बन गया, कोई फादर बन गया, कोई गुणी ज्ञानी बन गया, कोई पंडित महाराज बन गया। हुण परमात्मा नूं जाणिया ते है नहीं, जाणिया ते कख नहीं, जाणन दी कोशिश पे करदे, समझिया ते कुछ भी नहीं, समझाण दी कोशिश पे करदे, खुद नहीं समझिया। अपना ही मन जिस गल नूं नहीं मनदा पिया, उही जगत नूं मनाना चाहुंदे ने। गुरु नानक कहिंदे ने खेड नहीं बनेगी, प्रथमे मन पर बोधे अपना पाछे अवर ले जावे। ये खेड इंज नहीं बनेगी। ये तीजी श्रेणी है, श्रद्धा भी है, शक भी है, शक भी है, श्रद्धा भी है, इस वास्ते दान पुन भी है, बेईमानी भी है, सेवा भी है, कठोरता भी है, बाणी का जपतप भी है, झूठ बोलना भी है, अनर्थ भी है, श्रद्धा भी है, शक भी है। ये तीजी श्रेणी है। चौथी श्रेणी, श्रद्धा बिल्कुल नहीं है, ही नहीं। ऐलानिया कहते हैं कोई परमात्मा नहीं, कोई ईश्वर नहीं। सड़क ही गुरुद्वारे नाल मतलब, अजोके नौजवान कई मिलते हैं, मैं तो सुन के हैरान होना, मन अपना चंगा होना चाहिए, की लोड़ गुरुद्वारे जाण दी। जिवें मन का चंगा होना बच्चों का खेल है, खिडौणिया की खेड है। दिन रात साधन करन वाले विचारे अपने मन नूं शुद्ध नहीं कर पाते। मन चंगा होना चाहिए जी, मन शुद्ध होना चाहिए। इस तों गल स्पष्ट हो गई, अजे इन्हां विचारियां नूं मन का नहीं पता, सिर्फ तन का ही पता। अजे सिर्फ तन की भज दौड़ है, अजे सिर्फ तन दियां लोड़ां दी चिंता है, अजे इन्हां नूं मन का कुछ भी नहीं पता। जो इस तरह कह रहे हैं, जद कदी मन नूं देखणगे ते पता चलेगा असलियां समस्यावां ते मन दे च ने, चिंता ते मन दे च, भय ते मन दे च, विरोध ते मन दे च, प्रबल वासना ते मन दे च, प्रबल अहंकार ते मन दे च। ये मन मनुख कोल बड़े अनर्थ कराएगा, बहुत अनर्थ कराएगा। नास्तिक साड़ी कोई आस्था नहीं, साड़ा कोई भरोसा नहीं। अजोकी नौजवान पीढ़ी ते यही बहुत ज्यादा सवार है, ये भी मैं जोर। और कम्युनिस्ट कहते ने, पता है की आखते, भोजन की लोड़ है, भजन की लोड़ नहीं है, धन की लोड़ है, धर्म की लोड़ नहीं है, पानी चाहिए स्वच्छ, गुरबाणी नू की करना है, कम्युनिस्ट ऐलानिया कहते ने। और दलील देंदे ने, चार दिन पानी ना मिलिया, पंजवें दिन मौत हो जाएगी। सारी जिंदगी भी मैं गुरबाणी ना पढ़ा तो की होना है, की घटता है, कुछ भी नहीं घटता, इंज कहते हैं। जेब दे च धन नहीं है तो जमीन ते चार कदम चलना औखा है, हिरदे दे च धर्म नहीं है सारी दुनिया भ्रमण करके आ जाओ, इंज कहते हैं। पेट दे च भोजन नहीं है, जीवना बड़ा औखा है, काम करना बड़ा औखा है, जबान ने भजन नहीं किया, की घट गया, कुछ भी नहीं, कुछ भी नहीं। लमकावे ना समय हो गया, मैं अर्ज करा, भोजन ना मिलिया तन मरेगा, भजन ना किया जमीर मरेगी, इंसानियत मरेगी, मनुखता मरेगी। ये जीवेगा तो सही जीवदा तो रहेगा, पशुओं की तरह जीवेगा। करतूत पशु की मानस जा, लोक पचारा करे दिन रात। पानी ना मिलिया तन मरेगा, वाह कई मरेगा। गुरबाणी का जाप ना किया मनुखता मर जाएगी, आखा जीवा बिसरे मर, मनुखता मर जाती, इंसानियत मर जाती है, आनंद मर जाता है, रस मर जाता है, ज्ञान मर जाता है, निर्वैरता मर जाती है, दया मर जाती है, अंदर कठोरता रह जाती है। हो ही नहीं सकता ईश्वर नूं भुला के कोई कोमल हो जाए, ईश्वर नूं भुला के कोई ईमानदार हो जाए, ईश्वर नूं भुला के कोई परोपकारी हो जाए, ईश्वर नूं भुला के कोई सुखी हो जाए, ऐसा तो हो ही नहीं सकता। सारे दुख उस नूं चंबणगे, परमेश्वर ते उन्या व्यापन सभे रो। एक चौथी श्रेणी, लोड़ ही नहीं है। ਨਾਸਤਿਕ ਸਾਡੀ ਕੋਈ ਆਸਥਾ ਨਹੀਂ ਹੈ। ਇੱਕ ਪੰਜਵੀਂ ਸ਼੍ਰੇਣੀ ਇਤਨੀ ਬੇਖਬਰ, ਈਸ਼ਵਰ ਐਸਾ ਕੋਈ ਵਿਸ਼ਾ ਹੀ ਨਹੀਂ ਹੈ, ਇਸ ਤੇ ਸ਼ੱਕ ਕੀਤਾ ਜਾਏ ਜਾਂ ਸ਼ਰਧਾ ਕੀਤੀ ਜਾਏ, ਇਹਦੇ ਬਾਰੇ ਸੋਚਿਆ ਜਾਏ, ਇਹ ਤੇ ਕੋਈ ਐਸਾ ਵਿਸ਼ਾ ਹੀ ਨਹੀਂ। ਇਹ ਪੰਜਵੀਂ ਸ਼੍ਰੇਣੀ ਜਿਨ੍ਹਾਂ ਨੇ ਭੁੱਲ ਕੇ ਕਦੀ ਇਸ ਸੰਬੰਧ ਵਿੱਚ ਸੋਚਿਆ ਵੀ ਨਹੀਂ, ਕਦੀ ਖਿਆਲ ਵੀ ਨਹੀਂ ਆਇਆ। ਇਹ ਪੰਜ ਸ਼੍ਰੇਣੀਆਂ ਹਨ। ਤੋ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣਨਾ, ਆਪਣੀ ਜਜਮੈਂਟ ਆਪ ਕਰਨੀ ਹੈ, ਅਸੀਂ ਕਿਸ ਸ਼੍ਰੇਣੀ ਚਾਹੁੰਦੇ ਹਾਂ, ਅਸੀਂ ਕਿਹੜੀ ਕਲਾਸ ਦੇ ਵਿਦਿਆਰਥੀ, ਕਿਸ ਕਲਾਸ ਦੇ, ਚੁੱਕੇ ਫੈਸਲਾ ਹਰ ਮਨੁੱਖ ਨੇ ਆਪ ਕਰਨਾ, ਦੂਜਾ ਕੀ ਜਾਣੇ, ਤੁਹਾਨੂੰ ਕੀ ਪਤਾ ਮੇਰਾ ਮਨ ਵਿੱਚ ਕੀ ਚੱਲਦਾ ਰਹਿੰਦਾ, ਮੈਨੂੰ ਕੀ ਪਤਾ ਤੁਹਾਡੇ ਮਨ ਵਿੱਚ ਕੀ ਚੱਲਦਾ ਰਹਿੰਦਾ। ਤੋ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣਨਾ, ਆਪਣਾ ਫੈਸਲਾ ਆਪ ਕਰਨਾ, ਸਾਹਿਬ ਰਹਿਮਤ ਕਰਨ। ਅਸੀਂ ਇਸ ਦੂਜੀ ਸ਼੍ਰੇਣੀ ਚ ਆਈਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਅਪਣਾ ਕੇ, ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਮਨਾ ਕੇ, ਜਿਸ ਤਰ੍ਹਾਂ ਭਾਈ ਗੋਂਦੇ ਤੇ ਬਖਸ਼ਿਸ਼ਾਂ ਹੋਈਆਂ, ਇਹ ਗੁਰੂ ਹਰ ਰਾਏ ਸਾਹਿਬ ਅੱਜ ਸਾਡੀਆਂ ਵੀ ਝੋਲੀਆਂ ਭਰਨਾ, ਤੇਰੇ ਦਰ ਤੋਂ ਖਾਲੀ ਨਾ ਜਾਈ, ਸ਼ਰਧਾ ਨਾਲ ਭਰ ਜਾਏ ਸਾਡੀ ਝੋਲੀ, ਰੱਬੀ ਵਿਸ਼ਵਾਸ ਨਾਲ ਭਰ ਜਾਏ ਸਾਡੀ ਤੋਰੀ, ਜੋ ਸ਼ੱਕ ਸ਼ੁਬੇ ਅੰਦਰ ਨੇ, ਹੇ ਧੰਨ ਗੁਰੂ ਹਰ ਰਾਏ ਸਾਹਿਬ ਇਸ ਨੂੰ ਕੱਢੋ, ਐਸਾ ਭਰੋਸਾ ਪੈਦਾ ਕਰੋ ਕਿ ਇਕਦਮ ਖਿਆਲ ਆ ਜਾਏ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਬਾਕੀ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਅੱਜ ਸ਼ਾਮ ਨੂੰ ਰੱਖਾਂਗਾ, ਇਹ ਫੈਸਲਾ ਤੁਸੀਂ ਆਪ ਕਰ ਲੈਣਾ ਜਿਸ ਸ਼੍ਰੇਣੀ ਚ ਹੋ। ਜਿੰਨੇ ਚਿਰ ਤੱਕ ਇਸ ਦੂਜੀ ਸ਼੍ਰੇਣੀ ਚ ਨਹੀਂ ਆਏ, ਮੁਕਤੀ ਨਹੀਂ ਹੈ, ਆਨੰਦ ਨਹੀਂ ਹੈ, ਭਗਤ ਨਹੀਂ ਬਣੇ, ਉਨੇ ਚਿਰ ਤੱਕ ਖੇਡ ਨਹੀਂ ਬਣੇਗੀ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਮੁਕਤ ਹੋ ਜਾਂਦਾ ਇੱਕ ਦਿਨ, ਤਨ ਦਾ ਅੰਤ ਹੋ ਜਾਂਦਾ, ਫਿਰ ਇਸ ਦੀ ਮਰਜ਼ੀ ਆਉਂਦੀ ਹੈ ਮੈਂ ਫਿਰ ਜਨਮ ਲੈਣਾ ਹੈ ਕਿ ਨਹੀਂ, ਕਿਉਂਕਿ ਮੁਕਤ ਹੈ, ਤੇ ਜੋ ਮੁਕਤ ਹੈ ਇਹਦੀ ਮਰਜ਼ੀ ਨਹੀਂ, ਵਾਸ਼ਨਾ ਇਸ ਨੂੰ ਜਨਮ ਦੇਵੇਗੀ, ਪਰ ਇਹ ਭਟਕੇਗਾ, ਹੰਕਾਰ ਇਸ ਨੂੰ ਬਾਰ ਬਾਰ ਜਨਮ ਦੇਵੇਗਾ। ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਮੁੜ ਮੁੜ ਜੋਨੀਆਂ ਦੇ ਵਿੱਚ ਭਟਕਦਾ ਰਹੇਗਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਅਸੀਂ ਜੀਵਨ ਮੁਕਤ ਬਣ ਕੇ ਜੀਵਨ ਦਾ ਲਾਹਾ ਖੱਟ ਸਕੀਏ, ਜੀਵਨ ਨੂੰ ਆਨੰਦਿਤ ਬਣਾ ਸਕੀਏ, ਸੰਸਾਰ ਦੇ ਆਉਣ ਦਾ ਮਨੋਰਥ ਜੋ ਹੈ ਉਹ ਪ੍ਰਾਪਤ ਕਰ ਸਕੀਏ। ਇਤਨੀ ਸੇਵਾ ਪ੍ਰਵਾਨ, ਸਾਰਿਆਂ ਦਾ ਬਾਰ ਬਾਰ ਧੰਨਵਾਦ। ਬੋਲ ਚੁੱਕ ਦੀ ਸ਼ਮਾ, ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਜਾਪੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ। ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।

0: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103 8140120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
3: You're listening to KRPI 1550 Radio, Ferndale, Washington.
4: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

ਸਾਰੀ ਮਿਨਿਸਟਰੀ ਤੇ ਪਹੁੰਚਦੀ ਹੈ, ਸੈਂਟਰਲ ਤੋਂ ਵੀ ਪਹੁੰਚਦੇ ਨੇ ਮਿਨਿਸਟਰ ਫੁੱਲ ਭੇਟ ਕਰਨ ਵਾਸਤੇ, ਫੁੱਲ ਮਾਲਾਂ ਚੜਾਉਣ ਵਾਸਤੇ। ਦਰਅਸਲ ਉਸ ਪੁਰਸ਼ ਦਾ ਮਰਨਾ ਇਤਨਾ ਮਹਾਨ ਸੀ, ਕੁਛ ਦੇ ਗਿਆ, ਉਹਦੀ ਮੌਤ ਕੁਛ ਦੇ ਗਈ। ਉਸਦੀ ਮੌਤ ਜਗਤ ਵਾਸੀਆਂ ਦੀ ਝੋਲੀ ਚ ਕੁਛ ਪਾ ਗਈ। ਤੋ ਇਤਿਹਾਸਕਾਰਾਂ ਨੇ ਉਸਦੀ ਮੌਤ ਨੂੰ ਲਿਆ, ਬਰਸੀ ਮਨਾਉਂਦੇ ਨੇ, ਉਸ ਦਿਨ ਦੁਨੀਆਂ ਇਕੱਠੀ ਹੁੰਦੀ ਹੈ। ਇਤਿਹਾਸ ਦੇ ਕੋਈ ਲੰਬਾ ਚੌੜਾ ਇਹ ਜ਼ਿਕਰ ਨਹੀਂ ਕਦੋਂ ਜੰਮਿਆ, ਕੌਣ ਮਾਂ ਬਾਪ ਸਨ, ਕਿਸ ਸ਼ਹਿਰ ਦੇ ਜੰਮਿਆ, ਕੋਈ ਜਨਮ ਕਥਾ ਨਹੀਂ ਹੈ, ਮਰਨ ਕਥਾ ਹੈ। ਤੋ ਕਿਸੇ ਦਾ ਮਰਨਾ ਇਤਨਾ ਮਹਾਨ ਆਉਂਦਾ ਹੈ ਕਿ ਕਲਮ ਦੇ ਧਨੀਆਂ ਨੂੰ, ਦਿਮਾਗ ਦੇ ਧਨੀਆਂ ਨੂੰ ਉਹਨਾਂ ਦੇ ਉੱਤੇ ਕੁਝ ਲਿਖਣਾ ਪੈਂਦਾ, ਮਿਹਨਤ ਕਰਨੀ ਪੈਂਦੀ। ਕਈਆਂ ਦਾ ਮਰਨਾ ਤੇ ਆਮ ਸਾਧਾਰਨ ਆਉਂਦਾ ਹੈ। ਚਲੋ ਜੀ, ਕੋਈ ਤਾਪ ਬੁਖਾਰ ਐਕਸੀਡੈਂਟ ਹੋਇਆ, ਚਲੇ ਗਏ, ਸਰੀਰ ਗਿਆ। ਲੇਕਿਨ ਜੀਵਨ ਮਹਾਨ ਆਉਂਦਾ, ਉਹਨਾਂ ਦੀ ਜ਼ਿੰਦਗੀ ਕੁਛ ਦੇ ਜਾਂਦੀ ਹੈ। ਤੋ ਫਿਰ ਕਲਮ ਦੇ ਧਨੀ ਉਹਨਾਂ ਦੇ ਜੀਵਨ ਬਾਰੇ ਲਿਖਦੇ ਨੇ। ਸੰਸਾਰ ਦੇ ਇਤਿਹਾਸ ਦੇ ਵਿੱਚ ਹਜ਼ਾਰਾਂ ਸਾਲ ਉਡੀਕ ਕਰਨ ਤੋਂ ਬਾਅਦ ਕਦੀ ਕਦਾਈ ਕੋਈ ਐਸੀ ਆਤਮਾ ਵੀ ਜਨਮ ਲੈਂਦੀ ਏ ਜਿਹਦਾ ਜਨਮ ਵੀ ਕ੍ਰਾਂਤੀ ਕਰਦਾ, ਜਿਹਦਾ ਜਨਮ ਵੀ ਆਪਣੀ ਛਾਪ ਲਾਉਂਦਾ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਕੋਈ ਜੀਵਨ ਦੇ ਸਾਧਨਾ ਕਰਕੇ ਬ੍ਰਹਮ ਗਿਆਨੀ ਹੋਇਆ ਹੋਵੇਗਾ, ਤੁਸੀਂ ਜਨਮ ਤੋਂ ਬ੍ਰਹਮ ਗਿਆਨੀ ਆ। ਕੋਈ ਬੜੀ ਸਾਧਨਾ ਕਰ ਕਰਕੇ ਸੰਤ ਬਣਿਆ ਹੋਵੇਗਾ, ਤੁਸੀਂ ਜਨਮ ਤੋਂ ਸੰਤ ਹੋ। ਕੋਈ ਮਿਹਨਤ ਕਰ ਕਰਕੇ ਰੱਬ ਨਾਲ ਜੁੜਿਆ ਹੋਵੇਗਾ, ਤੁਸੀਂ ਜਨਮ ਤੋਂ ਜੁੜੇ ਹੋ, ਤੁਸੀਂ ਜਨਮ ਤੋਂ ਮਹਾਨ ਹੋ। ਔਰ ਇਸ ਦਾ ਇਤਿਹਾਸਕ ਸਬੂਤ ਮਿਲਦਾ ਹੈ। 2-2.5 ਸਾਲ ਦੀ ਉਮਰ ਤੇ ਕੁਛ ਨਹੀਂ ਆਉਂਦੀ, ਮਹਾਰਾਜ ਗੁਰੂ ਅਰਜਨ ਦੇਵ ਜੀ, ਬਾਲਕ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪਏ ਕਰਦੇ ਸਨ। ਵਜੇ ਹੋਇਆ ਹੈ ਮਾਤਾ ਭਾਨੀ ਜੀ, ਔਰ ਡਾਂਟ ਦੇ ਲਹਿਜੇ ਦੇ ਵਿੱਚ ਆਖਿਆ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਸ ਤੇ ਤੀਜੇ ਗੁਰੂ ਨਾਨਕ ਬਿਰਾਜਮਾਨ ਹੁੰਦੇ ਨੇ, ਤੁਸੀਂ ਆਇੰਦਾ ਚੜਨ ਦੀ ਕੋਸ਼ਿਸ਼ ਨਾ ਕਰਨਾ। ਮਾਤਾ ਭਾਨੀ ਜੀ ਆ ਗਏ। ਇਸ ਤਰ੍ਹਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਡਾਂਟਦਿਆਂ ਹੋਇਆ, ਆਪਣੇ ਬੱਚੇ ਨੂੰ ਡਾਂਟਦਿਆਂ ਹੋਇਆ ਐਸਾ ਆਖਿਆ ਜਦੋਂ ਚੜ ਰਹੇ ਸਨ। ਮੁਸਕੁਰਾਉਂਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਵੀ ਆ ਗਏ। ਗੋਬਿੰਦਵਾਲ ਦੀ ਇਹ ਘਟਨਾ, ਇਕਦਮ ਭਾਨੀ ਜੀ ਕੋਲੋਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਸਿੰਘਾਸਣ ਤੇ ਬਿਠਾ ਦਿੱਤਾ, ਔਰ ਉੱਚੀ ਸੁਰ ਦੇ ਚ ਆਖਿਆ, ਦੋਤਾ ਬਾਣੀ ਕਾ ਬਹੁਤਾ, ਕਿ ਦੋਤਰਾ ਹੈ ਮੇਰਾ, ਇਹ ਬਾਣੀ ਦਾ ਜਹਾਜ਼ ਹੈ, ਹਜ਼ਾਰਾਂ ਸਾਲ ਤੱਕ ਦੁਨੀਆਂ ਇਸ ਜਹਾਜ਼ ਦੇ ਚ ਬੈਠ ਕੇ ਸੰਸਾਰ ਤੋਂ ਪਾਰ ਹੁੰਦੀ ਰਹੇਗੀ। ਜਨਮ ਜੀਵਨ ਮਰਨ ਤਿੰਨੇ ਮਹਾਨ ਕਿਸੇ ਦੇ ਨਹੀਂ ਆਉਂਦੇ। ਕਿਸੇ ਦਾ ਜਨਮ ਕੋਈ ਘਟਨਾਕਾਰੀ ਹੁੰਦਾ, ਕਿਸੇ ਦਾ ਮਰਨ, ਕਿਸੇ ਦਾ ਜੀਵਨ ਇੱਕ ਐਸੀ ਆਤਮਾ ਜਿਸਦਾ ਜੀਵਨ ਵੀ ਜਗਤ ਨੂੰ ਕੁਛ ਦੇ ਰਿਹਾ, ਜਿਸਦੇ ਜਨਮ ਨੇ ਵੀ ਫਿਜ਼ਾ ਨੂੰ ਮੁਅੱਤਰ ਕੀਤਾ, ਬਦਲਿਆ, ਕ੍ਰਾਂਤੀ ਲਿਆਂਦੀ, ਪਰ ਜਿਸਦੀ ਮੌਤ ਨੇ ਵੀ ਬੜਾ ਭਾਰੀ ਜੋ ਹੈ ਕ੍ਰਾਂਤੀਕਾਰੀ ਨਜ਼ਾਰਾ ਪੇਸ਼ ਕੀਤਾ। ਹੁਣ ਮੈਂ ਅਰਜ਼ ਕਰਾਂ, ਬਾਹਰ ਦੀ ਜਿਹੜੀ ਤਾਕਤ ਹੈ, ਸ਼ਕਤੀ ਹੈ, ਇਹਨੂੰ ਸਤਾ ਕਹਿੰਦੇ ਨੇ। ਸਤਾ, ਇਹ ਸਤਾ ਕਈ ਤਰ੍ਹਾਂ ਦੀ ਹੁੰਦੀ ਹੈ, ਇਹ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ

0: ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਆਉਂਦਾ। ਨਿਤਾਣਾ ਨਿਮਾਣਾ ਹੁੰਦਾ ਹੈ, ਬਗੌਰ ਮੁਤਾਲਾ ਕਰਨਾ। ਨਿਤਾਣਾ ਮਨੁੱਖ ਨਿਮਾਣਾ ਆਉਂਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਆਉਂਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪਰਿਕਰਮਾ ਕਰਦਾ ਹੈ, ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਲਾਜ਼ਮੀ ਹੋਵੇਗਾ। ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ। ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ, ਬਿਨਾਂ ਤਾਣ ਤੋਂ ਮਾਣ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਨਿਤਾਣਾ ਨਿਮਾਣਾ ਆਉਂਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਆਉਂਦਾ ਹੈ। ਕੁਛ ਇਤਿਹਾਸਕਾਰ ਤੇ ਇਸ ਤਰ੍ਹਾਂ ਕਹਿੰਦੇ ਨੇ, ਕਮਜ਼ੋਰ ਮੁਰਦਾ ਹੁੰਦਾ ਹੈ, ਮੁਰਦਾ ਹੁੰਦਾ ਹੈ, ਚਲਦੀ ਫਿਰਦੀ ਲਾਸ਼ ਹੁੰਦਾ ਹੈ, ਹੋਰ ਕੁਛ ਵੀ ਨਹੀਂ ਹੈ। ਕਮਜ਼ੋਰ ਦਾ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਖਾਸ ਕਰਕੇ ਚਾਣਕ ਰਿਸ਼ੀ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਵਿਚ ਤਿੰਨ ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਰਾਜਾ ਬਿਕਰਮਾਜੀਤ ਦੇ ਸਮੇਂ ਤੇ ਜੋ ਰਾਜਾ ਬਿਕਰਮਾਜੀਤ ਦਾ ਗੁਰੂ ਸੀ ਚਾਣਕ, ਉਹਨੇ ਰਾਜਨੀਤੀ ਤੇ ਗ੍ਰੰਥ ਲਿਖੇ ਹੈ, ਉਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਭਾਰਤ ਵਿਚ ਹਰ ਰੇਲਵੇ ਬੁੱਕ ਸਟਾਲ ਤੇ ਮਿਲਦਾ, ਬਹੁਤ ਪੜਿਆ ਜਾਂਦਾ ਅੱਜ ਕੱਲ ਇਹ। ਦੂਸਰਾ ਹੋਇਆ ਧਰਤ ਰਾਸ਼ ਦਾ ਸਲਾਹਕਾਰ, ਦੁਰਯੋਧਨ ਦਾ ਪਿਤਾ ਧਰਤ ਰਾਸ਼ਟਰ ਰਾਜਾ ਸੀ, ਸਲਾਹਕਾਰ ਸੀ ਉਸਦਾ ਬਿਦਰ। ਇਹਦਾ ਵੀ ਗ੍ਰੰਥ ਮਿਲਦਾ, ਇਹਨੂੰ ਬਿਦਰ ਨੀਤੀ ਦਰਪਣ ਕਹਿੰਦੇ ਨੇ। ਅੱਜ ਕੱਲ ਇਹ ਵੀ ਕਾਫੀ ਪੜਿਆ ਜਾਂਦਾ। ਤੀਸਰਾ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਭਰਤਰੀ ਨੇ, ਇਹ ਰਾਜੇ ਬਿਕਰਮਾਜੀਤ ਦਾ ਛੋਟਾ ਬਿਰਾ ਸੀ। ਭਾਰਤ ਦੇ ਜਿਹੜਾ ਸੰਮਤ ਚੱਲਦਾ ਉਹਨੂੰ ਬਿਕਰਮੀ ਸੰਮਤ ਕਹਿੰਦੇ ਨੇ, ਰਾਜੇ ਬਿਕਰਮਾਜੀਤ ਨਾਲ ਜੁੜਿਆ। ਗੁਰੂ ਗ੍ਰੰਥ ਸਾਹਿਬ ਦੇ ਚ ਵੀ ਜਿਹੜੇ ਹਵਾਲੇ ਮਿਲਦੇ ਨੇ ਉਹ ਬਿਕਰਮੀ ਸੰਮਤ ਦੇ ਨੇ। ਆਨ 78 ਜਾਨ 97 ਹੋਰ ਵੀ ਉੱਠਸੀ ਮਰਤ ਕਾ ਚੇਲਾ, ਇਹ ਬਿਕਰਮੀ ਸੰਮਤ ਹੈ, ਈਸਵੀ ਸੰਮਤ ਨਹੀਂ ਹੈ, ਲੰਘ ਹੈ। ਤੇ ਜਿਹੜਾ 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ ਨਾ, ਬਿਕਰਮੀ ਸੰਮਤ ਚੇਤਰ ਤੋਂ ਸ਼ੁਰੂ ਹੁੰਦਾ, ਚੇਤ ਤੋਂ। ਇਹ 12 ਮਾਹ ਵੀ ਬਿਕਰਮੀ ਸੰਮਤ ਨਾਲ ਸੰਬੰਧਿਤ ਹੈ, ਈਸਵੀ ਨਾਲ ਨਹੀਂ। ਈਸਵੀ ਸੰਮਤ ਤੇ ਜਨਵਰੀ ਤੋਂ ਸ਼ੁਰੂ ਹੁੰਦਾ ਹੈ, ਬਿਕਰਮੀ ਸੰਮਤ ਚੇਤ ਤੋਂ ਸ਼ੁਰੂ ਹੁੰਦਾ ਹੈ, ਉਦੋਂ ਅੰਦਾਜ਼ਨ ਮਾਰਚ ਦਾ ਮਹੀਨਾ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 2 12 ਮਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਵਿਚ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਜ ਰਾਗ ਵਿਚ, ਦੋਵੇਂ ਬਿਕਰਮੀ ਸੰਮਤ ਦੇ ਮੁਤਾਬਕ ਚੇਤ ਤੋਂ ਆਰੰਭ ਹੁੰਦੇ ਨੇ। ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਖਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਲਿਖਤਾਂ ਵਿਚ ਬਿਕਰਮੀ ਸੰਮਤ ਨੂੰ ਵਰਤਿਆ। ਸੰਮਤ 17 ਸਹਿਸ ਬੜੀਜੇ ਅਰਧ ਸੈਨ ਫੁਲ 3 ਕਹੀਜੇ, ਬਹਾਦਰੋ ਸੁਦੀ ਅਸ਼ਟਮੀ ਰਵਾਰਾ, ਇਹ ਸਾਰਾ ਜਿਹੜੀ ਗਿਣਤੀ ਹੈ ਬਿਕਰਮੀ ਸੰਮਤ ਦੀ। ਚਾਣਕ, ਬਿਦਰ ਤੇ ਭਰਤਰੀ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਇਨ੍ਹਾਂ ਤਿੰਨਾਂ ਮਹਾਂਪੁਰਸ਼ਾਂ ਨੇ ਦੱਸਿਆ, ਮਾਣ ਉੱਥੇ ਹੀ ਪਰਿਕਰਮਾ ਕਰਦਾ ਜਿੱਥੇ ਤਾਣ ਹੋਵੇ, ਤਾਣ ਹੀ ਨਹੀਂ ਤੇ ਮਾਣ ਕਿਹੜੀ ਗੱਲ ਦਾ। ਤਾਣ ਤੋਂ ਬਿਨਾਂ ਮਾਣ ਹੁੰਦਾ ਹੀ ਨਹੀਂ। ਅਗਰ ਕੋਈ ਮੰਗਦਾ ਤੇ ਮੂਰਖਤਾ, ਤੇ ਜਿੱਥੇ ਤਾਣ ਹੈ ਮਾਣ ਮੰਗਣ ਦੀ ਲੋੜ ਨਹੀਂ, ਮਾਣ ਆਪੇ ਹੀ ਪਰਿਕਰਮਾ ਕਰਦਾ ਹੈ, ਆਪੇ ਹੀ ਪਰਿਕਰਮਾ ਕਰਦਾ। ਇਸ ਤਾਣ ਨੂੰ ਕਈ ਹਿੱਸਿਆਂ ਵਿਚ ਵੰਡਿਆ, धन दा तान, शरीरक तान, बौद्धक तान, राजनीतिक तान, इस तरह वंड कर दे। बंदा ते महामूर्ख है कख नहीं समझ उन्हों, पर धनवान है तो धन एक शक्ति है, एक ताकत है बार दी। बार दी सारी हलचल धन दे आसरे थे, तो धन एक ताण है, तो धनवान दे कोल माण होवेगा कुदरती गल। दूर क्यों जाओ, गुरु प्रताप सूरज दिश बड़ी सोहनी कथा लिखी हुई है, कवि संतोख सिंह जी ने लिखी है। बहादुर शाह औरंगजेब दा लड़का, बहादुर शाह जफर नहीं, वो आखिरी मुगल सम्राट होया, बहादुर शाह औरंगजेब दा लड़का, इसने एक दिन अपने तखत देते हजूर साहब दी गल्ले ना देड़ दी गल्ले गुरु गोविंद सिंह जी महाराज नु बिठाया। लंबी चौड़ी कथा मैं बयान ना करा क्योंकि समय नु देखना। पहले तो उसने नजराना रखिया महाराज दे अगो नगीना, जिड़ा उस दे खजाने दे सब तो कीमती नगीना सी ते सब तो वड्डा सी, ते अंदरों ए सोचिया जिड़ी मेरे कोल महान चीज है वह भेट करा। औरंगजेब नाल टकराव रहा, औरंगजेब दा लड़का बहादुर शाह ने सुलह कर ली, उन्हें साफ कह दिता गुरदेव मेरे पिता दी गलतियां दी सजा मैनू ते ना देव, मैं थोड़ा मुरीद। उन्हें नगीना भेट किया, पर चूंकि अंदर ए ख्याल सी मैं सब तो वड्डी भेट दे रहा, अज तक गुरु गोबिंद सिंह नू इस तरह की भेट किसी ने नहीं दिती होनी। महाराज ने नगीना चुक के गोदावरी सुट दिता। बड़ा अफसोस होया बहादुर शाह नू, अंदर सोचदा मैं ते समझिया सी गुरु नू पता होना है नगीना है, इन्हां ने पत्थर जान के सुट दिता है। उस जमाने च उहदी लखां रुपए कीमत। हाथ जोड़ के कहन लगा महाराज आपने जो गोदावरी सुट दिता है पत्थर नहीं है नगीना है। अच्छा नगीना है, फिर इंज कर तू आप ही कट के लिया ले लेने, तू आप ही कट के लिया। गोडे गोडे पानी सी ज्यो गया, कहन लगे दो हाथा नाल लब लब पाएगा, जो थले इंज पत्थर सारे बार कढे तो सब नगीने ही नगीने। अखां खुल गईयां, आके मत्था टेकिया, जेदी निगाह करम हर पत्थर नू नगीना बना दे सकदी है, मैं वे भुलेखे च पै गया कि मैं बहुत वड्डी भेट दित्ती है, मैं बहुत वड्डी भेटा कीती है। बोल मंगी, उस थां ते यादगारी स्थान भी बनिया हुआ गुरुद्वारा नगीना घाट। बहादुर शाह ने धन गुरु गोविंद सिंह जी महाराज नू अपने सिंघासन ते बिठाया, बहुत वड्डा खेमा लग्या होया सी, तखत दे उत्ते सतगुरु नू बिठाया, आप थले बैठ गए दूजे छोटे सिंघासन ते। जिहड़ा वड्डा सिंघासन हुंदा उहनू औरंग कहिंदे ने, जिहड़ा छोटा हुंदा उहनू मसनत कहिंदे ने। इह मसनत है, मसनत दा ही पंजाबी रूप बणिया मसंद, इस शब्द है मसनत। गुरु अमरदास जी महाराज ने 22 मसनदा 22 मंजिया प्रचारकां नू दित्तियां सन। उस दिन तो बाद गुरुद्वारियां च ए मसनद विछाई जांदी है भई कथा कीर्तन जरा उच्ची जगह ते होवे। ए प्रथा चलाई सी गुरु अमरदास जी ने भई संगतां दिखाई देण ते कथा कीर्तन दा सन्मान होवे। गल इन्नी है, 22 मंजिया 22 मसनद। वड्डा तहत ओनू औरंग कहिंदे ने, छोटा तहत ओनू मसनद कहिंदे ने। जैसे शाहजहां दे लड़के दा नाम ते मयुनदीन से, पर जिस दिन उसकी ताजपोशी हुई प्यो नू जेल दे छपा के ते तिन्ना भरावां नू मार के, उन्हें जद अपनी ताजपोशी कीती ते अपना नाम रखिया औरंगजेब, ਔਰੰਗ ਕਹਿੰਦੇ ਨੇ ਤਖਤ ਨੂੰ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ, ਤਖਤ ਦਾ ਸ਼ਿੰਗਾਰ, ਤਖਤ ਦੀ ਸ਼ੋਭਾ, ਤਖਤ ਦੀ ਮਾਣ ਮਰਿਆਦਾ। ਸ਼ਾਇਰ ਲੋਕ, ਕਵੀ ਲੋਕ, ਸਾਹਿਤਕਾਰ ਦਿਮਾਗ ਦੇ ਧਨੀ ਔਰ ਸ਼ਹਿਨਸ਼ਾਹ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹੇ ਨੇ। ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ, ਕੋਈ ਉਪਮਾ ਖਾਸੀਅਤ ਤੇ ਫਿਰ ਨਾਮ, ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ। ਜੈਸੇ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਹੈ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ, ਅੱਲਾਹੁ ਅਕਬਰ, ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖਤ ਨਸ਼ੀਨ ਹੋਇਆ, ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ, ਸਾਰਾ ਜਹਾਨ ਮੇਰੀ ਮੁੱਠੀ ਚ, ਮੇਰੀ ਪਕੜ ਦੇ ਚ, ਮੇਰੀ ਗ੍ਰਿਫਤ ਦੇ ਚ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਜਿਸ ਦਿਨ ਤਖਤ ਨਸ਼ੀਨ ਹੋਇਆ, ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹਜਹਾਂ, ਨਿਰਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆਂ ਦਾ, ਸ਼ਾਹੇ ਜਹਾਂ, ਸਾਰੇ ਜਹਾਨ ਦਾ ਬਾਦਸ਼ਾਹ। ਸ਼ਾਹਜਹਾਂ ਦਾ ਲੜਕਾ ਮਯੂਨਦੀਨ ਤਿੰਨ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ, ਤਖਤ ਦਾ ਸ਼ਿੰਗਾਰ, ਤਖਤ ਦੀ ਸ਼ੋਭਾ, ਤਖਤ ਦੀ ਮਾਣ ਮਰਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਔਰੰਗਜ਼ੇਬ ਨੂੰ ਜੋ ਲਿਖਿਆ, ਨਾ ਜ਼ੇਬ ਤੋਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਵਾਇਦ ਫਰੇਬ, ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ। ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ, ਸਿੰਘਾਸਣ ਬਦਨਾਮ ਹੋ ਜਾਂਦਾ, ਭ੍ਰਸ਼ਟ ਹੋ ਜਾਂਦਾ, ਮਹਿਲਾ ਹੋ ਜਾਂਦਾ। ਬੜੀ ਜੁਰਤ, ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸੈਯਦ ਜੋ ਬਹਾਦਰ ਸ਼ਾਹ ਨੂੰ ਦੀਨੀ ਤਾਲੀਮ ਦਿੰਦਾ ਸੀ, ਉਹਨੂੰ ਚਿੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ, ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ, ਜਦਕਿ ਮੈਂ ਉਸਤਾਦ ਹਾਂ, ਮੈਂ ਪੜ੍ਹਾਉਣ ਵਾਲਾ, ਮੈਂ ਇਸਨੂੰ ਇਲਮ ਪੜਾਇਆ, ਦੀਨੀ ਇਲਮ ਪੜਾਇਆ, ਸੰਸਾਰੀ ਇਲਮ ਪੜਾਇਆ, ਮੈਂ ਇਸਦਾ ਉਸਤਾਦ ਹਾਂ, ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ। ਅੰਦਰ ਕ੍ਰੋਧ ਨਾਲ ਭਰ ਗਿਆ, ਤਾਂ ਗੁੱਸਾ ਹੁਣ ਬਹਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ, ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਕਲਾ ਕਿਹੜੀ ਹੈ? ਫਕੀਰ ਹੋ ਤੁਸੀਂ, ਵਲੀ ਅੱਲਾ ਹੋ, ਪੈਗੰਬਰ ਕਹਿਲਾਉਂਦੇ ਹੋ, ਦਸਵੇਂ ਗੁਰੂ ਨਾਨਕ ਕਹਿਲਾਉਂਦੇ, ਹੈ ਕੀ ਤੁਹਾਡੇ ਕੋਲ, ਤੁਹਾਡੇ ਕੋਲ ਕੀ ਹੈ? ਭਾਵੇਂ ਬਹਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੈਯਦ ਗੁਸਤਾਖੀ ਕਰ ਰਿਹਾ, ਔਰ ਫਿਰ ਉਸਤਾਦ ਸੀ, ਬਹਾਦਰ ਸ਼ਾਹ ਚੁੱਪ ਕਰ ਗਏ, ਉਸਤਾਦ ਸੀ ਬਹਾਦਰ ਸ਼ਾਹ, ਉਸ ਕੋਲ ਪੜਦਾ ਸੀ। ਮਹਾਰਾਜ ਕਹਿਣ ਲੱਗੇ, ਸੈਯਦ ਤੋਂ ਕਰਾਮਾਤ ਦੇਖਣੀ ਹੈ? ਹਾਂ, ਕਰਾਮਾਤ ਦੇਖਣੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਦੀ, ਜਿਸ ਦੀ ਕਥਾ ਭਾਰਤ ਦੇ ਤਮਾਮ ਇਤਿਹਾਸਕ ਸਥਾਨਾਂ ਚ ਆਉਂਦੀ ਹੈ, ਸ਼ਾਮ ਦੇ ਵਕਤ ਆਉਂਦੀ ਹੈ, ਇਤਿਹਾਸਕ ਗ੍ਰੰਥ ਹੈ, ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ, ਛੋਟਾ ਨਾਮ ਸੂਰਜ ਪ੍ਰਕਾਸ਼। ਸਤਿਗੁਰ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਿਹੀਨਾ, ਤਿਸ ਮੁਖ ਮੇ ਲਖ ਅਸਮਦ ਪੀਨਾ। ਦਿਨ ਰਾਤ ਤੂੰ ਬਹਾਦਰ ਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ, ਕਰਾਮਾਤ ਉਹਦੇ ਮੂੰਹ ਚ ਵਸਦੀ ਹੈ, ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫਾ ਬੋਲਦਾ, ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ, ਤੇ ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ, ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹਨੂੰ ਕਰਾਮਾਤ ਕਹਿੰਦੇ, ਹੋਰ ਕੀ ਕਰਾਮਾਤ ਹੈ? استاد ذوق کہندے نے کسی کے ایک آنسو پر ہزاروں دل تڑپتے ہیں، کسی کا عمر بھر رونا یوں ہی بیکار جاتا ہے۔ ایک انجو نکلے ہے، ہزاراں دل رو اٹھے، کوئی ساری زندگی روندا رہا ہے، کسی نے پوچھیا بھی نہیں کیوں رو رہے ہیں، یہ تیرے ہنجو کیوں نکلے۔ صاحب کہندے نے کرامات دیکھ، بہادر شاہ دی زبان دے چوستی ہے، ایک بول بولدا ہے سینکڑے بندے نس پیندے نے، ہاتھ جوڑ کے منن نو تیار نے، یہ کرامات نہیں تے ہور کی ہے۔ سید مسکرا کے کہن لگا، مہاراج اے کرامات تے پھر بہادر شاہ دی ہوئی نا، تھوڑے کول کی ہے؟ میں اے پوچھ رہا تھوڑے کول کی ہے؟ تسی ولی اللہ، تسی پیغمبر، تسی دسویں گرو نانک، تھوڑے کول کی ہے؟ مہاراج نے جیب چو سونے دی مور کڈی تے مغل شہنشاہ نے بھارت دے اس زمانے چ روپے دا نام بدل کے دینار رکھے ہویا سی، جویں تھے۔ صاحبہ نے مور کڈی تے مخاطب ہو کے کیا، پک دینار جو ہاتھ ہمارے، ایو عظمت لیو دوتی بیچارے۔ اے عظمت ہے، کرامات ہے، سنسار دی ساری بھج جوڑ دا کارن دھن، سنسار دی ساری ہلچل دا کارن دھن، اور سنسار دیچ ایک نمبر دی شکتی دھن۔ ایک کرامات ہے، یہ دن چاہو کچھ بھی کر لو جگت دیچ۔ کبھی سنتوک سنگھ جی لکھ دینے، اگو ہن سید نے کیا، سن سید بولیو تج مون، تم میں کرامات ہے کون؟ اے کرامات پیسے دی ہو گئی، او کرامات بہادر شاہ دی ہو گئی، تھوڑے وچ کی؟ باز نہیں آیا، سوال تے سوال کری گئے، تھوڑے وچ کی ہے، تسی کی رکھ دیا؟ مہاراج کہن لگے، پھر تو ساڈی کرامات دیکھنی ہے؟ ہاں دیکھنی ہے۔ پھر انکار نہ کریں، جد اسی دکھان لگی ہے نا، پھر زبان نل کہیں ہاں دکھاوا۔ مہاراج میں انکار کیوں کراں گا، میں تو بار بار کہندا پیا تسی اپنی کوئی کرامات دکھاوا۔ سن سید بولیو تج مون، تم میں کرامات ہے کون؟ سن ستگر شمشیر نکاسی، سب میں چھٹا سمان پرگاسی۔ مہاراج نے میان چو تلوار کڈ لی، تے تلوار انج چمکی جویں بدلاں دے بجلی۔ سن ستگر شمشیر نکاسی، سب میں چھٹا سمان پرکاسی، تت چھن بدن پیت ہوئے گئے، لوچن سمک نہ کرتے بھے، ساریاں دے چہرے پیلے پہ گئے، کی ہو گیا؟ بہادر شاہ بھی سر ڈھا کے بیٹھ گیا، ایک ہی ہو گیا۔ ہن ستگر سید نو مخاطب ہو کے کہندے نے، تیج دیپت سدھی مکھتے کہیں، اے بھی کرامات ایک ہے، اے کرامات ہے میرے کو شستر، ہن توں بول کرامات دکھاؤ تے میں تینوں اس دی کرامات دکھاوا۔ کمبنی چھڑ گئی، انہوں ہاتھ جوڑ لگا، نہیں مہاراج میں تو جی وارتالاپ کر رہے سی، آپ دے نال بچن بلاس کر رہے، نہیں بچن بلاس دی گل نہیں، ہن توں بول کرامات دکھاؤ، میں دکھاوا۔ او بار بار ہاتھ جوڑی جائے، ستگرو بہادر شاہ نو کہندے نے، اس طرح دے پھوکے ناٹک چیٹک اس نال ٹھنڈے پی جاندے نے، کی کرامات؟ رد سد سب مو ہے، نام نہ وسے منائے، ناٹک چیٹک کیے کاجا، پرب لوگن کے آوت لا جا۔ تو میں عرض کراں، چانک نے، بھرتری نے، بدر نے تان دا ذکر کیتا ہے، مان اتھے ہوندا ہے جتھے تان ہوئے، یہ دونوں کٹھے رہندے ہیں۔ مان تے تان دا چولی دامن دا ساتھ ہے، تان نہیں تے مان کیڑی گل دا؟ تو چانک کہندا ہے، سنسار دے پہلا تان دھن، موڑ تو موڑ بندہ ہوئے، ویسے جس دی ਬਹੁਤ ਬਿਜ਼ੀ ਲਾਈਫ ਹੈ ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ, ਜੀਵਨ ਬਾਰੇ ਕੱਖ ਵੀ ਨਹੀਂ, ਪਰਮਾਤਮਾ ਬਾਰੇ ਕੁਛ ਵੀ ਨਹੀਂ। ਕਿਸੇ ਇੱਕ ਪਹਿਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ, ਹਜ਼ਾਰਾਂ ਪਹਿਲੂਆਂ ਚ ਪਛੜ ਜਾਂਦਾ। ਰੱਬੀ ਨਹੀਂ ਹੈ ਮੈਂ, ਛੋਟੀ ਦਾ ਸੰਗੀਤਕਾਰ ਛੋਟੀ ਦਾ ਕਵੀ ਨਹੀਂ ਆਉਂਦਾ, ਛੋਟੀ ਦਾ ਕਵੀ ਛੋਟੀ ਦਾ ਸੰਗੀਤਕਾਰ ਨਹੀਂ ਆਉਂਦਾ, ਔਰ ਛੋਟੀ ਦਾ ਸੰਗੀਤਕਾਰ ਕੋਈ ਚਿੱਤਰਕਾਰ ਨਹੀਂ ਆਉਂਦਾ, ਛੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਆਉਂਦਾ। ਕਿਸੇ ਇੱਕ ਪਹਿਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ, ਹਜ਼ਾਰਾਂ ਪਹਿਲੂਆਂ ਦੇ ਪਛੜ ਜਾਂਦਾ, ਇਸ ਵਾਸਤੇ ਛੋਟੀ ਦਾ ਧਨਵਾਨ ਕੋਈ ਰੱਬੀ ਗੁਣਵਾਨ ਨਹੀਂ ਆਉਂਦਾ, ਨਹੀਂ ਆਉਂਦਾ। ਇਹ ਤੇ ਕਦੀ ਕਦਾਈ ਕੋਈ ਜਨਕ ਜੈਸਾ, ਮਹਾਰਾਜੇ ਰਣਜੀਤ ਸਿੰਘ ਜੈਸਾ, ਪਰ ਨਾ ਗੁਣਵਾਨ ਨਹੀਂ ਆਉਂਦਾ। ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ, ਸਮਝਣ ਵਾਸਤੇ ਵਕਤ ਚਾਹੀਦਾ, ਉਹਦੇ ਕੋਲ ਵਕਤ ਨਹੀਂ ਹੈ, ਲਾਈਫ ਬੜੀ ਬਿਜ਼ੀ। ਮੈਨੂੰ ਮਿਲਦੇ ਨੇ ਭਾਰਤ ਦੇ ਚ ਕਈ, ਕਹਿੰਦੇ ਨੇ ਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰੀਏ, ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨੀ, ਘੰਟਾ ਬਾਣੀ ਪੜੀਏ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸਾਰੀ ਭੱਜ ਦੌੜ ਤੇ ਰੋਟੀ ਵਾਸਤੇ, ਤੇ ਰੋਟੀ ਖਾਣ ਦੀ ਤੁਹਾਡੇ ਕੋਲ ਵੇਲ ਕੋਈ ਨੀ। ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆਓ, ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ, ਹੁਣ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ, ਤੇ ਆਰਾਮ ਦਾ ਸਮਾਂ ਨਹੀਂ। ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਮਸਕੀਨ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨੀ, ਕਥਾ ਕੀਰਤਨ ਕਿੱਥੇ ਸੁਣੀਏ। ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ, ਮੌਤ ਆਪਣੀ ਵੇਲ ਕੱਢ ਲਏਗੀ, ਤੂੰ ਦੇਖਦਾ ਹੀ ਰਹਿ ਜਾਏਗਾ। ਕਹਿਤੀ ਗਈ ਦੇਖ ਵਾਜੇ ਵਜਾਏ, ਵਹੀ ਇਹ ਕਰੇ ਸੀ ਜੋ ਸਾਚਾ ਖੁਦਾ ਹੈ। ਕਿਸੇ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਦੇ ਚ ਪਛੜ ਜਾਂਦਾ ਹੈ। ਜੇ ਕਬੀਰ ਜੈਸੇ, ਨਾਮਦੇਵ ਜੈਸੇ, ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆਂ ਦੇ ਚ ਪਛੜ ਗਏ, ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਚ ਖਰਚ ਕਰ ਦਿੱਤਾ, ਉਸ ਦੇ ਚੋਂ ਬਹੁਤ ਅੱਗੇ ਲੰਘ ਗਏ, ਪਰਮਾਤਮਾ ਤੱਕ ਪਹੁੰਚ ਗਏ। ਕਿਸੇ ਵੀ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਚੋਂ ਪਛੜ ਜਾਂਦਾ, ਇਹ ਵੀ ਮੈਂ ਅਰਜ਼ ਕਰਦੇ। ਰੱਬੀ ਨਹੀਂ ਹੈ ਮੈਂ, ਐਸਾ ਨਹੀਂ ਹੈ ਮੈਂ। ਚਾਣਕ ਲਿਖਦਾ ਹੈ ਧਨ ਇੱਕ ਤਾਣ ਹੈ ਮਾਣ ਹੋਵੇਗਾ। ਇਸ ਤੋਂ ਬਾਅਦ ਸਰੀਰਕ ਤਾਣ ਬੜੇ ਬੜੇ ਪਹਿਲਵਾਨਾਂ ਕੋਲ ਆਉਂਦਾ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਭਾਰਤ ਦੇ ਸਭ ਤੋਂ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੰਦੇ ਨੇ, ਭਾਰਤ ਕੇਸਰੀ। ਪਿਛਲੇ ਦਿਨ ਹਰਿਆਣੇ ਦਾ ਕੋਈ ਸੀ, ਉਹਨੂੰ ਇਹ ਲਕਬ ਮਿਲਿਆ ਸੀ, ਭਾਰਤ ਕੇਸਰੀ। ਕਿਸੇ ਵਕਤ ਦਾਰਾ ਸਿੰਘ ਵੀ ਸੀ ਭਾਰਤ ਕੇਸਰੀ। ਉਹਨਾਂ ਦੇ ਜਲੂਸ ਵੀ ਨਿਕਲਦੇ, ਉਹਨਾਂ ਦੇ ਚੇਲੇ ਚਾਂਟੇ ਵੀ ਆਉਂਦੇ ਨੇ, ਉਹਨਾਂ ਨੂੰ ਗੌਰਮੈਂਟ ਪੱਧਰ ਤੇ ਸਨਮਾਨਿਤ ਵੀ ਕੀਤਾ ਜਾਂਦਾ। ਬੜੀ ਗੱਲ ਹੈ ਕਿ ਉਹਨਾਂ ਕੋਲ ਸਰੀਰਕ ਬਲ, ਦਸ ਬੰਦਿਆਂ ਨੂੰ ਕਾਬੂ ਕਰ ਲੈਣ, ਇਤਨੀ ਸ਼ਕਤੀ, ਇਤਨੀ ਤਾਕਤ। ਤਾਣ ਤਾਕਤ ਨੂੰ ਕਹਿੰਦੇ ਨੇ। ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਤੋ ਪਹਿਲਵਾਨਾਂ ਦਾ ਵੀ ਮਾਣ ਹੁੰਦਾ, ਬਕਾਇਦਾ ਹੁੰਦਾ। ਤੀਸਰਾ ਤਾਣ ਬੌਧਕ ਤਾਣ, ਦਾਰਸ਼ਨਿਕ ਹੈ, ਫਿਲੋਸਫਰ ਹੈ, ਕਵੀ ਹੈ, ਕਲਮ ਦਾ ਧਨੀ ਹੈ, ਦਿਮਾਗ ਦਾ ਧਨੀ ਹੈ, ਤਾਣ ਹੈ, ਮਾਣ ਤੇ ਹੋਵੇਗਾ। ਅਕਬਰ ਨੇ ਆਪਣੇ ਦਰਬਾਰ ਦੇ ਚ ਬੀਰਬਲ ਨੂੰ, ਮੁੱਲਾ ਦੋ ਪਿਆਜ਼ਾ ਨੂੰ, ਜਨਾਬ ਫੈਜ਼ੀ ਨੂੰ, ਕਵੀ ਰਹੀਮ ਨੂੰ, ਤਾਨ ਸੈਨ ਨੂੰ ਰੱਖਿਆ ਸੀ। ਇਹ ਬੜੇ ਦਿਮਾਗ ਦੇ ਧਨੀ। ਅਕਬਰ ਖੁਦ ਸਲਾਮ ਕਰਦਾ ਸੀ ਉਹਨਾਂ ਨੂੰ, ਝੁਕ ਕੇ ਕਹਿੰਦਾ ਸੀ ਮੇਰੇ ਦਰਬਾਰ ਦੇ ਕੀਮਤੀ ਰਤਨ ਨੇ, ਇਹਨਾਂ ਤੋਂ ਬਿਨਾਂ ਮੇਰਾ ਦਰਬਾਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਉਹਨਾਂ ਸਾਰਿਆਂ ਦਾ ਆਪਣੇ ਵਕਤ ਵਿਚ ਬੜਾ ਮਾਣ ਸਨਮਾਨ ਸੀ, ਕਿਉਂ ਤਾਣ ਸੀ, ਅਕਲ ਦੇ ਧਨੀ ਸਨ, ਬੌਧਕ ਬਲ ਸੀ ਉਹਨਾਂ ਕੋਲ, ਦਿਮਾਗੀ ਤਾਣ ਸੀ। ਚੌਥਾ ਤਾਣ ਮੰਨਦੇ ਨੇ ਰਾਜਨੈਤਿਕ ਤਾਣ, ਕੋਈ ਕੁਰਸੀ ਹੈ ਉਹਦੇ ਕੋਲ ਹੁਕਮਰਾਨ ਹੈ, ਤੋ ਸਲਾਮਾਂ ਤੇ ਹੋਣਗੇ, ਸਜਦੇ ਤੇ ਹੋਣਗੇ, ਪਰਕਰਮਾ ਤੇ ਹੋਵੇਗੀ। ਹੁਣ ਮੈਂ ਅਰਜ਼ ਕਰਾਂ, ਜਿਸ ਨੂੰ ਕਹਿੰਦੇ ਨੇ ਧਨ ਦਾ ਤਾਣ, ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ। ਹਾਲਾਤ ਇੱਕ ਦਫਾ ਐਸੇ ਹੋ ਗਏ ਸਨ, ਜਦ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ, ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸਤੇ ਪੈਸੇ ਨਹੀਂ ਸਨ, ਇਤਿਹਾਸ ਕਹਿੰਦਾ। ਸ਼ਾਮੀ ਸਤਿਗੁਰ ਸੋਚਦੇ ਚ ਬੈਠੇ ਮਜ਼ਦੂਰ ਬੜੇ ਨੇ ਤੇ ਸਾਰਿਆਂ ਨੂੰ ਦੇਣੇ ਨੇ ਤੇ ਥੈਲੀ ਵਿਚ ਦਮੜੇ ਘੱਟ ਨੇ। ਰੱਬੀ ਨੇਤ ਭਾਈ ਸੋਮਾ ਜੀ ਆ ਗਏ ਤੇ ਸਤਿਗੁਰਾਂ ਦੀ ਥੈਲੀ ਨੂੰ ਇਕ ਪਾਸੇ ਕਰਕੇ ਆਪਣੀ ਥੈਲੀ ਰੱਖੀ, ਮਹਾਰਾਜ ਅੱਜ ਮਜ਼ਦੂਰਾਂ ਨੂੰ ਇਸ ਥੈਲੀ ਚੋਂ ਦਿਓ। ਸਤਿਗੁਰਾਂ ਦੀ ਜ਼ਬਾਨ ਚੋਂ ਨਿਕਲਿਆ ਤੂੰ ਤੇ ਸਾਡਾ ਸ਼ਾਹ ਹੈ। ਉਸ ਦਿਨ ਤੋਂ ਗੁਰੂ ਘਰ ਦੇ ਚ ਇਕ ਬਿਰਾਦਰੀ ਚੱਲੀ ਏ ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ, ਸੋਮੇ ਸ਼ਾਹ ਤੋਂ ਚੱਲੀ ਏ। ਔਰ ਇਹ ਕਾਫੀ ਤਾਦਾਦ ਦੇ ਚ ਹਰਿਆਣੇ ਚ ਇਨ੍ਹਾਂ ਦੇ ਡੇਰੇ ਵੀ ਨੇ, ਦਿੱਲੀ ਦੇ ਚ ਵੀ ਹੈ, ਹਰਬੰਸ ਸ਼ਾਹ ਸਿੰਘ ਦਾ ਡੇਰਾ, ਡੇਰਾ ਸਮੇਲ ਖਾਨ ਕਲੋਨੀ ਚ, ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ ਜੀਨ ਦੇ ਚ, ਜੀਵਨ ਸ਼ਾਹ ਸਿੰਘ ਦਾ ਡੇਰਾ, ਰੁੜਕੀ ਡੇਰਾ ਦੋਨ, ਅਲਵਰ ਦੇ ਚ ਸੁਖਦੇਵ ਸ਼ਾਹ ਦਾ ਡੇਰਾ। ਇਹ ਸੋਮੇ ਸ਼ਾਹ ਦੀ ਅਨਸ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਸੁਤੇ ਸਿੰਘ ਤੋਂ ਤੇ ਸਾਡਾ ਸ਼ਾਹ ਹੈ। ਤੋ ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾਹ, ਬਾਅਦ ਸ਼ਾਹ ਇਹਨਾਂ ਦੀ ਅਲ ਬਣ ਗਈ, ਜ਼ਾਤ ਬਣ ਗਏ, ਗੋਤ ਬਣ ਗਏ। ਧਨ ਦਾ ਤਾਂ ਮਹਾਰਾਜ ਕੋਲ ਨਹੀਂ ਹੈ, ਦੂਸਰਾ ਤਾਣ ਆਉਂਦਾ ਹੈ ਤਨ ਦਾ ਤਾਣ। ਤੋ ਮਹਾਰਾਜ ਦਾ ਸਰੀਰ ਵੀ ਆਮ ਸਾਧਾਰਨ ਸਰੀਰਾਂ ਵਰਗਾ ਸੀ, ਕੋਈ ਪਹਿਲਵਾਨ ਨਹੀਂ ਸਨ, ਇਹ ਵੀ ਮਹਿਰਜ ਕਰਦੇ। ਤੀਸਰਾ ਤਾਣ ਆਉਂਦਾ ਹੈ ਰਾਜਨੈਤਿਕ। ਤੋ ਮਹਾਰਾਜ ਕੋਈ ਜਾਗੀਰਦਾਰ ਨਹੀਂ, ਕੋਈ ਹੁਕਮਰਾਨ ਨਹੀਂ, ਕਿਸੇ ਜਗੀਰ ਦੇ ਮਾਲਕ ਨਹੀਂ ਨੇ, ਕਿਸੇ ਮੁਲਕ ਦੇ ਹੁਕਮਰਾਨ ਨਹੀਂ ਨੇ। ਲੇਕਿਨ ਹੈਰਾਨਗੀ ਸੀ ਉਸ ਵਕਤ ਦੇ ਹੁਕਮਰਾਨਾਂ ਨੂੰ, ਸਾਰਾ ਜਗਤ ਜੁਗਦਾ, ਹਿੰਦੂ ਜੁਗਦੇ ਨੇ, ਮੁਸਲਿਮ ਜੁਗਦੇ ਨੇ, ਮੀਆਂ ਮੀਰ ਜੈਸਾ ਮੱਥਾ ਟੇਕਦਾ, ਜਮਾਲ ਹੁਸੈਨ ਸਜਦਾ ਕਰਦਾ, ਬ੍ਰਾਹਮਣ ਮੱਥਾ ਟੇਕਦੇ ਨੇ, ਹਿੰਦੂ ਪਰਿਕਰਮਾ ਕਰਦੇ ਨੇ, ਮੁਸਲਮਾਨ ਪਰਿਕਰਮਾ ਕਰਦੇ ਨੇ, ਹੈ ਕਿ ਇਸ ਫਕੀਰ ਕੋਲ ਹੈ ਕਿ, ਇਸ ਤਰ੍ਹਾਂ ਦਾ ਪੁੱਛਣਾ ਵਕਤ ਦੇ ਹੁਕਮਰਾਨਾਂ ਦਾ ਨਫ਼ਰਤ ਕਰਕੇ ਵੀ ਹੁੰਦਾ ਸੀ, ਬਈ ਇਤਨੇ ਸਜਦੇ ਹੋ ਰਹੇ ਨੇ, ਹਿੰਦੂ ਝੁਕਦੇ ਪਏ ਨੇ, ਮੁਸਲਿਮ ਝੁਕਦੇ ਪਏ ਨੇ, ਬ੍ਰਾਹਮਣ ਝੁਕ ਰਹੇ ਨੇ, ਖੱਤਰੀ ਝੁਕ ਰਹੇ ਨੇ, ਸ਼ੂਦਰ ਝੁਕ ਰਹੇ ਨੇ, ਵੈਸ਼ ਝੁਕ ਰਹੇ ਨੇ, ਧਨਵਾਨ ਝੁਕ ਰਹੇ ਨੇ, ਗੁਣਵਾਨ ਝੁਕ ਰਹੇ ਨੇ, ਬੜੇ ਬੜੇ ਹੁਕਮਰਾਨ ਵੀ ਸਜਦਾ ਕਰਦੇ ਪਏ ਨੇ, ਜਾਗੀਰਦਾਰ ਮੱਥਾ ਪੈ ਟੇਕਦੇ ਹੈ ਕਿ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਚ ਆਪ ਦੱਸਿਆ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਜੋ ਪ੍ਰਭੂ ਹੈ, ਪ੍ਰਭੂ ਦਾ ਨਾਮ ਹੈ, ਬਸ ਸਾਡੇ ਕੋਲ ਹੀ ਹੈ, ਹੋਰ ਕੁਛ ਨਹੀਂ। ਤਾਣ ਹੈ ਤਾਣ, ਸੱਚ ਦਾ ਤਾਣ ਹੈ ਸਾਡੇ ਕੋਲ, ਪਰਮਾਤਮਾ ਦਾ ਤਾਣ ਹੈ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਤੂੰ ਆਪਣੇ ਨਾਮ ਦਾ ਹੀ ਤਾਣ ਸਾਨੂੰ ਦੇ, ਬਾਕੀ ਨੇ ਮਾਣ ਵਾਂਗੋ ਤਾਣ ਵਾਂਗੋ ਧਨ ਲਖਮੀ ਸੁਤ ਦੇ। ਔਰ ਜਿਹਦੇ ਕੋਲ ਰੱਬੀ ਤਾਣ ਹੋਵੇ, ਜ਼ਿੰਦਗੀ ਚ ਕਦੀ ਨਿਮਾਣਾ ਨਹੀਂ ਆਉਂਦਾ, ਕਦੀ ਨਹੀਂ ਆਉਂਦਾ। ਜਿਹੜਾ ਸ਼ੁਰੂ ਦੇ ਚ ਪਰਮਾਤਮਾ ਦਾ ਆਸਰਾ ਪਕੜ ਲਵੇ, ਜ਼ਿੰਦਗੀ ਚ ਕਦੀ ਬੇਆਸਰਾ ਵੀ ਨਹੀਂ ਆਉਂਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬਾਕੀ ਆਸਰੇ ਮਨੁੱਖ ਪਕੜਦੇ ਨੇ, ਕਈ ਦਫਾ ਆਸਰੇ ਨਹੀਂ ਰਹਿੰਦੇ। ਸਭੋ ਬੱਜੇ ਆਸਰਾ ਚੂਕੇ ਸਭ ਅਸਰਾ। ਇਹਦੇ ਉੱਤੇ ਇੱਕ ਮੈਂ ਦਲੀਲ ਦਿੰਦਾ ਹੁੰਦਾ, ਮਨੁੱਖ ਨੂੰ ਕੋਈ ਅਸਾਧ ਰੋਗ ਹੋ ਜਾਏ, ਅਸਾਧ, ਤੇ ਡਾਕਟਰ ਜਵਾਬ ਦੇ ਜਾਏ, ਆਖੇ ਹੁਣ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਕੋਈ ਹੋਰ ਤਰੀਕਾ ਲੱਭੋ, ਫਿਰ ਉਹ ਆਯੁਰਵੇਦ ਦਾ ਆਸਰਾ ਪਕੜਦਾ। ਚਲੋ ਹੁਣ ਵੈਦਾਂ ਕੋਲ ਜਾਈਏ, ਡਾਕਟਰਾਂ ਕੋਲ ਤੇ ਕੁਛ ਨਹੀਂ ਹੋਇਆ, ਤੇ ਆਯੁਰਵੇਦ ਆਚਾਰੀਆ ਵੀ ਕਹਿ ਦੇਣ ਹੁਣ ਸਾਡੇ ਵੱਸ ਦੀ ਗੱਲ ਨਹੀਂ ਹੈ, ਫਿਰ ਮਨੁੱਖ ਹੋਮਿਓਪੈਥੀ ਇਸ ਢੰਗ ਦਾ ਜੋ ਹੈ ਸਾਰਾ ਪਕੜੇਗਾ, ਉਸ ਤੋਂ ਵੀ ਗੱਲ ਨਾ ਬਣੀ, ਫਿਰ ਨੇਚਰ ਪੈਥੀ, ਚਲੋ ਇਹਦੇ ਨਾਲ ਮਤਾ ਠੀਕ ਹੋ ਜਾਈਏ। ਪਰ ਨੇਚਰ ਪੈਥੀ ਨਾਲ ਵੀ ਠੀਕ ਨਾ ਹੋਇਆ, ਹੋਮਿਓਪੈਥੀ ਵੀ ਠੀਕ ਨਾ ਕਰ ਸਕੀ, ਐਲੋਪੈਥੀ ਵੀ ਠੀਕ ਨਾ ਕਰ ਸਕੀ, ਤੇ ਆਯੁਰਵੇਦ ਆਚਾਰੀਆ ਵੀ ਨਿਰਾਸ਼ ਹੋ ਕੇ ਕਹਿਣ ਲੱਗੇ ਨਹੀਂ ਸਾਡੇ ਵਸ ਦੀ ਗੱਲ ਨਹੀਂ। ਫਿਰ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ ਔਰ ਸਾਰੇ ਕਹਿੰਦੇ ਹੁਣ ਤੂੰ ਰੱਬ ਦਾ ਹੀ ਆਸਰਾ ਪਕੜ, ਹੁਣ ਈਸ਼ਵਰ ਦਾ। ਈਸ਼ਵਰ ਦੇ ਆਸਰੇ ਨੂੰ ਮਨੁੱਖ ਨੂੰ ਮਨੁੱਖ ਅਖੀਰ ਦੇ ਚ ਰੱਖਦਾ। ਜਦ ਸਾਰੇ ਆਸਰੇ ਟੁੱਟ ਜਾਣ, ਸਭੋ ਬਾਜੇ ਆਸਰਾ ਚੂਕੇ ਸਭ ਆਸਰਾ। ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਪਹਿਲੇ ਆਸਰਾ ਪਰਮਾਤਮਾ ਦਾ ਪਕੜ ਲੈਂਦਾ ਜ਼ਿੰਦਗੀ ਚ ਕਦੀ ਵੀ ਆਸਰਾ ਨਹੀਂ ਆਉਂਦਾ, ਆਉਂਦਾ ਹੀ ਨਹੀਂ, ਸਦਾ ਆਸਰਾ ਉਸਦਾ ਬਣਦਾ ਰਹਿੰਦਾ। ਤੇ ਜਿਹਦੇ ਕੋਲ ਰੱਬੀ ਤਾਣ ਹੈ ਉਹ ਕਦੀ ਨਿਮਾਣਾ ਵੀ ਨਹੀਂ ਆਉਂਦਾ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭਟੇਕ।
1: You're listening to KRPI 1550 Radio, Ferndale, Washington.
2: Radio station 1550 AM Gurbani segment tuhade tak. Swargwasi Sardar Ajit Singh ji baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਂ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐਂ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਤਾਂ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ PhD ਕਰਦਾ ਕਹੇ ਮੈਂ ਤਾਂ ਬੈਟ ਬੱਲਾ ਕਰਦੇ, ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। A for Apple ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ A ਤੋਂ ਬਣਦਾ, A ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ A ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ, ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ,

0: ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ। ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸਤਰੀ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ, ਤੂੰ ਕਾਹਤੋਂ ਪਾਣੀ ਪਾਈ ਜਾਂਦਾ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਏ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ? ਯਕੀਨ ਬੜੀ ਵੱਡੀ ਚੀਜ਼ ਹੈ।
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।

हस्त खेलत तेरे देहरे आया, भगत करत नामा पकड़ उठाया। मंदिर देच भक्ति करदिया प्रभु दे गीत गाउंदिया क्यों उठाए गए, क्यों बाहर कड्डे गए? क्योंकि शूद्र जाति दे सन, ते शूद्र जाति लई मंदिरां दा प्रवेश बंद सी। आप स्वयं कहिंदे ने, हस्त खलित तेरे देहुरे आया, भगत करत नामा पकड़ उठाया। हीनड़ी जात मेरी जाद मराया, छीपे के जन्म मुको काहे को आया। भक्ति भाव विच भिजे गीत आप जुगारे सन, ते मंदरां विच जो कथा कीर्तन होंदा सी उस दे जो सुनन दा आप दे अंदर शौक सी, लेकिन ब्राह्मणा दा जो व्यवहार सी उस तो दुख तो के आप कहिंदे ने, छीपे के जन्म मोको काहे को आया। हे प्रभु, तू छीबे दे घर मैनू जन्म क्यों दिता? क्योंकि भक्ति करन दा अख्तियार लोकी मैनू नहीं देंदे, मंदरां विचों धक्के मार के कढ़दे ने। लै कमली चलियो पलटाए, देहुरे पाछे बैठा जाए। आखिर अपना चदरा विछा के जिस दे उत्ते बैठा होया सी उन्नू संभाल के समेट के मंदिर दे पिछवाड़े जा बैठा। आप दा ही वाक है, ज्यों ज्यों नामा हर गुण उचरे, भगत जना का देहुरा फिरे। जैसे जैसे वो प्रभु दे गीत गाउंदे ने, प्रभु विचलीन होंदे ने, वैसे वैसे मंदिर फिरदा है। और मंदिर दा जो मुख द्वार सी उस दा मुंह नामदेव जी दी तरफ हो गया, मूर्तियां दा मुंह नामदेव जी दी तरफ हो गया, और पंडियां दी तरफ पिछवाड़ ला। फेर दिया नामे को देहुरा, पंडियन को पिछवाड़ ला। साहिब श्री गुरु नानक देव जी महाराज दा भी फरमान है, हंकारियां निंदकां पिठ दे, नाम देव मुख लाया। ए मंदिर गौंडा देच अज भी मौजूद है। श्री सचखंड हजूर साहब तो गालबन 40 मील दी दूरी दे औरंगाबाद रोड देते एक गौंडा नाम दा बहुत वड्डा तीर्थ है। इस औंडा नाम दे तीर्थ दे उत्ते ही श्री नामदेव जी महाराज ने ये प्रभु दे गीत गाए, ते आप नू तके मार के बाहर कढ़िया गया। ये मंदिर इतिहासक मंदिर है और कस्बे दा नाम औंडा है। महाराष्ट्र दे बेशुमार तीर्थां दे चों ये अस्थान भी तीर्थ सतल करके बहुत मशहूर है। और श्री नामदेव जी महाराज दा भी अस्थान इस मंदिर दे अज बनया है। भावें आप शरीरक रूप दे जद मौजूद सन ता आप नूं धक्के मार के बाहर कढ़िया गया, लेकिन अज उन्हां दी मूर्ति मंदिर दे द्वार तों बाहर स्थापन कीती हुई है। और दूरों ही पुजारी आवाज मार देन, संत नामदेव दे दर्शन करो, संत नामदेव दे दर्शन करो। लेकिन ए अजूबा पृथ्वी ते मौजूद है कि मूर्तियां दा मुंह एक पासे है, मंदिर दा मुंह दूसरे पासे। और ए अजूबा कहिंदे ने श्री नामदेव जी महाराज करके होया, क्योंकि आप नु जब धक्के मार के बाहर कढ़िया गया, आप पिछे जा बैठे तो मूर्तियां ने भी रुख नामदेव दी तरफ ही कर लिया। खैर महाराष्ट्र देच भ्रमण करदे हां, प्रभु गीत गाउंदे हां, आप मनुखता लई एक पवित्र माहौल बना रहे सन। दरअसल भगत दा होना ही वातावरण दा पवित्र होना है। ओदे शरीर देचों जो लहरां निकलदियां ने, तिरंगा निकलदियां ने, ओ आस पास दे माहौल नूं पवित्र करदियां ने। जैसे कि भगत कबीर दा कहना है, कबीर सो मुख धन है, जय मुख कहिए राम, देही किसकी बापरी, पवित्र होए गो ग्राम। देही दा ते कहना कि एक सुरत होके जो प्रभु गीत उचारण करने ने, प्रभु सिमरन करना है, ओदे नाल ते सारा नगर पवित्र हो जांदा है, सारा शहर पवित्र हो जांदा है। तो नामदेव ने थां थां ते महाराष्ट्र देच भ्रमण करना आरंभ कीता। इस तों बाद आपने समस्त भारत दा वी रटन कीता। दहली दे जद आप आए ते आप दे
भगती भाव दे संगीत ने जद श्रोतियां दे मना ते अपना प्रभाव पाया ते आप दे आले दुआले बहुती भीड़ इकट्ठी हुई ता ओ पुराना झगड़ा शुरू हो गया जिन्हों कहिंदे ने सत ते सता दा झगड़ा। वक्त दे सुल्तान सिकंदर लोधी नूं इह गल रास नहीं आई कि एक व्यक्ति दे पिछे इतनी भीड़ इतना इकट्ठ इस तों सताधारी कई दफा खतरा महसूस करते ने कि एक व्यक्ति दे पिछे इतनी भीड़ क्यों है ते ए भीड़ किसे वक्त साडे लई दुखदाई साबित ना होवे। लिहाजा श्री नामदेव जी महाराज नूं पकड़ के हिरासत दे च ले लिया गया और सुल्तान ने कहा कि मेरे घर दी ये कपिला गऊ मर गई है, इस नूं तू अपनी शक्ति नाल जिवा दे ते तैनूं छड्डांगा वरना नहीं। तो नामदेव जी महाराज कहिंदे ने ए जन्म ते मरण प्रभु दे हत्थ च, हमरा किया कछु न होए कर है राम होए है सोए। ए जन्म ते मरण राम दे हत्थ दे च है न के मेरे हत्थ दे च है। सुल्तान क्रोध दे च आया गुस्से दे च आया और जेल दे च नामदेव जी महाराज नूं बंद कर दिता गया। दहली दे पतवंतिया ने आखिर सोचिया कि कीमती इंसान है भगत है और ऐसा ना होवे कि राज हठ दे सामने इस दी कीमती जान चली जाए। तो सारे पतवंते सुल्तान नूं समझान लई गए जद भी कदी राज हठ ते भगती दा हठ आपस दे च टकरांदा है तो वाकई राज हठ लई एक कयामत ही नाजल होंदी है। ऐसा आदकाल तो चले आ रहे भगत हट कर दा है अपनी सच्चाई ते पर सताधारी हट कर दा है अपनी सता ते अपनी झूठ ते। जैसे के गुरु गोविंद सिंह जी महाराज भी कहने ने तुरा तर्क ताजी ब मकरो राया मरा चारा साजी ब सिदको सफा। मैं सिदक ते खड़ा सच्चाई ते खड़ा सफाई ते खड़ा ऐ सुल्तान तू झूठ ते खड़ा है फरेब ते खड़ा है फरेब ते खड़ा तू इस तों अगां पिछा नहीं होना चाहता है तेरा हट है पर सच ते मैं खड़ा मैं भी इधर उधर नहीं होना चाहता ये मेरा हट है। सत ते सताधारियां दी आद काल तो ही नहीं बने सताधारी सतवादियां दे गुण उन्हां दे आले दुआले श्रद्धालुआं दी भीड़ नूं वेख के औखे हुंदे रहने ते सतवादी सताधारियां दे झूठ नाल कदी सहमत नहीं हुंदे रहे तो नामदेव भी सहमत ना होए। सुल्तान ने कह दिता नामदेव नूं करड़ी तों करड़ी सजा देंगे। लेकिन जब दिल्ली दे पतवंते सुल्तान दे कोल पहुंचे ते कहन लगे एक कीमती मनुख है इस दी होंद मनुखता दी तामीर देच सहायक होंदी है मददगार होंदी है ये ते चंदन दा वृक्ष है चलदा फिरदा खुशबुआ वंडदा है शीतलता वंडदा है इनू छोड़ दो। सुल्तान कहिंदे ने मैं किसे कीमत ते भी नहीं छड़ना एक कोई शर्त है मोई हुई गऊ ये जवा दे। पर मोई हुई गऊ नू जवान तो नामदेव ने इनकार कीता है। दिल्ली दे धनाढ़ सेठा ने भगता ने आखिर सुल्तान नू कहा कि नामदेव दे शरीर दा जो वजन है इतने वजन दा साडे कोल सोना ले लो चांदी ले लो नामदेव नू छड़ दो। ता सुल्तान कहिंदा है माल लौं ता दोजक परो मैं दोजकां दे च नहीं जाना मैं धन माल लेके इस काफर नू नहीं छड़ना। तो सारे पतवंते हाथ जोड़ के सुल्तान नू कहंदे ने मोई होई गऊ नामदेव नहीं जवाना चाहते धन माल तुसी नहीं लेना चाहते तो कोई तीसरा तरीसा कड्डो कोई तीसरा मार्ग कड्डो ताकि नामदेव की बंद खलासी हो सके। तो तीसरा तीका सुल्तान ने कहा एक कोई है ए राम कहना छड़ दे वे ए खुदा खुदा दा रटन करे। नामदेव नू जदे गल आखी गई त
ਤਾਂ ਕਹਿਣ ਲੱਗੇ ਨਹੀਂ ਮੈਂ ਆਪਣੇ ਹੱਠ ਤੇ ਕਾਇਮ। ਉਸ ਸਮੇਂ ਭਰਮਣ ਦੇ ਵਿੱਚ ਨਾਮਦੇਵ ਜੀ ਦੀ ਮਾਤਾ ਵੀ ਨਾਮਦੇਵ ਜੀ ਦੇ ਨਾਲ ਸਨ ਤੇ ਮਾਂ ਨੇ ਕਹਿ ਦਿੱਤਾ ਛੋੜ ਰਾਮ ਕੀਨਾ ਭਜੇ ਖੁਦਾ ਹੈ, ਛੱਡ ਜਾਨ ਬਚਦੀ ਹੈ, ਖੁਦਾ ਖੁਦਾ ਕਹਿਣਾ ਆਰੰਭ ਕਰ। ਨਾਮਦੇਵ ਕਹਿੰਦੇ ਨਹੀਂ ਮੈਂ ਐਸਾ ਨਹੀਂ ਕਰਨਾ, ਕਤਈ ਨਹੀਂ ਕਰਨਾ। ਤੇ ਮਾਂ ਕਹਿਣ ਲੱਗੀ ਮੈਂ ਤੇ ਕਈ ਦਫਾ ਤੇਰੀ ਜ਼ਬਾਨ ਤੋਂ ਅੱਲਾ ਦੀ ਧੁਨੀ ਸੁਣੀ ਹੈ, ਖੁਦਾ ਦੇ ਗੀਤ ਸੁਣੇ ਨੇ, ਤੇ ਤੂੰ ਆਪ ਹੀ ਤੇ ਕਹਿੰਦਾ ਰਿਹਾ ਰਾਮ ਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਹੈ, ਔਰ ਤੂੰ ਐਸੇ ਗੀਤ ਗਾਉਂਦਾ ਰਿਹਾ। ਨਾਮਦੇਵ ਜੀ ਮਹਾਰਾਜ ਦਾ ਐਸਾ ਇੱਕ ਪਾਵਨ ਪਵਿੱਤਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ, ਮੈਂ ਅੰਧ ਲੇ ਕੀ ਟੇਕ ਤੇਰਾ ਨਾਮ ਖੁੰਦ ਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ। ਇਹ ਸ਼ਬਦ ਨਾਮਦੇਵ ਜੀ ਮਹਾਰਾਜ ਦਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰਪੇਸ਼ ਤੋ ਮਨੀ, ਦਰਿਆਓ ਤੂੰ ਦਹਿੰਦ ਤੋਂ ਬਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ, ਨਾਮੇ ਚੇ ਸੁਆਮੀ ਬਖਸ਼ਿੰਦ ਤੋਂ ਹਰੀ। ਇਹਦੇ ਵਿੱਚ ਜਿਤਨੇ ਵੀ ਨਾਮ ਨਾਮਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਨੇ ਕਰੀਬਨ ਕਰੀਬਨ ਇਸਲਾਮੀ ਨੇ, ਕਰੀਮਾ ਰਹੀਮਾ ਅੱਲਾਹ ਤੂੰ ਬਨੀ, ਹਾਜ਼ਰਾ ਹਜ਼ੂਰ ਦਰਪੇਸ਼ ਤੋਂ ਮਨੀ। ਤੂੰ ਇਹ ਸਾਰੇ ਨਾਮ ਇਸਲਾਮੀ ਨੇ, ਮਾਂ ਨੇ ਕਿਹਾ ਤੂੰ ਤੇ ਕਈ ਦਫ਼ਾ ਅੱਲਾ ਅੱਲਾ ਦੀ ਧੁਨ ਰਟਦਾ, ਕਈ ਦਫ਼ਾ ਕਰੀਮ ਕਰੀਮ ਰਹੀਮ ਰਹੀਮ ਕਰਕੇ ਉਚਾਰਨ ਕਰਦਾ, ਅੱਜ ਕੀ ਹੈ ਅੱਜ ਕਹਿ ਦੇ ਜਾਨ ਬਖਸ਼ੀ ਹੋ ਜਾਏਗੀ। ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਮਾਤਾ ਨੂੰ ਕਹਿੰਦੇ ਨੇ ਉਦੋਂ ਜਦ ਮੈਂ ਅੱਲਾ ਦਾ ਨਾਂ ਉਚਾਰਨ ਕਰਦਾ ਆਪਣੀ ਮੌਜ ਦੇ ਵਿੱਚ ਆਪਣੀ ਮਸਤੀ ਦੇ ਵਿੱਚ, ਲੇਕਿਨ ਅੱਜ ਆਖਾਂਗਾ ਤੇ ਮਜਬੂਰੀ ਦੇ ਵਿੱਚ, ਜੇ ਅੱਜ ਆਖਾਂਗਾ ਤਾਂ ਜਬਰ ਹੇਠ, ਅੱਜ ਆਖਾਂਗਾ ਤਾਂ ਦਬਾਅ ਹੇਠ, ਤੋ ਦਬਾਅ ਹੇਠ ਕਹਿਣ ਵਾਸਤੇ ਮੈਂ ਤਿਆਰ ਨਹੀਂ, ਦਬਾਅ ਦੇ ਵਿੱਚ ਆ ਕੇ ਤੇ ਮੈਂ ਰਾਮ ਕਹਿਣ ਨੂੰ ਵੀ ਤਿਆਰ ਨਹੀਂ। ਮੈਂ ਖੁਦਾ ਕਿਸ ਤਰ੍ਹਾਂ ਆਖਾਂਗਾ, ਮੌਜ ਨਾਲ ਕਹਿੰਦਾ, ਮਸਤੀ ਨਾਲ ਕਹਿੰਦਾ, ਲਿਹਾਜ਼ਾ ਮੈਂ ਐਸਾ ਨਹੀਂ ਕਰਾਂਗਾ। ਕਹਿੰਦੇ ਨੇ ਕਿ ਸਾਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਏ ਤ੍ਰਿਭੁਵਨ ਧਨੀ। ਨਾਮਦੇਵ ਜੀ ਮਹਾਰਾਜ ਨੇ ਪ੍ਰਾਰਥਨਾ ਕੀਤੀ, ਹੇ ਪ੍ਰਭੂ ਮੈਂ ਆਪਣਾ ਫੈਸਲਾ ਤੇਰੇ ਹੱਥ ਛੋੜਦਾ, ਜੋ ਤੇਰੀ ਮਰਜ਼ੀ। ਪ੍ਰਭ ਆਪਣੀ ਵਡਿਆਈ ਚਾਹੁੰਦਾ ਜਨਕਾ ਜੈਕਾਰ ਕਰਾਈ, ਐਸਾ ਹੋ ਜਾਂਦਾ ਹੈ। ਕਈ ਦਫ਼ਾ ਪ੍ਰਭੂ ਦੀ ਵਡਿਆਈ ਭਗਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ, ਸੰਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ। ਕਹਿੰਦੇ ਨੇ ਮੋਈ ਹੋਈ ਗਊ ਉੱਠ ਖੜੋਈ, ਔਰ ਬਾਦਸ਼ਾਹ ਦੇ ਪੇਟ ਦੇ ਸੂਲ ਪੈ ਗਏ, ਦਰਦ ਹੋਣਾ ਸ਼ੁਰੂ ਹੋਇਆ। ਇੱਧਰ ਮੋਈ ਹੋਈ ਗਊ ਜਦ ਜ਼ਿੰਦਾ ਹੋਈ, ਇਸ ਕਰਾਮਾਤ ਨੂੰ ਵੇਖਿਆ, ਦੂਸਰੇ ਪਾਸੇ ਸਰੀਰ ਦੇ ਅਥਾਹ ਪੀੜਾ ਨੂੰ ਵੇਖਿਆ, ਤਾਂ ਆਪਣੀ ਕਰਨੀ ਤੇ ਸ਼ਰਮਸਾਰ ਹੋਇਆ, ਪਛਤਾਵਾ ਪੈਦਾ ਹੋਇਆ, ਆ ਕੇ ਨਾਮਦੇਵ ਦੀ ਕਦਮ ਬੋਸੀ ਕੀਤੀ, ਨਾਮਦੇਵ ਦੇ ਕਦਮਾਂ ਤੇ ਆ ਕੇ ਮੱਥਾ ਟੇਕਿਆ। ਤਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜਾ। ਹਰ ਯੁਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ, ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ, ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ। ਸ਼੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ ਥਾਂ ਪਰ ਥਾਂ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਡਰਪੁਰ ਆਏ। ਪੰਡਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਔਂਡੇ ਦੇ ਵਿੱਚ ਹੋਇਆ, ਕਿਉਂ ਕਿ ਪੰਡਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜ਼ਾਤ ਦੇ ਛੀਂਬਾ ਨੇ, ਔਰ ਨਵੇਂ ਕੱਪੜਿਆਂ ਨੂੰ ਖੁੰਭ ਤੇ ਚਾੜ ਕੇ ਧੋ ਕੇ ਤੇ ਫਿਰ ਉਹਨਾਂ ਨੂੰ ਰੰਗਣਾ, ਇਹ ਨਾਮਦੇਵ ਦੀ ਕਿਰਤ ਸੀ, ਨਾਮਦੇਵ ਦਾ ਧੰਦਾ ਸੀ। ਲੇਕਿਨ ਭਗਤੀ ਭਾਵ ਦੇ ਗੀਤ ਇਸ ਢੰਗ ਨਾਲ ਚਾਰੋਂ ਪਾਸੇ ਖਿਲੇਰੇ ਕਿ ਪੰਡਰਪੁਰ ਦੇ ਵਸਨੀਕ ਆਪ ਦੀ ਪਰਿਕਰਮਾ ਕਰਨ ਲੱਗੇ, ਭੁੱਲ ਗਏ ਕਿ ਇਹ ਸ਼ੂਦਰ ਹੈ। ਆਖਿਰ ਤਾਰਕਿਕ
ਪੁਰੋਹਿਤ ਲੋਕਾਂ ਨੇ ਵਿਦਵਾਨਾਂ ਨੇ ਆਪ ਤੋਂ ਪੁੱਛਿਆ ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜਿਆ, ਕੀ ਯੁਕਤੀ ਹੈ, ਕੀ ਉਕਤੀ ਹੈ, ਆਖਰ ਢੰਗ ਕੀ ਵਰਤਿਆ, ਤੌਰ ਤਰੀਕਾ ਕੀ ਵਰਤਿਆ। ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ ਤਾਂ ਆਪ ਨੇ ਸਾਫ ਕਹਿ ਦਿੱਤਾ ਸੀ, ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰਸਨੇ ਬਿਦ ਨਿਖੇਦ। ਬਿਧੀ ਨਿਸ਼ੇਦ, ਕੋਈ ਬਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ। ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ। ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਮਨੁੱਖ ਦੇ ਅੱਗੋਂ ਰੱਖ ਦੇਈਏ ਤੇ ਉਹ ਪੀਣ ਦਾ ਢੰਗ ਪੁੱਛੇ, ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ, ਵਿਧੀ ਕੀ ਹੈ, ਤੋ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ। 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖ ਦੇਈਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ, ਭੋਜਨ ਕਰਨ ਦਾ ਢੰਗ ਕੀ ਹੈ, ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ, ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ, ਉਹ ਛਕਣ ਲੱਗ ਪੈਂਦਾ, ਖਾਣ ਲੱਗ ਪੈਂਦਾ। ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ। ਸ੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ, ਢੰਗ ਕੀ ਹੈ, ਤੌਰ ਤਰੀਕਾ ਕੀ ਹੈ। ਕਬੀਰ ਕਹਿੰਦੇ ਜਦ ਮਨੁੱਖ ਦੇ ਅੰਦਰ ਸਤਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ, ਭੁੱਖ ਪੈਦਾ ਹੁੰਦੀ ਹੈ, ਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਅਲਾਪਣ ਲੱਗ ਪੈਂਦਾ, ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ। ਜੈਸੇ ਭੁੱਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ, ਸਤਸੰਗ ਦੇ ਵਿੱਚ ਬੈਠਦਿਆਂ ਬੈਠਦਿਆਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ। ਤਰੀਕਾ ਆਪਦੇ ਕੋਲ ਪੁੱਛਿਆ ਗਿਆ, ਦੱਸੋ ਨਾਮਦੇਵ ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ। ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ। ਦੋ ਇੱਟਾਂ ਨੂੰ ਜੋੜਨਾ, ਗਾਰਾ ਚਾਹੀਦਾ, ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ, ਦੋ ਕੱਪੜਿਆਂ ਨੂੰ ਜੋੜਨਾ, ਸੂਈ ਧਾਗਾ ਚਾਹੀਦਾ, ਦੋ ਲੱਕੜਾਂ ਨੂੰ ਜੋੜਨਾ, ਸਰੇਸ਼ ਚਾਹੀਦੀ ਹੈ। ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ, ਕਿਵੇਂ ਜੋੜਿਆ। ਤੋ ਆਪ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬੜਾ ਕੀਮਤੀ ਵਾਕ ਹੈ ਕਿ ਸੋਏ ਨੇ ਕੀ ਸੋਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸੋਂ ਲਾਗਾ। ਨਾਮਦੇਵ ਨੇ ਆਪਣਾ ਚਿੱਤ ਹਰੀ ਨਾਲ ਜੋੜ ਲਿਆ, ਕਿਵੇਂ ਜੋੜਿਆ, ਕਿਸ ਤਰ੍ਹਾਂ ਜੋੜਿਆ, ਸੂਈ ਧਾਗੇ ਨਾਲ ਸੀ ਲਿਆ। ਸੂਈ ਕਿਹੜੀ? ਸੋਨੇ ਦੀ। ਧਾਗਾ ਕਿਹੜਾ? ਚਾਂਦੀ ਦਾ। ਸੋਏ ਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸੋਂ ਲਾਗਾ। ਸੋਨੇ ਦੀ ਸੂਈ ਕੀ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਮਨ ਮੰਤਰ, ਗੁਰਮਨ ਮੰਤਰ, ਇਹ ਸੋਨੇ ਦੀ ਸੂਈ।

ਪਤੀ ਲੱਖਣ ਵੀ ਮਨੁੱਖ ਦੇ ਕੋਲ ਆਉਣ, ਪਰ ਦੈਵੀ ਸੁੰਦਰਤਾ ਦੈਵੀ ਗੁਣਾਂ ਦਾ ਜੋ ਸੁਪਨ ਹੈ ਇਹ ਬੰਦੇ ਕੋਲ ਨਾ ਹੋਵੇ ਤੋ 32 ਲੱਛਣ ਵੀ ਕਿਸੇ ਕੰਮ ਦੇ ਨਹੀਂ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਸਭ ਕੁਬਜ ਕਰੂਪ। ਭਾਵੇਂ ਕਿਤਨਾ ਹੀ ਸੁੰਦਰ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਪਰਮ ਸੁਪਨ ਪੈਦਾ ਹੋਇਆ ਔਰ ਪਰਮ ਆਨੰਦ ਪੈਦਾ ਹੋਇਆ ਤੇ ਪਰਮ ਸੰਗੀਤ ਦੀਆਂ ਧੁਨੀਆਂ ਮੇਰੇ ਅੰਦਰ ਪੈਦਾ ਹੋ ਗਈਆਂ ਨੇ। ਨਾਦ ਵੱਜ ਰਿਹਾ ਅਣਮਣੀਆ ਮੰਦਲ ਬਾਜੇ, ਬਿਨ ਸਾਵਨ ਘਨ ਹਰ ਗਾਜੇ। ਬਿਨਾ ਸਾਵਨ ਤੋਂ ਮੇਰੇ ਅੰਦਰ ਬੱਦਲ ਗਰਜਦੇ ਪਏ ਨੇ। ਕਬੀਰ ਅੰਬਰ ਘਨ ਹਰ ਛਾਇਆ, ਬਰਖ ਬਰੇ ਸਰਤਾਲ, ਚਾਤਰਿਕ ਜਿਉ ਤਰਸਤ ਰਹੇ, ਤਿੰਨਕੋ ਕੌਣ ਹਵਾਲ। ਗੁਰੂ ਰੂਪੀ ਬੱਦਲ ਮੇਰੇ ਅੰਦਰ ਗਰਜ ਰਿਹਾ, ਪਰਮਾਤਮਾ ਦਾ ਗਰਜਨ ਸ਼ੁਰੂ ਹੈ ਔਰ ਅੰਮ੍ਰਿਤ ਨਾਮ ਦੀ ਵਰਖਾ ਮੇਰੇ ਹਿਰਦੇ ਤੇ ਹੋ ਰਹੀ ਹੈ। ਪਰਮ ਸੰਗੀਤ ਪਰਮ ਨਾਦ ਮੇਰੇ ਅੰਦਰ ਛਿੜਿਆ ਹੋਇਆ ਔਰ ਇੱਥੋਂ ਗੱਲ ਸਪਸ਼ਟ ਹੋ ਗਈ, ਪ੍ਰਭੂ ਨਾਲ ਜੁੜਨਾ ਪਰਮ ਸੰਗੀਤ ਨਾਲ ਜੁੜਨਾ, ਪਰਮ ਹਰਿਆਵਲ ਨਾਲ ਜੁੜਨਾ, ਪਰਮ ਆਨੰਦ ਨਾਲ ਜੁੜਨਾ, ਪਰਮ ਸੁਪਨ ਨਾਲ ਜੁੜਨਾ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਅੰਦਰ ਭਾਵਨਾ ਪ੍ਰਧਾਨ ਹੈ। ਦਰਅਸਲ ਭਗਤ ਨਾਮਦੇਵ ਜੀ ਮਹਾਰਾਜ ਭਾਵਨਾ ਪ੍ਰਧਾਨ ਪੁਰਸ਼ ਨੇ, ਤੇ ਜਿੱਥੇ ਭਾਵਨਾ ਪ੍ਰਧਾਨ ਹੈ, ਜਜ਼ਬੇ ਪ੍ਰਧਾਨ ਨੇ, ਬਸ ਉਹੀ ਭਗਤ ਹੈ। ਦੋ ਤਰ੍ਹਾਂ ਦੇ ਮਨੁੱਖ ਨੇ, ਕੋਈ ਅਕਲ ਦੇ ਤਲ ਤੇ ਜੀਵਦਾ ਹੈ, ਕੋਈ ਹਿਰਦੇ ਦੇ ਤਲ ਤੇ ਜੀਵਦਾ ਹੈ, ਕੋਈ ਬੌਧਿਕ ਤਲ ਤੇ ਜੀਵਦਾ ਹੈ, ਕੋਈ ਦਿਲ ਦੇ ਤਲ ਤੇ ਜੀਵਦਾ ਹੈ। ਜੀਵਨ ਦੇ ਇਹ ਦੋ ਢੰਗ ਨੇ। ਜੋ ਬੌਧਿਕ ਤਲ ਤੇ ਜੀ ਰਿਹਾ ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੀ, ਜੋ ਹਿਰਦੇ ਦੇ ਤਲ ਤੇ ਜੀ ਰਿਹਾ ਉੱਥੇ ਭਾਵ ਪ੍ਰਧਾਨ ਹੋਵੇਗਾ। ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ, ਉਹ ਮਨੁੱਖ ਹੀ ਨਹੀਂ ਹੈ, ਉਹ ਪਸ਼ੂ ਹੈ। ਪਸ਼ੂ ਇਹਨਾਂ ਦੋਹਾਂ ਥੱਲਾਂ ਤੋਂ ਥੱਲੇ ਹੀ ਜੀਵਦਾ ਹੈ। ਇੱਥੇ ਪ੍ਰਸ਼ਨ ਖੜਾ ਹੁੰਦਾ ਹੈ, ਭਾਵ ਪ੍ਰਧਾਨ ਹੈ ਕਿ ਵਿਚਾਰ ਪ੍ਰਧਾਨ ਹੈ? ਦਰਅਸਲ ਵਿਚਾਰ ਨਾਲ ਵਸਤੂ ਨੂੰ ਸਮਝਣਾ ਹੈ, ਹਸਤੀ ਨੂੰ ਸਮਝਣਾ ਹੈ, ਔਰ ਭਾਵ ਨਾਲ ਹਸਤੀ ਨਾਲ ਜੁੜਨਾ ਹੈ, ਵਸਤੂ ਨਾਲ ਜੁੜਨਾ ਹੈ। ਅਗਰ ਭਾਵ ਨਾ ਹੋਏ ਤਾਂ ਜੁੜ ਨਹੀਂ ਸਕਾਂਗੇ, ਵਿਚਾਰ ਨਾ ਹੋਏ ਤਾਂ ਸਮਝ ਨਹੀਂ ਸਕਾਂਗੇ। ਜਨਮ ਤੋਂ ਮਨੁੱਖ ਭਾਵ ਹੀ ਲੈ ਕੇ ਆਉਂਦਾ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਵਿਚਾਰ ਨਾਲੋਂ ਭਾਵ ਦੀ ਆਵਸ਼ਕਤਾ ਲਿਆਦਾ ਹੈ, ਅਧਿਕ ਹੈ। ਭਾਵ ਪ੍ਰਥਮ ਹੈ, ਵਿਚਾਰ ਬਾਅਦ ਵਿੱਚ। ਭਾਵ ਕਰਕੇ ਇੱਕ ਮਾਸੂਮ ਬੱਚਾ ਮਾਂ ਨਾਲ ਸੰਬੰਧ ਜੋੜਦਾ ਹੈ, ਪਿਤਾ ਨਾਲ ਸੰਬੰਧ ਜੋੜਦਾ ਹੈ, ਭੈਣਾਂ ਨਾਲ ਸੰਬੰਧ ਜੋੜਦਾ ਹੈ, ਭਰਾਵਾਂ ਨਾਲ ਸੰਬੰਧ ਜੋੜਦਾ ਹੈ। ਅਜੇ ਤੇ ਵਿਚਾਰ ਦੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ, ਅਜੇ ਤੇ ਭਾਵ ਦੀ ਦੁਨੀਆ। ਕਹਿੰਦੇ ਨੇ ਪਰਮਾਤਮਾ ਨੂੰ ਸਮਝਣ ਦੇ ਵਿੱਚ ਹੀ ਗਿਆਨੀਆਂ ਦਾ ਸਮਾਂ ਲੰਘ ਜਾਂਦਾ ਹੈ, ਔਰ ਫਿਰ ਵੀ ਪੂਰਾ ਸਮਝਣਾ ਉਸ ਨੂੰ ਕਠਿਨ ਹੈ। ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਵਿੱਚ ਲਿਆ, ਤੂੰ ਹੁਣ ਜਜ਼ਬਾ ਪੈਦਾ ਕਰ, ਭਾਵ ਪੈਦਾ ਕਰ, ਸ਼ਰਧਾ ਪੈਦਾ ਕਰ ਤੇ ਉਸ ਨਾਲ ਜੁੜ। ਜਿਤਨਾ ਵੀ ਤੂੰ ਵਿਚਾਰੇਗਾ, ਵਿਚਾਰਾਂ ਦੀ ਪਹੁੰਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ। ਥੋੜੀ ਬਹੁਤ ਜੋ ਵਿਚਾਰ ਦੇ ਰਾਹੀਂ ਤੈਨੂੰ ਝਲਕ ਮਿਲੀ ਹੈ, ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ। ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ, ਮਹਾਨ ਦਾਰਸ਼ਨਿਕ ਹੋ ਜਾਏ, ਮਹਾਨ ਫਿਲੋਸਫਰ ਹੋ ਜਾਏ, ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਉਰਦੂ ਦੇ ਅਜ਼ੀਮ ਸ਼ਾਇਰ ਇਕਬਾਲ ਦਾ ਐਸਾ ਕਹਿਣਾ, ਤੇਰੇ ਸੀਨੇ ਮੇਂ ਦਮ ਹੈ ਦਿਲ ਨਹੀਂ ਹੈ, ਤੇਰਾ ਦਮ ਗਰਮ ਯੇ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕਿ ਯੇ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਐ ਬੰਦੇ ਅਕਲ ਦੀ ਦੁਨੀਆਂ ਤੋਂ ਅੱਗੇ ਲੰਘ ਜਾ, ਜਜ਼ਬਿਆਂ ਦੀ ਦੁਨੀਆਂ ਚ ਪਹੁੰਚ, ਵਲਵਲਿਆਂ ਦੀ ਦੁਨੀਆਂ ਚ ਪਹੁੰਚ, ਭਾਵਨਾ ਦੀ ਦੁਨੀਆਂ ਚ ਪਹੁੰਚ। ਜੇ ਤੂੰ ਕੋਈ ਰਸ ਲੈਣਾ, ਸਵਾਦ ਲੈਣਾ, ਆਨੰਦ ਲੈਣਾ, ਹਕੀਕਤ ਹੈ ਅਕਲ ਤੇ ਰਸਤੇ ਦਾ ਦੀਵ ਹੈ, ਅਕਲ ਤੇ ਰਸਤੇ ਦਾ ਚਾਨਣਾ ਹੈ। ਤੇ ਹੁਣ ਦੀਵੇ ਦੀ ਹੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਕਠਿਨ ਹੋ ਜਾਏਗਾ। ਆਮ ਆਖਿਆ ਜਾਂਦਾ ਹੈ, ਕਈ ਦਫ਼ਾ ਅੰਧੀ ਸ਼ਰਧਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਹੈ, ਪਰ ਕਈ ਦਫ਼ਾ ਵਿਚਾਰਾਂ ਦੀ ਪ੍ਰਕਰਮਾ ਕਰਨ ਵਾਲਾ
ਵਿਚਾਰਾਂ ਵਿੱਚ ਹੀ ਫਸਾ ਰਹਿ ਜਾਂਦਾ ਹੈ ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ। ਵਿਚਾਰਕ ਆਪਣੇ ਵਿਚਾਰਾਂ ਵਿੱਚ ਹੀ ਕਈ ਦਫਾ ਉਲਝ ਕੇ ਜੋ ਹੈ ਰਹਿ ਜਾਂਦਾ ਹੈ। ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ, ਖੁਦਾ ਕੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ। ਆਖਿਰੇ ਕਿਤਨਾ ਵੀ ਖਪੀਏ, ਕਿਤਨਾ ਵੀ ਵਿਚਾਰੀਏ, ਤਾਂ ਵੀ ਵਿਚਾਰਦਿਆਂ ਵਿਚਾਰਦਿਆਂ ਪਤਾ ਚੱਲਦਾ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਖੜੇ, ਇੱਕ ਕਦਮ ਵੀ ਅੱਗੇ ਨਹੀਂ ਵਧੇ। ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚੱਲੇ ਕਿ ਉਹ ਸਾਡੇ ਵਿਚਾਰਾਂ ਚ ਨਹੀਂ ਆਉਂਦਾ, ਉਹ ਸਾਡੀ ਸੋਚ ਮੰਡਲ ਦੇ ਚ ਨਹੀਂ ਆਉਂਦਾ, ਉਹ ਸਾਡੀ ਬੌਧਕ ਪਕੜ ਦੇ ਚ ਨਹੀਂ ਆਉਂਦਾ, ਬਸ ਉਸੇ ਸ਼ਨ ਚਾਹੀਦਾ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇਵੇ, ਸ਼ਰਧਾ ਨੂੰ ਜਨਮ ਦੇਵੇ, ਵਿਸ਼ਵਾਸ ਨੂੰ ਜਨਮ ਦੇਵੇ, ਭਾਵਨਾ ਨੂੰ ਜਨਮ ਦੇਵੇ। ਤੋ ਭਗਤ ਨਾਮਦੇਵ ਜੀ ਮਹਾਰਾਜ ਭਾਵ ਪ੍ਰਧਾਨ ਪੁਰਸ਼ ਨੇ ਔਰ ਆਪ ਦੇ ਅੰਦਰ ਜਦੋਂ ਥੋੜਾ ਜਿਹਾ ਵੀ ਭਾਵ ਕਮਜ਼ੋਰ ਹੁੰਦਾ ਹੈ, ਥੋੜਾ ਜਿਹਾ ਵੀ ਪ੍ਰੇਮ ਪਿੱਛੇ ਹਟਦਾ ਹੈ, ਤਾਂ ਆਪ ਤੜਪ ਕੇ ਕਹਿੰਦੇ ਨੇ ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫੇ, ਤਿਉਂ ਰਾਮ ਨਾਮ ਬਿਨ ਬਾਪਰੋ ਨਾਮਾ। ਮੈਂ ਤੇ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ ਇੰਜ, ਜੈਸੇ ਪਾਣੀ ਤੋਂ ਬਿਨਾ ਮਛਲੀ ਤੜਪਦੀ ਹੈ, ਜਿਹਨੇ ਗਊ ਮਾਂ ਤੋਂ ਬਿਨਾ ਉਸਦਾ ਬਛੜਾ ਉਹ ਤੜਪਦਾ ਹੈ, ਵਿਆਕੁਲ ਹੁੰਦਾ ਹੈ, ਪੁਕਾਰਦਾ ਹੈ ਔਰ ਉੱਚੀ ਧੁਨ ਨਾਲ ਆਵਾਜ਼ ਮਾਰਦਾ ਹੈ ਹੇ ਪ੍ਰਭੂ। ਜਦ ਵੀ ਰੰਚਕ ਮਾਤਰ ਵੀ ਵਿਛੋੜਾ ਹੋਵੇ ਤੇ ਵਿਛੋੜਾ ਕੀ ਹੈ, ਜਜ਼ਬਿਆਂ ਦਾ ਕਮਜ਼ੋਰ ਹੋਣਾ, ਭਾਵਨਾਵਾਂ ਦਾ ਕਮਜ਼ੋਰ ਹੋਣਾ, ਸ਼ਰਧਾ ਦਾ ਛੀਣ ਹੋਣਾ, ਪ੍ਰੇਮ ਦਾ ਥੋੜਾ ਜਿਹਾ ਬੁੱਝਣਾ, ਬਸ ਉਸਦੇ ਨਾਲ ਹੀ ਭਗਤਾਂ ਦੇ ਅੰਦਰ ਤੜਪਣੀ ਸ਼ੁਰੂ ਹੋ ਜਾਂਦੀ ਹੈ। ਕਾਰਨ ਕਿ ਪ੍ਰੇਮ ਦੀ ਅਧਿਕਤਾ, ਭਾਵਨਾ ਦੀ ਅਧਿਕਤਾ, ਸ਼ਰਧਾ ਦੀ ਅਧਿਕਤਾ ਆਨੰਦ ਨੂੰ ਜਨਮ ਦਿੰਦੀ ਹੈ, ਰਸ ਨੂੰ ਜਨਮ ਦਿੰਦੀ ਹੈ। ਸ਼ਰਧਾ ਘਟੀ, ਭਾਵਨਾ ਘਟੀ, ਪ੍ਰੇਮ ਘਟਿਆ, ਰਸ ਘਟ ਜਾਂਦਾ ਹੈ। ਔਰ ਬਿਲਕੁਲ ਪ੍ਰੇਮ ਨਹੀਂ, ਬਿਲਕੁਲ ਸ਼ਰਧਾ ਨਹੀਂ, ਬਿਲਕੁਲ ਭਾਵਨਾ ਨਹੀਂ, ਤਾਂ ਦੇਖਿਆ ਗਿਆ ਬਿਲਕੁਲ ਕਥਾ ਕੀਰਤਨ ਵਿੱਚ ਰਸ ਨਹੀਂ ਰਹਿ ਜਾਂਦਾ, ਬਿਲਕੁਲ ਸਤਸੰਗ ਵਿੱਚ ਰਸ ਨਹੀਂ ਰਹਿ ਜਾਂਦਾ। ਰਸ ਤੇ ਤਾਂ ਹੁਣ ਬਣੇਗਾ ਜੇ ਇਸ ਸ਼ਬਦ ਨਾਲ, ਕਥਾ ਨਾਲ, ਕੀਰਤਨ ਨਾਲ ਭਾਵਨਾ ਜੋੜੀਏ, ਸ਼ਰਧਾ ਜੋੜੀਏ, ਪ੍ਰੇਮ ਜੋੜੀਏ, ਤਾਂ ਫਿਰ ਰਸ ਦੀ ਗੰਗਾ ਵਗ ਤੁਰਦੀ ਹੈ ਔਰ ਪ੍ਰੇਮ ਮਨੁੱਖ ਨੂੰ ਤ੍ਰਿਪਤੀ ਦੇ ਜਾਂਦਾ ਹੈ। ਸ਼ਰਧਾ ਭਾਵਨਾ ਵਾਲਾ ਮਨੁੱਖ ਅੱਠੇ ਪੈਰ ਤ੍ਰਿਪਤ ਰਹਿੰਦਾ ਹੈ, ਸ਼ੁਕਰਾਨੇ ਵਿੱਚ ਰਹਿੰਦਾ ਹੈ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਹ। ਬੌਧਕ ਤਲ ਤੇ ਜੀਣ ਵਾਲਾ ਬੰਦਾ ਉਹ ਅਕਸਰ ਗਿਲਿਆਂ ਵਿੱਚ ਜੀਵਦਾ, ਹੇ ਪ੍ਰਭੂ ਮੈਂ ਇਤਨਾ ਕੀਤਾ ਤੇ ਪ੍ਰਾਪਤ ਕੀ ਹੋਇਆ। ਬੌਧਕ ਤਲ ਤੇ ਜੀਵਣ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ ਹੈ। ਤੋ ਦੁਨੀਆਂ ਦੇ ਚੋਟੀ ਦੇ ਵਪਾਰੀ ਸਮਝ ਲੈਣੇ ਚਾਹੀਦੇ ਨੇ ਕਿ ਬੌਧਕ ਤਲ ਤੇ ਜੀ ਰਹੇ ਨੇ, ਹਿਰਦੇ ਦੇ ਤਲ ਤੇ ਨਹੀਂ। ਤੇ ਦੁਨੀਆਂ ਭਰ ਦੇ ਚੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਹਿਣਾ ਪਏਗਾ ਇਹ ਹਿਰਦੇ ਦੇ ਤਲ ਤੇ ਜੀ ਰਹੇ ਨੇ। ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ। ਵਿਆਪਾਰੀ ਆਮ ਦੁਨੀਆਦਾਰ ਬੰਦਾ ਬੌਧਕ ਤਲ ਤੇ ਜੀਵਦਾ ਹੈ, ਵਿਚਾਰਾਂ ਦੇ ਤਲ ਤੇ ਜੀਵਦਾ ਹੈ, ਸ਼ਰਧਾ ਦਾ ਤੇ ਐਵੇਂ ਕਦੀ ਕਦੀ ਆਪਣੀ ਗਰਜ਼ ਦੀ ਪੂਰਤੀ ਲਈ ਇਸਤੇਮਾਲ ਕਰਦਾ ਹੈ, ਵਰਤੋਂ ਕਰਦਾ ਹੈ। ਔਰ ਇਸ ਤਰੀਕੇ ਨਾਲ ਸ਼ਰਧਾ ਵੀ ਅਪਵਿੱਤਰ ਹੋ ਜਾਂਦੀ ਹੈ, ਇਸ ਤਰੀਕੇ ਨਾਲ ਉਹ ਪ੍ਰੇਮ ਵੀ ਧੁੰਦਲਾ ਤੇ ਮਹਿਲਾ ਹੁੰਦਾ ਹੈ। ਤੋ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਇੰਜ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ, ਤੇ ਵਿਛੋੜਾ ਉਦੋਂ ਹੀ ਆਉਂਦਾ ਹੈ ਜਦ ਪ੍ਰੇਮ ਮੱਧਮ ਪੈਂਦਾ ਹੈ, ਜਦ ਸ਼ਰਧਾ ਛੀਨ ਆਉਂਦੀ ਹੈ, ਜਦ ਕਿਧਰੇ ਭਾਵਨਾ ਨੂੰ ਸੱਟ ਲੱਗਦੀ ਹੈ, ਜਦ ਕਿਧਰੇ ਵਿਸ਼ਵਾਸ ਕਮਜ਼ੋਰ ਆਉਂਦਾ ਹੈ, ਉਦੋਂ ਰਸ ਆਨੰਦ ਔਰ ਸਕੂਨ ਵੀ ਇੱਕ ਪਾਸੇ ਹੋ ਜਾਂਦਾ ਹੈ। ਤੋ ਤੜਪਣਾ ਤੇ ਕੁਦਰਤੀ ਗੱਲ ਹੈ, ਸ਼ੁਰੂ ਹੋਵੇਗੀ। ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਇਸ ਤਰ੍ਹਾਂ ਭਾਵਪੂਰਵ ਜੀਵਨ ਬਤੀਤ ਕਰਨ ਵਾਲੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ। ਸਿਰਫ ਆਪ ਦੇ ਅੰਦਰ ਭਾਵਨਾ ਹੀ ਪ੍ਰਧਾਨ ਨਹੀਂ ਬਲਕਿ ਆਪ ਦੇ ਕੋਲ ਵਿਚਾਰ ਵੀ ਨੇ। ਐਸਾ ਨਾ ਸਮਝ ਲਿਆ ਜਾਏ ਕਿ ਭਗਤ ਵਿਚਾਰ ਬਿਲਕੁਲ ਨਹੀਂ ਰੱਖਦੇ, ਨਹੀਂ, ਉਹਨਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ, ਉਹਨਾਂ ਦੇ ਵਰਤਨ ਵਲੇਵੇ ਵਿੱਚ ਵਿਚਾਰ ਨੇ। ਉਹ ਵਸਤੂ ਨੂੰ ਸਮਝਦੇ ਨੇ, ਵਿਚਾਰ ਨਾਲ ਜੁੜਦੇ ਨੇ, ਭਾਵਨਾ ਨਾਲ। ਪਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ
ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ ਤਾਂ ਪ੍ਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਹੈ। ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਛ ਪੜ੍ਹਿਆ ਲਿਖਿਆ ਹੋਵੇ ਤਾਂ ਵੀ ਉਹ ਤੈਨੂੰ ਸੂਝ ਨਹੀਂ ਰੱਖੇਗਾ ਜਿਤਨੀ ਕਿ ਭਗਤ ਕੋਲ ਹੈ। ਇੱਕ ਅਨਪੜ੍ਹ ਭਗਤ ਕੋਲ ਵੀ ਜਿਤਨਾ ਪ੍ਰਮਾਤਮਾ ਦਾ ਗਿਆਨ ਹੈ ਉਤਨਾ ਚੋਟੀ ਦੇ ਪੜ੍ਹੇ ਲਿਖੇ ਕੋਲ ਵੀ ਨਹੀਂ ਹੋਵੇਗਾ, ਕਿਉਂਕਿ ਭਗਤ ਤੇ ਜੁੜਿਆ ਹੈ, ਭਗਤ ਨੇ ਤੇ ਰਸ ਮਾਣਿਆ, ਭਗਤ ਨੂੰ ਤੇ ਉਸਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ ਹੈ। ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਰਿਹਾ ਹੈ, ਉਹ ਤੇ ਸਿਰਫ ਵਿਚਾਰਾਂ ਦੇ ਤਲ ਤੇ ਜੀ ਰਿਹਾ ਹੈ। ਇਸ ਵਾਸਤੇ ਭਗਤਾਂ ਨੇ ਐਸਾ ਆਖਿਆ ਵੀ ਹੈ, ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵ ਨ ਤਰਸੇ, ਲੋਹਾ ਕੰਚਨ ਰਿੰਡ ਹੋਏ ਕੈਸੇ, ਜੋ ਪਾਰਸ ਨਹਿ ਪਰਸੇ। ਸ਼੍ਰੀ ਕਬੀਰ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ, ਹਰ ਜਸ ਸੁਨੇ ਨ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ, ਜੀਵਦੇ ਨੇ ਹਿਰਦੇ ਦੇ ਤਲ ਤੇ, ਭਾਵਨਾ ਦੇ ਤਲ ਤੇ, ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ ਤਾਂ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ, ਜੋ ਗਿਆਨ ਫੁੱਟਦਾ ਹੈ, ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿਤਨੇ ਬੁਲੰਦ ਨੇ, ਗਿਆਨ ਕਿਤਨਾ ਮਹਾਨ ਹੈ, ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ। ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸੁਣਾਇਆ। ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ, ਠਾਕੁਰ ਦੀ ਸੇਵਾ ਕਰੀ, ਘਰ ਵਿੱਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ, ਤੂੰ ਠਾਕਰਾਂ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ, ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਤੇ ਠਾਕਰਾਂ ਨੂੰ ਇਸ਼ਨਾਨ ਕਰਾਉਣਾ ਹੈ। ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ, ਬਗੀਆ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਵਿੱਚ ਪਾਣੀ ਹੈ। ਸਿਰਫ ਇਤਨਾ ਹੀ ਨਹੀਂ, ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸਦਾ ਦੁੱਧ ਚੋ ਕੇ ਤੂੰ ਠਾਕਰਾਂ ਨੂੰ ਪਿਲਾਉਣਾ ਹੈ। ਇਹ ਸਾਰਾ ਕਰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ, ਕਿਉਂਕਿ ਅੱਜ ਕਿਧਰੇ ਬਾਹਰ ਕੰਮ ਕਾਰ ਲਈ ਜਾ ਰਿਹਾ ਤੋ ਨਾਮਦੇਵ ਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਬੰਧਨ ਤੂੰ ਕਰਨਾ ਹੈ। ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤ ਵਿੱਚ, ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ, ਨਦੀ ਦੇ ਤੱਟ ਤੇ ਗਏ ਨੇ, ਗਾਗਰ ਖੂਬ ਮਾਂਜੀ ਹੈ, ਇਸ਼ਨਾਨ ਕੀਤਾ ਹੈ, ਗਾਗਰ ਨੂੰ ਭਰਿਆ ਹੈ, ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ, ਮਛਲੀਆਂ ਤੇ ਪੈ ਗਈ, ਕੁਛ ਮੈਂਢਕ ਸਨ ਉਹਨਾਂ ਤੇ ਪੈ ਗਈ, ਕੁਛ ਕਛੂਏ ਸਨ ਉਹਨਾਂ ਤੇ ਪੈ ਗਏ। ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ, ਆ ਨੀਲੇ ਕੁੰਭ ਭਰਾਈ ਲੈ ਉਦਕ, ਠਾਕਰ ਕੋਈ ਇਸ਼ਨਾਨ ਕਰੋ, ਪਰ 42 ਲੱਖ ਜੀਵ ਜਲ ਮੇ ਹੋਤੇ, ਬੀਠਲ ਭੇਲਾ ਕਾਹੇ ਕਰੋ। ਮਹਾਰਾਸ਼ਟਰ ਵਿੱਚ ਪ੍ਰਭੂ ਦਾ ਇੱਕ ਨਾਮ ਬੀਠਲ ਵੀ ਹੈ, ਉਸੇ ਦਾ ਹੀ ਆਪ ਪ੍ਰਯੋਗ ਕਰਦੇ ਨੇ। ਬੀਠਲ ਨਾਮ ਦਾ ਇੱਕ ਮੰਦਿਰ ਵੀ ਹੈ, ਬੀਠਲ ਮੰਦਿਰ ਪੰਡਰਪੁਰ ਦੇ ਵਿੱਚ, ਔਰ ਉਹ ਤੀਰਥ ਹੈ, ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਰਹਿੰਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਐ ਬੀਠਲ ਦੱਸ ਮੈਂ ਕੀ ਕਰਾਂ, ਮੈਂ ਪਾਣੀ ਭਰਿਆ, ਗਾਗਰ ਮਾਂਜੀ ਹੈ, ਤੈਨੂੰ ਇਸ਼ਨਾਨ ਕਰਾਉਣਾ ਹੈ, ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ, ਕਿਉਂ ਕਿ 42 ਲੱਖ ਜੂਨੀਆਂ ਤੇ ਆਖਰ ਪਾਣੀ ਦੇ ਚ ਨੇ, ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ, ਜਨਮ ਉਹਨਾਂ ਦਾ ਪਾਣੀ ਵਿੱਚ, ਜੀਵਨ ਉਹਨਾਂ ਦਾ ਪਾਣੀ ਵਿੱਚ, ਮਰਨ ਉਹਨਾਂ ਦਾ ਪਾਣੀ ਵਿੱਚ, ਸਾਰੀ ਕਿਰਿਆ ਪਾਣੀ ਦੇ ਚ, ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ। ਪੁਰਾਣੇ ਸ਼ਾਸਤਰਾਂ ਦੀ ਗਣਤ ਦੇ ਮੁਤਾਬਕ 84 ਲੱਖ ਜੋਨੀਆਂ ਨੇ, ਜਿਹਦੇ ਚੋਂ 42 ਲੱਖ ਜਲ ਦੇ ਚ ਨੇ, 21 ਲੱਖ ਥਲ ਜੰਤੂ ਨੇ, ਔਰ 21 ਲੱਖ ਨਭ ਜੰਤੂ ਨੇ, ਆਕਾਸ਼ ਦੇ ਚ
ਉੱਡਣ ਵਾਲੇ। ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ, ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋਂ ਨਾਮਦੇਵ ਕਹਿੰਦੇ ਨੇ, ਜਦ ਜੀਵਨ ਪਾਣੀ ਦੇ ਚ ਹੈ, ਜਨਮ ਪਾਣੀ ਦੇ ਚ ਹੈ, ਮਰਨ ਪਾਣੀ ਦੇ ਚ ਹੈ, ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ, ਇਹ ਤੇ ਅਪਵਿੱਤਰ ਹੈ। हे प्रभु, मैं इस जल दा तेनू इशनान नहीं कराना, खाली गागर लेके आ गए और सोच रहे ने अज ठाकरा नू इशनान नहीं कराना। पानी ते अपवित्र है ते ए ते ठाकरा नू अपवित्र करना होवेगा, पर ए सोचनी आप दे अंदर जो फुटी है गालबन 11 साल दी उम्र देच, छोटे ने, बच्चे ने, पिता बाहर जा रहे है ਤੇ ਪੁੱਤਰ ਨੂੰ ਸਮਝਾਇਆ, ਇਹ ਸਭ ਕੁਛ ਤੂੰ ਰੋਜ਼ ਕਰਨਾ ਹੈ, ਪਰ ਇਸ ਮਾਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪ੍ਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ। ਆਪ ਕਹਿੰਦੇ ਨੇ, ਨਹੀਂ, ਇਹ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ ਹੇ ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ। ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆ ਵਿੱਚ ਗਏ, ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭੌਰੇ ਤਿਤਲੀਆਂ। ਆਪ ਦੇਖਦਿਆਂ ਹੀ ਇਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ। ਆਪ ਕਹਿੰਦੇ ਨੇ, ਫੁੱਲ ਵੀ ਪਾਵਨ ਨਹੀਂ ਨੇ, ਪਵਿੱਤਰ ਨਹੀਂ ਨੇ, ਇਹਨਾਂ ਦਾ ਰਸ ਤੇ ਭੌਰੇ ਲੈ ਜਾਂਦੇ ਨੇ, ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ, ਤਿਤਲੀਆਂ ਕੱਢ ਕੇ ਲੈ ਜਾਂਦੀਆਂ। ਲਿਆਜ਼ਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਹੇ ਠਾਕਰ ਮੈਂ ਤੇਰੇ ਗੱਲੇ ਕਿਸ ਤਰ੍ਹਾਂ ਪਾਵਾਂ, ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ, ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ, ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ। ਆ ਨੀਲੇ ਫੂਲ ਪਰੋਈ ਲੈ ਮਾਲਾ, ਠਾਕਰ ਕੀ ਹੋ ਪੂਜ ਕਰੋ, ਪਰ ਪਹਿਲੇ ਬਾਸ ਲਈ ਹੈ ਭੌਰੇ, ਬੀਠਲ ਭੇਲਾ ਕਾਹੇ ਕਰੋ। ਹੂ ਬਹੁ, ਇਸ ਤਰ੍ਹਾਂ ਦਾ ਵਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਓ, ਅਵਰ ਨਾ ਫੂਲ ਅਨੂਪ ਨਾ ਪਾਓ, ਦੂਧ ਤਾਂ ਬਛਰੇ ਥਨੋ ਬਿਡਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਹੇ ਪ੍ਰਭੂ, ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ, ਉਹ ਤੇ ਜਲ ਅਪਵਿੱਤਰ ਕਰ ਦਿੱਤਾ, ਮੀਨ ਨੇ ਫੁੱਲ ਤੇ ਅਪਵਿੱਤਰ ਕਰ ਦਿੱਤੇ ਨੇ, ਭੌਰਿਆਂ ਨੇ, ਤਿਤਲੀਆਂ ਨੇ, ਸ਼ਹਿਦ ਦੀਆਂ ਮੱਖੀਆਂ ਨੇ। ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕੰਮ ਪਿਤਾ ਨੇ ਸੌਂਪਿਆ ਸੀ, ਕਪਿਲਾ ਗਊ ਦਾ ਦੁੱਧ ਠਾਕਰਾਂ ਨੂੰ ਪਿਲਾਣਾ, ਤੋ ਆਪਣੀ ਮਾਤਾ ਨੂੰ ਆਖਿਆ, ਗਊ ਚੋ ਦਿਓ, ਦੁੱਧ ਚਾਹੀਦਾ। ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ, ਬਛੜਾ ਥਣ ਚੁੰਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ, ਪਹਿਲੇ ਇਹ ਬਛੜਾ ਦੁੱਧ ਪੀਏਗਾ? ਹਾਂ ਮੇਰੇ ਬੱਚੇ, ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦਿੰਦੀ। ਤੋ ਆਪ ਕਹਿਣ ਲੱਗੇ, ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ, ਇਸ ਦੁੱਧ ਦਾ ਭੋਗ ਮੈਂ ਠਾਕਰਾਂ ਨੂੰ ਨਹੀਂ ਲਵਾਣਾ। ਕਿਉਂ? ਆ ਨੀਲੇ ਦੂਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ ਪਹਿਲੇ ਦੂਧ ਬਿਤਾਰਿਓ ਬਛਰੇ, ਬੀਠਲ ਭੇਲਾ ਕਾਹੇ ਕਰੋ। ਹੇ ਬੀਠਲ, ਦੱਸ ਮੈਂ ਕੀ ਕਰਾਂ, ਇਹ ਦੁੱਧ ਤੇ ਪਹਿਲੇ ਚੁੰਘ ਗਿਆ ਬਛੜਾ, ਉਹਨੇ ਪਵਿੱਤਰ ਕਰ ਦਿੱਤਾ ਹੈ, ਥਣਾਂ ਦੇ ਚ ਦੂਧ ਤਾਂ ਬਛਰੇ ਥਨੋ ਬਿਟਾ ਰਹੇ ਹੋ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਆ ਨੀਲੇ ਦੂਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ ਪਹਿਲੇ ਦੂਧ ਬਿਟਾ ਰਹੇ ਹੋ ਬਛਰੇ, ਬਿਠਲ ਭੇਲਾ ਕਾਹੇ ਕਰੋ। ਇਹ ਬਿਠਲ, ਦੱਸ ਮੈਂ ਕੀ ਕਰਾਂ, ਦੁੱਧ ਤੇ ਅਪਵਿੱਤਰ ਹੋ ਗਿਆ, ਇਹ ਤੇ ਪਹਿਲੇ ਬਛੜੇ ਨੇ ਪੀ ਲਿਆ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ, ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਔਰ ਥਣਾਂ ਦੇ ਚ ਹੀ ਝੂਠਾ ਕਰ ਗਿਆ, ਤੋ ਮੈਂ ਇਸ ਦਾ ਭੋਗ ਲਵਾਵਾਂ ਤੇ ਕਿਵੇਂ ਲਵਾਵਾਂ। ਅੱਜ ਪੂਜਾ ਨਹੀਂ ਹੋਈ, ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ, ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ, ਦੁੱਧ ਨਹੀਂ ਪਿਲਾਇਆ ਗਿਆ। ਆਪ ਬੈਠੇ ਨੇ, ਸੋਚ ਦੇ ਚ ਪਿਤਾ ਨਾਰਾਜ਼ ਹੋਵੇਗਾ, ਪਿਤਾ ਔਖਾ ਹੋਵੇਗਾ, ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਧੁਨੀ ਇੰਜ ਉੱਠੀ, ਈ ਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬ ਮਹੀ। ਹੇ ਪ੍ਰਭੂ, ਜਦ ਮੈਂ ਸੋਚਿਆ
ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਵਿਚ ਇਸ਼ਨਾਨ ਕਰ ਰਿਹਾ, ਮੈਂ ਤੈਨੂੰ ਕੀ ਇਸ਼ਨਾਨ ਕਰਾਵਾਂ। ਹੇ ਪ੍ਰਭੂ, ਜਦ ਮੈਂ ਤੈਨੂੰ ਸੋਚਿਆ, ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ, ਤਾਂ ਇਹ ਵੀ ਵਿਚਾਰ ਪੈਦਾ ਹੋਇਆ ਕਿ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਹੈ ਜੋ ਮੈਲਾ ਹੋ ਜਾਏ। ਕਿਆ ਤੂੰ ਮੈਲਾ ਹੋ ਜਾਂਦਾ ਹੈ? ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਹਮ ਮੈਲੇ ਤੁਮ ਓਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਤੂੰ ਤੇ ਉਜਲ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਪਵਿੱਤਰ ਹੈ, ਮੈਲੇ ਤੇ ਅਸੀਂ ਹੋ ਜਾਂਦੇ ਹਾਂ। ਸਾਡਾ ਤਨ ਮੈਲਾ, ਸਾਡਾ ਮਨ ਮੈਲਾ, ਹੇ ਪ੍ਰਭੂ ਤੂੰ ਤੇ ਨਿਰਮਲ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਅਤੀ ਪਵਿੱਤਰ ਹੈ। ਤੂੰ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਵੇ, ਪਰ ਤੂੰ ਤੇ ਕਦੀ ਮੈਲਾ ਹੁੰਦਾ ਹੀ ਨਹੀਂ। ਔਰ ਤੈਨੂੰ ਕੀ ਇਸ਼ਨਾਨ ਕਰਾਵਾਂ, ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਵਿਚ ਰਹਿ ਰਹੇ, ਸਾਗਰਾਂ ਵਿਚ ਰਹਿ ਰਹੇ, ਦਰਿਆਵਾਂ ਵਿਚ ਰਹਿ ਰਹੇ, ਝੀਲਾਂ ਵਿਚ ਰਹਿ ਰਹੇ, ਤੈਨੂੰ ਕੀ ਇਸ਼ਨਾਨ ਕਰਾਵਾਂ? ਇੰਜ ਬ੍ਰਹਮ ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ। ਹੇ ਪ੍ਰਭੂ, ਜਲ ਵਿਚ ਤੂੰ, ਮੱਛੀ ਵਿਚ ਤੂੰ, ਤੂੰ ਤੇ ਵਿਆਪਕ ਹੈ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬਮਈ। ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾਂਹ ਫੁੱਲਾਂ ਬਾਰੇ ਐਸਾ ਕਹਿੰਦੇ ਨੇ, ਹੇ ਪ੍ਰਭੂ, ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ, ਤੇ ਤੂੰ ਤਿਤਲੀ ਹੋ ਕੇ, ਸ਼ਹਿਦ ਦੀ ਮੱਖੀ ਹੋ ਕੇ, ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ, ਤੈਨੂੰ ਕੀ ਮੈਂ ਮਾਲਾ ਪਹਿਨਾਵਾਂ? ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ, ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ, ਆਪ ਹੀ ਭੋਗ ਲਾ ਲੈਣਾ, ਗਊ ਤੂੰ, ਬਛੜਾ ਤੂੰ, ਦੁੱਧ ਤੂੰ, ਤੂੰ ਹੀ ਤੂੰ ਹੈ। ਇਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬਮਈ। ਇੱਥੋਂ ਐਸਾ ਵੀ ਪਤਾ ਚੱਲਦਾ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ, ਵਿਆਪਕ ਬ੍ਰਹਮ ਦੇ ਉਪਾਸ਼ਕ ਨੇ। ਆਪ ਦੇ ਐਸੇ ਬੋਲ ਵੀ ਨੇ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾ ਦੇਹੁਰਾ ਨਾ ਮਸੀਤ। ਹਿੰਦੂ ਲੱਭਦਾ ਮੂਰਤੀਆਂ ਵਿਚ ਪ੍ਰਭੂ ਨੂੰ, ਮੁਸਲਮਾਨ ਲੱਭਦਾ ਖਾਨਕਾਹ ਦੇ ਚੋਂ, ਪਰ ਨਾਮਦੇਵ ਜੀ ਮਹਾਰਾਜ ਕਹਿੰਦੇ, ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾਂ ਕੁਛ ਹੈ ਹੀ ਨਹੀਂ, ਤੂੰ ਹੀ ਤੂੰ ਹੈ। ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ, ਬ੍ਰਾਹਮਣ ਮੁਸ਼ਤਾਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾਹ, ਹਰ ਕੁਜਾ ਜਾਵੇ ਮੁਹੱਬਤ, ਦੀਦਾਇਮ ਸਰਸ਼ਾਰਸਤ। ਬ੍ਰਾਹਮਣ ਲੱਭਦਾ ਤੈਨੂੰ ਬੁੱਤਾਂ ਦੇ ਚੋਂ, ਔਰ ਮੁਸਲਿਮ ਲੱਭਦਾ ਤੈਨੂੰ ਖਾਨਕਾਹ ਦੇ ਚੋਂ, ਪਰ ਹਰ ਕੁਜਾ ਜਾਵੇ ਮੁਹੱਬਤ, ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ, ਤੇਰਾ ਪਿਆਰ ਹੀ ਦਿਖਾਈ ਦਿੰਦਾ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਮਸਜਿਦ ਹੈ, ਹਰ ਪਾਸੇ ਤੂੰ ਹੀ ਤੂੰ ਹੈ। ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ, ਹਿੰਦੂ ਪੂਜੇ ਦੇਹੋਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾ ਦੇਹੋਰਾ ਨਾ ਮਸੀਤ, ਤੋ ਫਿਰ ਕਿੱਥੇ ਹੈ? ਜੇ ਮੰਦਿਰ ਤੇ ਮਸਜਿਦ ਵਿਚ ਨਹੀਂ ਤੋ ਫਿਰ ਕਿੱਥੇ ਹੈ? ਤੋ ਨਾਮਦੇਵ ਕਹਿੰਦੇ, ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮੇਰਾ ਰਾਮ ਘਟ ਘਟ ਵਿਚ ਬੋਲ ਰਿਹਾ, ਔਰ ਰਾਮ ਤੋਂ ਬਿਨਾਂ ਕੌਣ ਬੋਲ ਸਕਦਾ? ਰਾਮ ਹੀ ਬੋਲ ਰਿਹਾ ਪਸ਼ੂਆਂ ਵਿਚ, ਰਾਮ ਹੀ ਬੋਲ ਰਿਹਾ ਪਕਸ਼ੀਆਂ ਵਿਚ, ਰਾਮ ਹੀ ਬੋਲ ਰਿਹਾ ਮਨੁੱਖਾਂ ਵਿਚ, ਰਾਮ ਹੀ ਬੋਲ ਰਿਹਾ ਪਵਨ ਦੀ ਛਾਂ ਛਾਂ ਵਿਚ, ਰਾਮ ਹੀ ਬੋਲ ਰਿਹਾ ਸਾਗਰ ਦੇ ਗਰਜਨ ਵਿਚ, ਬਦਲਾਂ ਦੇ ਗਰਜਨ ਵਿਚ, ਔਰ ਸਾਗਰ ਦੀ ਗਰਜਨ ਦੇ ਵਿਚ ਹੀ ਨਹੀਂ, ਪ੍ਰਭੂ ਬੋਲ ਰਿਹਾ ਕੋਇਲ ਦੀ ਕੂਹ ਵਿਚ, ਬੁਲਬੁਲਾਂ ਦੇ ਚਹਿਚਹਾਣ ਵਿਚ। ਹੇ ਪ੍ਰਭੂ, ਤੂੰ ਹੀ ਤੇ ਬੋਲ ਰਿਹਾ। ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹੇ ਪ੍ਰਭੂ, ਤੂੰ ਹੀ ਬੋਲ ਰਿਹਾ, ਸਭ ਘਟ ਦੇ ਅੰਦਰ ਬੋਲ ਰਿਹਾ। ਤੂੰ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ, ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ, ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ, ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿਚ ਪ੍ਰਭੂ ਇੱਕ ਵਿਆਪਕ ਸਤਾ ਹੈ। ਉਹ ਅਖੰਡ ਜੋਤੀ ਹੈ, ਖੰਡਿਤ ਨਹੀਂ ਹੈ, ਟੁਕੜਿਆਂ ਟੁਕੜਿਆਂ ਵਿਚ ਨਹੀਂ ਹੈ, ਅਖੰਡ ਜੋਤੀ ਹੈ, ਵਿਆਪਕ ਹੈ। ਪਰ ਉਸ ਤੱਕ ਕਿਵੇਂ ਪਹੁੰਚੀ ਹੈ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ,
ਨਾਮ ਦੇਵ ਦੇ ਇਹ ਆਖਰੀ ਬੋਲ ਆਪ ਜੀ ਦੇ ਸਮਕਸ਼ ਭੇਟ ਕਰਾਂ। ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ, ਜਉ ਜਲ ਮਾਂਝੇ ਮਾਛਲੋ ਮਾਰਗ ਪੇਖਣੋ ਨਾ ਜਾਈ, ਜਿਉ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ। ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ, ਕਿਵੇਂ ਪਹੁੰਚੀਏ, ਮਾਰਗ ਕੀ ਹੈ, ਆਖਿਰ ਰਸਤਾ ਕੀ ਹੈ? ਤੋ ਨਾਮਦੇਵ ਕਹਿੰਦੇ ਨੇ, ਜੈਸੇ ਜਲ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਹੈ, ਉਂਝ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ, ਬਣਾ ਬਣਾਇਆ ਕੋਈ ਮਾਰਗ ਨਹੀਂ ਹੈ, ਚੱਲਦਿਆਂ ਹੀ ਮਾਰਗ ਬਣਦਾ ਹੈ। ਆਸਮਾਨ ਦਿੱਤੇ ਬਣੇ ਬਣਾਈ ਕੋਈ ਸੜਕ ਨਹੀਂ ਹੈ, ਪੰਛੀ ਉੱਡਦਾ ਹੈ ਤੇ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ, ਉਂਝ ਕੋਈ ਰਸਤਾ ਨਹੀਂ, ਬਸ ਉੱਡਦਿਆਂ ਹੀ ਰਸਤਾ ਬਣਦਾ ਹੈ ਤੇ ਮੱਛੀ ਦੇ ਚੱਲਦਿਆਂ ਹੀ ਸਾਗਰ ਵਿੱਚ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ। ਮਨੁੱਖ ਜੈਸੇ ਜੈਸੇ ਰਾਮ ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ, ਰਾਮ ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ। ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ, ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਜਾਂਦਾ ਹੈ, ਤੋ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ, ਬਣਾ ਬਣਾਇਆ ਮਾਰਗ ਨਹੀਂ ਹੈ। ਇੱਥੇ ਜਪਦਿਆਂ ਮਾਰਗ ਬਣੇਗਾ, ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ। ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬਣਾਈਆਂ ਸੜਕਾਂ ਮਿਲ ਸਕਦੀਆਂ, ਚੱਲਣਾ ਸਾਨੂੰ ਪੈਂਦਾ, ਸੜਕ ਨਹੀਂ ਬਣਾਉਣੀ ਪੈਂਦੀ, ਪਰ ਇੱਥੇ ਅਧਿਆਤਮਕ ਮੰਡਲ ਦੇ ਉੱਤੇ ਐਸਾ ਹੈ ਕਿ ਅਸੀਂ ਜਦ ਚਲਾਂਗੇ ਤੋ ਚੱਲਦਿਆਂ ਹੀ ਸੜਕ ਬਣੇਗੀ। ਜੈਸੇ ਅਸੀਂ ਪ੍ਰਿਥਵੀ ਤੇ ਵੀ ਕਈ ਦਫਾ ਦੇਖਦੇ ਹਾਂ ਕਿ ਲਗਾਤਾਰ ਮਨੁੱਖ ਕਿਸੇ ਇੱਕ ਥਾਂ ਤੋਂ ਲੰਘਣ ਤੋਂ ਆਪਣੇ ਆਪ ਪਗਡੰਡੀ ਬਣ ਜਾਂਦੀ, ਇੱਕ ਰੇਖਾ ਬਣ ਜਾਂਦੀ ਹੈ, ਇੱਕ ਮਾਰਗ ਬਣ ਜਾਂਦਾ ਹੈ। ਅਧਿਆਤਮਕ ਮੰਡਲ ਵਿੱਚ ਐਸਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ, ਬਸ ਆਰੰਭ ਕਰਦਿਆਂ ਹੀ ਮਾਰਗ ਬਣਦਾ ਹੈ। ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ। ਇੱਥੇ ਇੰਝ ਪਹੁੰਚਣਾ ਹੈ ਪਰਮਾਤਮਾ ਤੱਕ, ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ, ਜਿਵੇਂ ਪਕਸ਼ੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ। ਇਸ ਨੂੰ ਖੋਲਿਆ ਪਰਮ ਦਾਰਸ਼ਨਿਕ ਸੰਤ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ। ਗੁਰਮੁਖ ਖੋਜ ਅਗੰਮ ਹੈ, ਜਿਉ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਖ ਹੈ, ਜਿਉ ਆਕਾਸ਼ੇ ਪੰਖ ਉਡੰਦਾ। ਗੁਰਮੁਖ ਜਿਹੜਾ ਹੈ ਉਹ ਪਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਹੈ, ਜਿਵੇਂ ਪਕਸ਼ੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ। ਬਿਨਾਂ ਮਾਰਗ ਦੇ ਉੱਡਦਿਆਂ ਹੀ ਮਾਰਗ ਬਣਦਾ, ਚੱਲਦਿਆਂ ਹੀ ਮਾਰਗ ਬਣਦਾ। ਇਸ ਤਰ੍ਹਾਂ ਗੁਰੂ ਕਾ ਸਿੱਖ ਜਦ ਜਪਦਾ ਤੋ ਜਪਦਿਆਂ ਹੀ ਜਪਦਿਆਂ ਪਰਮਾਤਮਾ ਤੱਕ ਪਹੁੰਚ ਜਾਂਦਾ, ਈਸ਼ਵਰ ਤੱਕ ਪਹੁੰਚ ਜਾਂਦਾ, ਅਕਾਲ ਪੁਰਖ ਤੱਕ ਪਹੁੰਚ ਜਾਂਦਾ। ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਛ ਕਹਿ ਰਹੇ ਨੇ, ਮਾਰਗ ਬਣਾ ਬਣਾਇਆ ਨਹੀਂ ਹੈ। ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲੀਨਤਾ ਨਸੀਬ ਹੋਵੇਗੀ। ਰਾਮ ਨਾਮ ਵਿੱਚ ਲੀਨ, ਬਿੱਠਲ ਬਿੱਠਲ ਵਿੱਚ ਲੀਨ, ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਬਿੱਠਲ ਵਿੱਚ ਲੀਨ ਕਰਦੇ ਰਹੇ, ਰਾਮ ਵਿੱਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ ਅਨੇਕਾਂ ਨੂੰ ਆਪ ਨੇ ਰਾਮ ਵਿੱਚ ਲੀਨ ਕੀਤਾ, ਬਿੱਠਲ ਵਿੱਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਬਿੱਠਲ ਵਿੱਚ ਲੀਨ ਹੋ ਗਏ, ਉਸ ਪ੍ਰਭੂ ਵਿੱਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares. Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 6043258370।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ, 21 ਅਗਸਤ ਤੋਂ 26 ਅਗਸਤ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
6: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
7: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
6: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
7: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-351-5111 ਤੇ ਕਾਲ ਕਰੋ। 604-351-5111, ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ। ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
6: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.